0: time to write something.
1: Okay, you test it.
2: Okay.
1: Gurneel. Gurneel. Here you go. Gurneel. Okay. Manoj Singh, seven.
2: Seven?
3: Okay, this one's a yes. This one's a yes.
2: This one's a yes.
1: Okay. Vaheguru. Vaheguru. Vaheguru. Okay. Next we have Agandeep Singh Jakaur Sheena, 7 years old.
4: Police on hello.
1: Harsimran Singh, 9 years old.
4: Police on hello.
1: Okay. And finally, last but not least, Manmeet Kaur, 13 years old.
4: Police on hello.
1: Okay. No. Is Manmeet Kaur here? 13? No. 13. Shh. Okay.
2: This one I already said.
1: Harsimran Singh, 9 years old.
4: Police on hello.
1: Okay, that's it. So ready, one Jagada all together for the end of camp. Actually, before this, Sevadars already got their awards. So jede Sevadars si unhanu naam pehla mile hoya, par sade kai Sevadar bar sevaan apniyan nivonde si. So planning de vich jede camp the organization le ਸਾਡੇ ਨਾਲ ਸਿੰਘ ਤੇ ਬੀਬੀਆਂ ਜਿਹੜੇ ਸੇਵਾ ਕਰਦੇ ਆ ਸੋ ਪਹਿਲਾਂ ਅਸੀਂ ਸੰਦੀਪ ਕੌਰ ਤੇ ਜਪਨਾਮ ਕੌਰ ਨੂੰ ਬੇਨਤੀ ਕਰਾਂਗੇ ਮਹਾਰਾਜ ਨੂੰ ਨਮਸਕਾਰ ਕਰਕੇ ਆਪਣਾ ਜਿਹੜੇ ਸਰੂਪ ਦੀ ਬਖਸ਼ਿਸ਼ ਲਓ ਜੀ ਤੇ ਫਿਰ ਵਲੰਟੀਅਰਸ ਤੋਂ ਅਸੀਂ ਇੱਕ ਭੈਣ ਨੂੰ ਦੇਖਿਆ ਜਿਹਨੂੰ ਅਸੀਂ ਪਹਿਲਾਂ ਸਾਡੇ ਮਨਾਂ 'ਚ ਨਹੀਂ ਸੋਚਿਆ ਕਿਉਂਕਿ ਉਹਦੇ ਬਾਰੇ ਸੋਚਣਾ ਹੀ ਨਹੀਂ ਪੈਂਦਾ ਜਿੱਥੇ ਵੀ ਸੇਵਾ ਲਵਾਓ ਉਹਨਾਂ ਦੀ ਉੱਥੇ ਹੀ ਜਾਂਦੇ ਆ ਸੁਖਮਨਪ੍ਰੀਤ ਕੌਰ ਵਲੰਟੀਅਰਸ ਤੋਂ ਬੇਨਤੀ ਕਰਾਂਗੇ ਤੁਸੀਂ ਆ ਕੇ ਆਪਣਾ ਵਲੰਟੀਅਰ ਇਨਾਮ ਲਓ ਜੀ ਵਾਹਿਗੁਰੂ ਵਾਹਿਗੁਰੂ ਓਕੇ ਸੋ ਈਵਨ ਇਫ ਯੂ ਡਿਡ ਨਾਟ ਗੈਟ ਅ ਟਿਕਟ ਪ੍ਰਾਈਜ਼ ਵੀ ਹੈਵ ਅ ਸਪੈਸ਼ਲ ਪ੍ਰਾਈਜ਼ ਫਾਰ ਐਵਰੀਬਡੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ Sat Sri Akal listening so si thade saryan waste ik prize rakhya hoya si saamb ke kyunki tusi sare bacche itthe camp di samapti tak itthe hi si okay so darbar ch kidda baithi da ਤੁਹਾਨੂੰ ਇਸ ਆਲਰੇਡੀ ਦੱਸਿਆ ਹੋਇਆ ਸੋ ਯੂਅਰ ਲਿਸਨਿੰਗ ਆਖਰੀ ਬੇਨਤੀ ਫਰੋਮ ਗਿਆਨੀ ਜੀ ਐਂਡ ਦੈਨ ਵੀ ਆਰ ਗੋਇੰਗ ਟੂ ਸਿੰਗ ਦ ਸ਼ਬਦ ਵਾਂਸ ਯੂ ਹੈਵ ਅ ਚੋਕਲੇਟ ਇਨ ਯੂਰ ਲੈਪ ਸੋ ਅ ਚੋਕਲੇਟ ਟ੍ਰੀਟ And then we will dismiss you. Okay? So, jadoo tusi nicely baithunge darbar

ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਇੱਕੋ ਮਿੰਟ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ, ਬੱਚਿਆਂ ਦਾ, ਸਾਰੇ ਪੇਰੈਂਟਸ ਦਾ ਧੰਨਵਾਦ, ਸਾਰੇ ਵਾਲੰਟੀਅਰਸ ਦਾ ਧੰਨਵਾਦ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਐਡਾ ਵੱਡਾ ਮਹਾਨ ਕਾਰਜ ਹੋਇਆ। ਸੋ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵੇਰ ਤੋਂ ਬੀਬੀਆਂ ਲੰਗਰ ਵਿੱਚ ਸੇਵਾ ਕਰਦੀਆਂ ਸੀ, ਤੁਹਾਡੇ ਸਨੈਕਸ ਤਿਆਰ ਕਰਨ ਵਾਸਤੇ, ਬ੍ਰੇਕਫਾਸਟ ਤਿਆਰ ਕਰਨ ਵਾਸਤੇ, ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। ਮੈਂ ਮਹਾਰਾਜ ਜੀ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਜੀ ਦੇ ਦਰ ਕਰਦਾ, ਸੇਵਾਦਾਰ ਹੋਣ ਦੇ ਨਾਤੇ ਅਰਦਾਸ ਕਰਦਾ, ਸੱਚੇ ਪਾਤਸ਼ਾਹ ਕਿਰਪਾ ਕਰਨ, ਤੁਹਾਡੀਆਂ ਪੀੜ੍ਹੀਆਂ ਤੱਕ ਸਿੱਖੀ ਆਵੇ, ਅੰਮ੍ਰਿਤ ਵੇਲਾ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਸੋ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਹੈ ਸਵੇਰੇ 7 ਵਜੇ, ਵੱਧ ਚੜ੍ਹ ਕੇ ਅੰਮ੍ਰਿਤ ਅਭਿਲਾਖੀ ਮਾਈ ਭਾਈ ਅੰਮ੍ਰਿਤ ਸੰਚਾਰ ਵਿੱਚ ਪਹੁੰਚੋ। ਜਿਨ੍ਹਾਂ ਦੇ ਨਾਂ ਲਿਖੇ ਗਏ ਨੇ ਬਹੁਤ ਵਧੀਆ, ਜਿਨ੍ਹਾਂ ਦੇ ਨਹੀਂ ਲਿਖੇ ਗਏ ਤੁਸੀਂ ਉਦਾਂ ਹੀ ਭਾਵੇਂ ਆ ਜਾਇਓ, ਆਪਾਂ ਸਵੇਰੇ ਉੱਥੇ ਲਿਖ ਲਾਂਗੇ। ਕਕਾਰ ਉੱਥੇ ਅਵੇਲੇਬਲ ਹੋਣਗੇ, ਭਾਵੇਂ ਤੁਸੀਂ ਮੌਕੇ ਤੇ ਕਕਾਰ ਲੈ ਲਿਓ, ਇਹ ਸਮਾਂ ਨਾ ਗਵਾਇਓ। ਜ਼ਿੰਦਗੀ ਵਿੱਚ ਵਾਰ ਵਾਰ ਇਹ ਸਮਾਂ ਨਹੀਂ ਮਿਲਣਾ, ਨਾ ਵਾਰ ਵਾਰ ਮਿਲਿਆ। ਸੋ ਵੱਧ ਚੜ੍ਹ ਕੇ ਅੰਮ੍ਰਿਤ ਅਭਿਲਾਖੀ ਮਾਈ ਭਾਈ ਬੱਚੇ ਸਾਰੇ ਪਰਿਵਾਰਾਂ ਸਮੇਤ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਵਿੱਚ ਆਓ। ਠੀਕ 7 ਵਜੇ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕਰਕੇ 5 ਕਕਾਰ ਧਾਰਨ ਕਰਕੇ ਤੁਸੀਂ ਅੰਮ੍ਰਿਤ ਸੰਚਾਰ ਦੇ ਵਿੱਚ ਪਹੁੰਚਣਾ। ਇਸ ਤੋਂ ਬਾਅਦ 5 ਤਰੀਕ ਦਾ ਤੁਹਾਡਾ ਫੀਲਡ ਟ੍ਰਿਪ ਹੈ ਪ੍ਰੇਰੀ ਵਿੰਡਸ ਪਾਰਕ ਦੇ ਵਿੱਚ, ਉਹਦੇ ਫਿਰ ਨਾਲ ਹੀ ਅਗਲੇ ਦਿਨ 6 ਜੁਲਾਈ ਤੋਂ ਤੁਸੀਂ ਸਾਰੇ ਇਸ਼ਤਿਹਾਰ ਵੇਖੇ ਨੇ, ਐਡਵਰਟੀਜ਼ਮੈਂਟ ਕਾਫੀ ਹੋਈ ਆ ਮਹਾਰਾਜ ਦੀ ਕਿਰਪਾ ਦੇ ਨਾਲ। ਸੋ ਪਾਠ ਬੋਧ ਸਮਾਗਮ ਪੂਰੇ ਨੌਰਥ ਅਮਰੀਕਾ ਦੇ ਵਿੱਚ, ਇਹ ਪਹਿਲਾ ਸੀ ਪਾਠ ਬੋਧ ਸਮਾਗਮ ਕੈਲਗਰੀ ਦੇ ਵਿੱਚ, ਜਿਹੜਾ ਪਹਿਲਾਂ ਆਪਾਂ ਅਨਾਊਂਸ ਕੀਤਾ ਸੀ, ਹੁਣ ਉਹ ਡੈਲਟਾ ਗੁਰੂ ਘਰ ਹੋ ਗਿਆ, ਤੁਸੀਂ ਭਾਵੇਂ ਦੂਜਾ ਕਹਿ ਲਓ, ਪਰ ਇਹ ਕੋਈ ਕੰਪੀਟੀਸ਼ਨ ਨਹੀਂ ਕਿ ਪਹਿਲਾਂ ਹੋਣਾ ਜਾਂ ਦੂਜਾ ਹੋਣਾ, ਪਰ ਸਾਡੇ ਵੱਡੇ ਭਾਗ ਨੇ, ਮਹਾਰਾਜ ਜੀ ਨੇ ਤਰਸ ਕੀਤਾ, ਸਾਨੂੰ ਇਹ ਸੁਭਾਗ ਭਰਿਆ, ਸਮਾਂ ਬਖਸ਼ਿਸ਼ ਕੀਤਾ। 42 ਦਿਨ ਦਾ ਇਹ ਸਿਰਫ ਸਮਾਗਮ ਆ, 6 ਜੁਲਾਈ ਤੋਂ 16 ਅਗਸਤ ਤੱਕ ਨਿਰੰਤਰ ਇਹ ਸਮਾਗਮ ਹੋਣਾ। ਸਤਿਕਾਰਯੋਗ ਸੰਤ ਗਿਆਨੀ ਅਵਤਾਰ ਸਿੰਘ ਜੀ ਬਾਈ ਜੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਪੋਤਰੇ, ਗ੍ਰੈਂਡਸਨ, ਉਹਨਾਂ ਨੇ 6 ਤਰੀਕ ਨੂੰ ਆਉਣਾ, 4 ਵਜੇ ਉਹਨਾਂ ਨੇ ਪਹੁੰਚ ਜਾਣਾ, ਸਾਰੇ ਪਾਠ ਬੋਧ ਸਮਾਗਮ ਵਿੱਚ 42 ਦਿਨ ਉਹਨਾਂ ਨੇ ਇੱਥੇ ਰਹਿਣਾ ਸਾਡੇ ਕੋਲ। ਸੋ ਇਸ ਤੋਂ ਬਾਅਦ ਹੋਰ ਤੁਸੀਂ ਸਾਰੇ ਇਸ਼ਤਿਹਾਰ ਪੋਸਟਰ ਵੇਖੇ ਹੀ ਹੋਏ ਨੇ, ਬਹੁਤ ਸਾਰੇ ਵਿਦਵਾਨਾਂ ਨੇ ਹੋਰ ਵੀ ਆ ਕੇ ਤੁਹਾਡੇ ਦਰਸ਼ਨ ਕਰਨੇ ਆ, ਹਾਜ਼ਰੀਆਂ ਭਰਨੀਆਂ ਨੇ। ਜ਼ਿੰਦਗੀ ਵਿੱਚ ਇੱਕੋ ਵਾਰੇ ਚਾਂਸ ਮਿਲਿਆ ਗੁਰਮੁਖੋਂ, ਦੁਬਾਰੇ ਮਿਲਣਾ ਨਹੀਂ। ਸਾਡਾ ਦਿਲ ਕਰਦਾ ਹੁੰਦਾ ਕਿ ਸੰਥਿਆ ਹੋਵੇ, ਪਰ ਸਮਾਂ ਨਹੀਂ ਬਣਦਾ, ਸਬੱਬ ਨਹੀਂ ਬਣਦਾ, ਹੁਣ ਬਣਿਆ, ਇੰਨੀ ਛੇਤੀ ਸੰਥਿਆ ਵੀ ਨਹੀਂ ਹੋਣੀ ਜ਼ਿੰਦਗੀ ਵਿੱਚ ਕਦੇ ਵੀ। ਸੋ ਲਗਭਗ 350 ਦੇ ਕਰੀਬ ਵਿਦਿਆਰਥੀ ਹੋ ਗਏ ਆ ਪਾਠ ਬੋਧ ਸਮਾਗਮ ਦੇ ਵਾਸਤੇ, ਬਹੁਤ ਵੱਡੀ ਗਿਣਤੀ ਵਿੱਚ ਸੰਗਤ ਨੇ ਉਤਸ਼ਾਹ ਵਿਖਾਇਆ ਪਾਠ ਬੋਧ ਸਮਾਗਮ ਦੇ ਵਾਸਤੇ। ਸੋ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰਨਾਉਣਾ, ਤਿਆਰੀਆਂ ਲਗਭਗ ਸਾਰੀਆਂ ਮੁਕੰਮਲ ਹੋ ਗਈਆਂ ਨੇ। 6 ਜੁਲਾਈ ਦਿਨ ਸੋਮਵਾਰ ਤੋਂ ਸ਼ਾਮ 6:30 ਤੋਂ ਸਮਾਂ ਹੋਵੇਗਾ ਸ਼ੁਰੂ, ਤੇ ਤੁਸੀਂ ਬੱਚਿਆਂ ਨੇ, ਵੱਡਿਆਂ ਨੇ, ਸਾਰਿਆਂ ਨੇ ਆਉਣਾ। 3 ਤਰ੍ਹਾਂ ਦੀਆਂ ਪੋਥੀ ਸਾਹਿਬ ਹੋਣਗੀਆਂ, ਇਹ ਜ਼ਰੂਰੀ ਬੇਨਤੀ ਸੁਣ ਲਿਓ, ਵਾਰ ਵਾਰ ਸੰਗਤ ਪੁੱਛਦੀ, ਮੈਂ ਇੱਕੋ ਵਾਰੀ ਵਿੱਚ ਇੱਥੋਂ ਦੱਸ ਦਿੰਦਾ, ਘਰਾਂ ਵਿੱਚ ਸੁਣਨ ਵਾਲੀ ਸੰਗਤ ਵੀ ਇਸ ਗੱਲ ਦਾ ਖਿਆਲ ਕਰ ਲਵੇ। 3 ਤਰ੍ਹਾਂ ਦੇ ਪੋਥੀ ਸਾਹਿਬ ਨੇ ਸਾਡੇ ਕੋਲ, ਪਹਿਲੇ ਹੋਣਗੇ ਕੱਲੜ ਨੇ, ਜਿਹੜੇ ਜਦੋਂ ਇੱਥੇ ਬਾਬਾ ਜੀ ਸੰਥਿਆ ਕਰਾਉਂਦੇ ਸੀ ਉਹਨਾਂ ਨੇ ਜਿਹੜੇ ਪੋਥੀ ਸਾਹਿਬ ਤਿਆਰ ਕੀਤੇ ਸੀ। ਜਿਹੜੇ ਬੱਚੇ ਆ ਜੇ ਜਿਨ੍ਹਾਂ ਨੇ ਪਹਿਲੀ ਵਾਰੀ ਸੰਥਿਆ ਕਰਨੀ ਆ, ਉਹ ਤੁਸੀਂ ਉਹਨਾਂ ਭਾਗਾਂ ਤੋਂ ਗੁਰਬਾਣੀ ਦੀ ਸੰਥਿਆ ਕਰ ਸਕਦੇ, ਤੁਹਾਡੇ ਲਈ ਜ਼ਿਆਦਾ ਸੌਖਾ ਹੋਜੂ। ਦੂਜਾ ਹੋਊਗਾ ਜਿਹੜੀਆਂ ਆਮ ਪਦ ਛੇਦ ਪੋਥੀਆਂ ਹੁੰਦੀਆਂ ਨੇ, ਜਿਹੜੇ ਥੋੜੇ ਜਿਹੇ ਵੱਡੇ ਆ ਜਾਂ ਥੋੜੀ ਜਿਹੀ ਗੁਰਬਾਣੀ ਪੜ੍ਹਨ ਦੀ ਸਮਝ ਰੱਖਦੇ ਆ, ਉਹ ਤੁਸੀਂ ਉਹਨਾਂ ਪੋਥੀਆਂ ਤੋਂ ਸੰਥਿਆ ਕਰ ਸਕਦੇ ਆ। ਜਿਹੜੇ ਫਿਰ ਥੋੜੇ ਜਿਹੇ ਐਡਵਾਂਸ ਨੇ, ਜਿਹੜੇ ਪਹਿਲਾਂ ਰੂਟੀਨ ਵਿੱਚ ਪਾਠ ਕਰਦੇ ਆ ਪਰ ਥੋੜਾ ਹੋਰ ਅਭਿਆਸ ਕਰਨਾ ਚਾਹੁੰਦੇ ਆ, ਉਹਨਾਂ ਵਾਸਤੇ ਲੜੀਵਾਰ ਪੋਥੀਆਂ ਦਾ ਵੀ ਅਸੀਂ ਪ੍ਰਬੰਧ ਕੀਤਾ। ਸੋ 3 ਤਰ੍ਹਾਂ ਦੇ ਪੋਥੀ ਸਾਹਿਬ ਸਾਡੇ ਕੋਲ ਇੱਥੇ ਅਵੇਲੇਬਲ ਹੋਣਗੇ ਪਾਠ ਬੋਧ ਸਮਾਗਮ ਦੇ ਵਿੱਚ। ਸਮਾਪਤੀ ਵੇਲੇ ਫਿਰ ਤੁਸੀਂ ਇਹ ਪੋਥੀ ਸਾਹਿਬ ਲੈ ਕੇ ਵੀ ਜਾ ਸਕਦੇ ਆ 16 ਅਗਸਤ ਨੂੰ। ਸੋ ਮਹਾਰਾਜ ਜੀ ਕਿਰਪਾ ਕਰਨ, ਪੋਥੀ ਸਾਹਿਬ ਸਾਰੇ ਆ ਗਏ ਆ, ਤਿਆਰੀਆਂ ਸਾਰੀਆਂ ਮੁਕੰਮਲ ਹੋ ਗਈਆਂ ਨੇ। ਜ਼ਰੂਰ ਪਾਠ ਬੋਧ ਸਮਾਗਮ ਵਿੱਚ ਤੁਸੀਂ ਹਾਜ਼ਰੀਆਂ ਭਰਨੀਆਂ, ਆਲਰੇਡੀ ਬਹੁਤ ਸੰਗਤ ਹੋ ਗਈ ਆ, ਪਰ ਮਹਾਰਾਜ ਕਿਰਪਾ ਕਰਨ, ਹੁਣ ਏਦੂ ਵੱਡਾ ਹਾਲ ਵੀ ਨਹੀਂ ਸਾਡੇ ਕੋਲ ਕੋਈ ਹੋਰ ਹੈਗਾ, ਤੇ ਇੱਥੇ ਹੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਆਪਾਂ ਸਾਰਿਆਂ ਨੇ ਲਾਹਾ ਲੈਣਾ, ਤੁਸੀਂ ਵੱਧ ਚੜ੍ਹ ਕੇ ਆਉਣਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਾਰੇ ਵਲੰਟੀਅਰਸ ਦਾ ਧੰਨਵਾਦ, ਭੈਣ ਜੀ ਹੁਣਾਂ ਦਾ ਵਿਸ਼ੇਸ਼ ਧੰਨਵਾਦ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਇੰਨੇ ਲੰਬੇ ਸਮੇਂ ਤੋਂ, ਇੰਨਿਆਂ ਸਾਲਾਂ ਤੋਂ। ਸੋ ਸਾਰੀਆਂ ਭੁੱਲਾਂ ਦੀ ਤੁਸੀਂ ਕਿਰਪਾ ਕਰਕੇ ਖਿਮਾ ਬਖਸ਼ਣੀ, ਐਡੇ ਵੱਡੇ ਪ੍ਰਬੰਧ ਵਿੱਚ ਬਹੁਤ ਕੁਝ ਰਹਿ ਜਾਂਦਾ, ਕਈ ਵਾਰੀ ਮਨ ਵਿੱਚ ਇੱਦਾਂ ਹੁੰਦਾ ਸਾਡੇ ਬੱਚਿਆਂ ਨੂੰ ਪ੍ਰਾਈਜ਼ ਨਹੀਂ ਮਿਲੇ, ਉਹਨੂੰ ਕਿਉਂ ਮਿਲਿਆ, ਉਹਨੂੰ ਅੱਗੇ ਵੀ ਮਿਲਿਆ, ਇੱਦਾਂ ਮਿਲਿਆ। ਮਹਾਰਾਜ ਕਿਰਪਾ ਕਰਨ, ਇਹ ਸਮਾਂ ਵਾਰ ਵਾਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਰਹਿਣ, ਆਪ ਜੀ ਸਾਰਿਆਂ ਦੇ ਸਿਰ ਤੇ ਮੇਰਾ ਭਰਿਆ ਹੱਥ ਗਰੀਬ ਨਿਵਾਜ ਰੱਖਣ, ਜਿਵੇਂ ਜਿਵੇਂ

0: ਮਿਹਨਤ ਕਰੋਗੇ ਓਦਾਂ ਓਦਾਂ ਬਚਿਓ, ਫਿਰ ਅੱਗੇ ਵੱਧਦੇ ਜਾਓਗੇ। ਆਪਾਂ ਵੀ ਤੁਹਾਡੇ ਵਾਂਗੂ ਏਦਾਂ ਹੀ ਸ਼ੁਰੂ ਹੋਏ ਸੀ, ਏਦਾਂ ਹੀ ਸਭ ਕੁਝ ਕਰਦੇ ਸੀ, ਫਿਰ ਆਪੇ ਮਹਾਰਾਜ ਨੇ ਕਿਰਪਾ ਕਰਨੀ ਹੈ। ਸੋ ਬਹੁਤ ਬਹੁਤ ਧੰਨਵਾਦ। ਲੰਗਰ ਸਾਰਾ ਤਿਆਰ ਆ, ਤੁਸੀਂ ਜ਼ਰੂਰ ਹੁਣ ਛੱਕ ਕੇ ਜਾਣਾ, ਸ਼ੋਰ ਸ਼ਰਾਬਾ ਰੌਲਾ ਨਹੀਂ ਪਾਉਣਾ। ਮੈਂ ਬੇਨਤੀ ਕਰਾਂ ਤੀ ਸਤਿਕਾਰਯੋਗ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਉਹਨਾਂ ਦੇ ਢਾਡੀ ਜਥੇ ਨੂੰ, ਆਪ ਜੀ ਨੂੰ ਪਾਵਨ ਗੁਰ ਇਤਿਹਾਸ ਕਵਿਤਾਵਾਂ ਉਹ ਸਰਵਣ ਕਰਵਾਉਣਗੇ। ਉਹਨਾਂ ਦੇ ਢਾਡੀ ਜਥੇ ਪਾਸੋਂ ਗੁਰੂ ਜਸ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਤੁਹਾਡੇ ਚਰਨਾਂ ਵਿੱਚ ਸਿਰ ਰੱਖ ਕੇ ਮੈਂ ਸਮੁੱਚੇ ਤੌਰ 'ਤੇ ਖਿਮਾ ਮੰਗਦਾ। ਪਾਠਬੋਧ ਸਮਾਗਮ ਵਿੱਚ ਜ਼ਰੂਰ ਦਰਸ਼ਨ ਦੇਣੇ ਯਾਦ ਰੱਖਿਓ। ਅੰਮ੍ਰਿਤ ਸੰਚਾਰ ਵਿੱਚ ਕੱਲ੍ਹ ਨੂੰ ਜ਼ਰੂਰ ਹਾਜ਼ਰੀਆਂ ਭਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜਿਸ ਬੋਲੀ ਤੇਰੇ ਦਰ ਆਣ ਕੇ ਦਿਓ ਸਾਨੂੰ ਬਖਸ਼ ਨਿਮਾਣੇ ਜਾਣ ਕੇ
1: ਹਰ ਕਿਸ ਬੋਲੀ ਤੇਰੇ ਦਰ ਆਣ ਕੇ ਦਿਓ ਸਾਨੂੰ ਬਖਸ਼ ਨਿਮਾਣੇ ਜਾਣ ਕੇ
0: ਹਰ ਕਿਸ ਬੋਲੀ ਤੇਰੇ ਦਰ ਆਣ ਕੇ ਦਿਓ ਸਾਨੂੰ ਬਖਸ਼ ਨਿਮਾਣੇ ਜਾਣ ਕੇ
1: ਹਰ ਕਿਸ ਬੋਲੀ ਤੇਰੇ ਦਰ ਆਣ ਕੇ ਦਿਓ ਸਾਨੂੰ ਬਖਸ਼ ਨਿਮਾਣੇ ਜਾਣ ਕੇ
0: ਦੇਵੇ ਤੂੰ ਨਿਮਾਣੇ ਹਨੂਮਾਨ ਦਾਤਿਆ ਦੇਵੇ ਤੂੰ ਨਿਮਾਣੇ ਹਨੂਮਾਨ ਦਾਤਿਆ ਦੇਵੇ ਤੂੰ ਨਿਮਾਣੇ ਹਨੂਮਾਨ ਦਾਤਿਆ ਸਾਨੂੰ ਵੀ ਨਿਮਾਣੇ ਸਾਨੂੰ ਭਾਗ ਲਾ ਦਿਓ
1: ਰਹਿਮਤਾਂ ਦੇ ਦਾਤੇ ਮੇਰੇ ਸੱਚੇ ਪਾਤਸ਼ਾਹ ਸਾਡੇ ਉੱਤੇ ਨਜ਼ਰ ਸਬੱਲੀ ਪਾ ਦਿਓ।

ਕਿਹੜੀ ਵਿਧੀ ਨਾਲ ਤੇਰਾ ਨਾਮ ਜਪੀਏ ਕਿਹੜੀ ਵਿਧੀ ਕਿਹੜੀ ਵਿਧੀ ਕਿਹੜੀ ਵਿਧੀ ਨਾਲ ਤੇਰਾ ਨਾਮ ਜਪੀਏ ਸਾਨੂੰ ਉਹੀ ਵਿਧੀ ਜੁਗਤ ਸਿਖਾ ਦਿਓ।

0: ਵੱਡਿਆ ਸਾਹਿਤ ਗਾਈ ਮਾਲਕਾ, ਕਰੀ ਜਾਈਏ ਤੇਰੀ ਵਡਿਆਈ ਮਾਲਕਾ,
1: ਤੇਰੀ ਓਡਿਆ ਸਾਹਿਤ ਗਾਈ ਮਾਲਕਾ, ਕਰੀ ਜਾਈਏ ਤੇਰੀ ਵਡਿਆਈ ਮਾਲਕਾ,
0: ਤੇਰੀ ਓਡਿਆ ਸਾਹਿਤ ਗਾਈ ਮਾਲਕਾ, ਕਰੀ ਜਾਈਏ ਤੇਰੀ ਵਡਿਆਈ ਮਾਲਕਾ,
1: ਤੇਰੀ ਓਡਿਆ ਸਾਹਿਤ ਗਾਈ ਮਾਲਕਾ।

ਮਿਹਰ ਕਰੀ ਮੇਰਾ ਦੇ ਸਾਈਆਂ, ਕਰਦੇ ਹਾਂ ਰਜੋਈ, ਬਣ ਤੇਰੇ ਨਾਲ ਸਾਡਾ ਦਾਤਾ, ਹੋਰ ਸਹਾਰਾ ਕੋਈ। ਮਿਹਰ ਕਰੀ ਮੇਰਾ ਦੇ ਸਾਈਆਂ, ਕਰਦੇ ਹਾਂ ਰਜੋਈ, ਬਣ ਤੇਰੇ ਨਾਲ ਦਾਤਾ ਸਾਡਾ, ਹੋਰ ਸਹਾਰਾ ਕੋਈ। ਤੇਰੇ ਸੱਚੇ ਨਾਮ ਦੇ ਬਾਝੋਂ ਜ਼ਿੰਦਗੀ ਹੈ ਅੱਧ ਮੋਈ, ਬਣ ਤੇਰੇ ਨਾਲ ਪੱਤਾ ਹਿਲਦਾ, ਤੂੰ ਕਰਨ ਕਰਾਵਣ ਸੋਈ। ਦਰ ਤੇਰੇ ਤੇ ਪ੍ਰਿਤ ਪਾਲ ਨੂੰ ਦੋ ਪਲ ਮਿਲ ਜੇ ਢੋਈ, ਮੇਰੇ ਗੁਰੂ ਗਰੀਬ ਨਵਾਜ, ਚਵਰ ਤਖਤਾਂ ਦੇ ਮਾਲਕ, ਲੋਕ ਤੇ ਪ੍ਰਲੋਕ ਦੇ ਰਾਖੇ, ਸਾਰੇ ਬ੍ਰਹਿਮੰਡ ਦੇ ਪਰਵਤਗਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਚਰਨਾਂ ਕਮਲਾਂ ਵਿੱਚ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤੇ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਨੂੰ ਸੀਸ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਆਪਦ ਭਾਵਨਾ ਪਿਆਰ ਸਤਿਕਾਰ ਦੇ ਨਾਲ ਸਾਰੀ ਫਤਿਹ ਬੁਲਾਇਓ, ਕੋਈ ਰਸਨਾ ਬਾਂਝੀ ਨਾ ਰਵੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੀ ਗੋਦ ਵਿੱਚ ਆ ਕੇ ਫਤਿਹ ਬੁਲਾਉਣੀ ਚੜ੍ਹਦੀ ਕਲਾ ਦਾ ਪ੍ਰਤੀਕ ਆ। ਗੁਰੂ ਦੀ ਪ੍ਰਸੰਨਤਾ ਸਾਡੀ ਝੋਲੀ ਚ ਪੈਂਦੀ ਆ। ਆਗੇ ਆਪਤ ਸਿੰਘ ਜੋ ਆਵੇ, ਵਾਹਿਗੁਰੂ ਕੀ ਫਤਿਹ ਗਜਾਵੇ। ਸਿੰਘ ਸਿੰਘ ਨੂੰ ਜਦੋਂ ਮਿਲੇ ਤੇ ਪਾਤਸ਼ਾਹ ਕਹਿੰਦੇ ਵੀ ਉਦੋਂ ਖਾਲਸਾ ਪੰਥ ਆ ਜਿਹੜਾ, ਉਹ ਸਿੰਘ ਆ ਚਾਹੇ ਕੌਰ ਆ, ਚਾਹੇ ਬੱਚਾ ਆ, ਚਾਹੇ ਬਜ਼ੁਰਗ ਆ, ਚਾਹੇ ਬੁੱਢਾ, ਚਾਹੇ ਨੌਜਵਾਨ ਹੈ, ਤੇ ਫਤਿਹ ਦੀ ਸਾਂਝ ਪਾਉਣੀ ਜ਼ਰੂਰੀ ਹੈ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਪ੍ਰਬੰਧਕ ਵੀਰਾਂ ਵੱਲੋਂ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵੱਲੋਂ, ਜੋ ਕਈ ਦਿਨਾਂ ਤੋਂ ਲੈ ਕੇ ਬੱਚਿਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਚੱਲ ਰਿਹਾ ਸੀ, ਸਮੁੱਚੇ ਸਟਾਫ, ਬੱਚਿਆਂ ਦੀ ਉਸਤਾਦ, ਅਧਿਆਪਕ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ, ਸਾਰਿਆਂ ਨੇ ਰਲ ਮਿਲ ਕੇ ਬੱਚਿਆਂ ਦੇ ਉਤਸ਼ਾਹ ਵਾਸਤੇ ਪ੍ਰੋਗਰਾਮ ਉਲੀਕੇ। ਅਤੇ ਜਦੋਂ ਪਨੀਰੀ ਨੂੰ ਚੰਗੇ ਪਾਸੇ ਜੋੜ ਲਈਏ ਨਾ, ਜਿਹੜੀ ਪਨੀਰੀ ਆ ਸਾਡੀ, ਬੱਚੇ ਭਾਵ ਆ ਸਾਡਾ ਆਉਣ ਵਾਲਾ ਜਿਹੜਾ ਭਵਿੱਖ ਹੈ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖੀ ਨੂੰ ਸੰਭਾਲਣਾ ਅਤੇ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦੀਆਂ ਸਵਾਵਾਂ ਕਰਨੀਆਂ, ਉਹਨਾਂ ਨੂੰ ਬਚਪਨ ਤੋਂ ਹੀ ਜੋੜਿਆ ਜਾਵੇ ਤੇ ਬਹੁਤ ਚੰਗਾ ਹੁੰਦਾ। ਕਿਉਂਕਿ ਇਹ ਬੜੀ ਮਹਿੰਗੀ ਦਾਤ ਆ ਸਿੱਖੀ, ਬੜੀ ਪਿਆਰੀ ਦਾਤ ਆ ਸਿੱਖੀ ਤੇ ਬੜੀ ਵੱਡ ਮੁੱਲੀ ਦਾਤ ਆ ਸਿੱਖੀ। ਆਪਾਂ ਤਾਂ ਆਪਣੇ ਬੱਚਿਆਂ ਨੂੰ ਜਾਣਕਾਰੀ ਦੇਣੀ ਦੇਣੀ ਆ, ਜਿਹੜੇ ਪੜ੍ਹੇ ਲਿਖੇ ਤੇ ਵਿਦਵਾਨ ਲੋਕ ਆ ਹੋਰ ਧਰਮਾਂ ਦੇ ਵੀ, ਉਹ ਵੀ ਆਪਣੇ ਬੱਚਿਆਂ ਨੂੰ ਸਿੱਖੀ ਬਾਰੇ ਜਾਣਕਾਰੀ ਦਿੰਦੇ ਆ। ਧੰਨਵਾਦ ਕਰਾਂ ਉਹਨਾਂ ਮਾਂ ਬਾਪ ਦਾ, ਉਹਨਾਂ ਟੀਚਰਾਂ ਦਾ, ਉਹਨਾਂ ਸੇਵਾਦਾਰਾਂ ਦਾ ਜਿਹੜੇ ਬੱਚਿਆਂ ਨੂੰ ਇਸ ਲੈਣ ਤੇ ਲਾਉਂਦੇ ਆ। ਨਹੀਂ ਤਾਂ ਅੱਜ ਜੇ ਦੇਖੀਏ ਵੀ ਸਾਡੇ ਬੱਚਿਆਂ ਨੂੰ ਤਕਰੀਬਨ 5% ਵੀ ਸਿੱਖੀ ਬਾਰੇ ਗਿਆਨ ਨਹੀਂ ਗਾ। ਗੁਰੂ ਨੇ ਕਿਰਪਾ ਕੀਤੀ, ਕਈਆਂ ਨੂੰ ਬੜਾ ਗਿਆਨ ਆ, ਬੜੀਆਂ ਗੁਰਬਾਣੀਆਂ ਜਵਾਨੀ ਕੰਠ ਨੇ, ਇਤਿਹਾਸ ਨਾਲ ਜੁੜੇ ਆ ਜਿਹੜੇ ਪਰਿਵਾਰ, ਪਰ ਥੋੜੇ ਨੇ। ਗੁਰੂ ਮਹਾਰਾਜ ਕਿਰਪਾ ਕਰੇ ਸਾਰਿਆਂ ਤੇ, ਇਹੀ ਕਿਰਪਾ ਹੋ ਜਾਵੇ ਤੇ ਬੱਚਿਆਂ ਨੂੰ ਮਹਾਰਾਜ ਸਮੱਤ ਬਖਸ਼ੇ। ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰਹਿਣ, ਗੁਰੂ ਘਰ ਦੇ ਨਾਲ, ਗੁਰਬਾਣੀ ਨਾਲ, ਬਾਣੀ ਨਾਲ, ਬਾਣੀ ਨਾਲ ਜੁੜੇ ਰਹਿਣ। ਆਓ ਛੇਵੇਂ ਪਾਤਸ਼ਾਹ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਮੀਰੀ ਪੀਰੀ ਦੇ ਮਾਲਕ। ਕੱਲ ਦੇ ਦਿਨ ਅਕਾਲ ਤਖ਼ਤ ਸਾਹਿਬ ਦਾ ਸਾਧਨਾ ਦਿਵਸ ਸੀ, ਇਹ ਆਪਾਂ ਗੁਰੂ ਦੀ ਵਡਿਆਈ ਕਰਕੇ ਹਟੇ ਹਾਂ। ਉਸ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਪਹਿਲੀ ਜੰਗ ਦਾ ਵਰਣਨ ਕੀਤਾ ਸੀ ਆਪਾਂ। ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ 29 ਜੇਠ 1663 ਬਿਕਰਮੀ ਨੂੰ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਤੇ ਉਦੋਂ ਹੀ ਉਹਨਾਂ ਨੇ ਸਰਕਾਰਾਂ ਦੇ ਖਿਲਾਫ ਜੰਗ ਦੇ ਐਲਾਨ ਆਰੰਭ ਕਰਤੇ। ਕੱਲੇ ਮੀਰੀ ਪੀਰੀ ਦੇ ਮਾਲਕ ਨੇ ਨੀ, ਬਾਬਾ ਬੁੱਢਾ ਜੀ ਨੂੰ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਕਹਿਤਾ ਸੀ ਪਹਿਲਾਂ ਹੀ ਵੀ ਬਾਬਾ ਬੁੱਢਾ ਜੀ, ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਨੂੰ ਸ਼ਾਸਤਰਾਂ ਦਾ ਅਭਿਆਸ ਕਰਾਓ। ਮਹਾਰਾਜ ਦੀ ਸ਼ਹਾਦਤ ਤੋਂ ਪਹਿਲਾਂ ਦੀ ਗੱਲ ਹੈ, ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਉਣ ਵਾਲੇ ਸਮੇਂ ਦਾ ਪਤਾ ਸੀ ਵੀ ਬਾਣੀ ਬਾਣੀ ਦੇ ਨਾਲ ਸ਼ਾਸਤਰਾਂ ਦੀ ਵੀ ਲੋੜ ਪੈਣੀ ਹੈ, ਭਗਤੀ ਦੇ ਨਾਲ ਸ਼ਕਤੀ ਦੀ, ਮਨ ਦਾ ਜਿਹੜਾ ਮਨ ਨੂੰ ਮਜ਼ਬੂਤ ਕਰਨਾ ਤੇ ਨਾਲ ਤਨ ਨੂੰ ਵੀ ਮਜ਼ਬੂਤ ਕਰਨਾ ਪੈਣਾ।
ਧਰਮ ਦੇ ਨਾਲ ਰਾਜਨੀਤੀ ਚ ਵੀ ਹਿੱਸੇ ਲੈਣੇ ਪੈਣੇ ਆ। ਮਹਾਰਾਜ ਆਉਣ ਵਾਲੇ ਸਮੇਂ ਨੂੰ ਜਾਣਦੇ ਹੋਏ ਇਹਨਾਂ ਪਹਿਲਾਂ ਹੀ ਬਾਬਾ ਬੁੱਢਾ ਜੀ ਦੀ ਡਿਊਟੀ ਲਾਤੀ ਸੀ ਵੀ ਸਾਹਿਬਜ਼ਾਦੇ ਹਰਗੋਬਿੰਦ ਨੂੰ ਸ਼ਸਤਰਾਂ ਦਾ ਅਭਿਆਸ ਕਰਾਇਆ ਜਾਵੇ। ਇਹ ਬਾਬਾ ਬੁੱਢਾ ਜੀ ਨੇ ਪਹਿਲਾਂ ਹੀ ਪ੍ਰਬੰਧ ਕਰ ਦਿੱਤੇ ਸੀ, ਸ਼ਸਤਰਾਂ ਦਾ ਅਭਿਆਸ ਕਰ ਰਹੇ ਸੀ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਤੇ ਕੋਲੇ ਤੇਗ ਰੱਖਣ ਵਾਸਤੇ ਵੀ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਪਹਿਲਾਂ ਹੀ ਡਿਊਟੀ ਲਾਤੀ ਸੀ ਆਪਣੇ ਪੁੱਤਰ ਹਰਗੋਬਿੰਦ ਸਾਹਿਬ ਮਹਾਰਾਜ ਦੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਕਿਉਂਕਿ ਪੰਜਵੀਂ ਜਿਹੜੀ ਜੋਤ ਆ ਉਹਨਾਂ ਦੀ ਕੁਰਬਾਨੀ ਹੋਣੀ ਪਤਾ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ, ਤੇ ਛੇਵੇਂ ਜੋਤ ਦੇ ਵਿੱਚ ਬਦਲਾਅ ਲਿਆਉਣਾ ਵੀ ਜ਼ਰੂਰੀ ਸੀ। ਮੇਰੇ ਸਤਿਗੁਰਾਂ ਨੇ ਜਿਹੜਾ ਕੱਲ ਵਾਲਾ ਦਿਨ ਆਪਾਂ ਸ਼ੁਕਰਾਨਾ ਕਰਕੇ ਹਟੇ ਹਾਂ ਅਕਾਲ ਤਖ਼ਤ ਸਾਹਿਬ ਦਾ ਸਾਜਨਾ ਦਿਵਸ ਤੇ ਪਹਿਲੀ ਜੰਗ ਉਸ ਤੋਂ ਪਹਿਲਾਂ ਆਪਾਂ ਵਰਣਨ ਕੀਤਾ, ਅੱਜ ਆਪਾਂ ਦੂਜੀ ਜੰਗ ਦੀ ਗੱਲ ਕਰਨੀ ਹੈ। ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਚਾਰ ਜੰਗਾਂ ਲੜੀਆਂ ਵੱਡੀਆਂ, ਛੋਟੀਆਂ ਜੰਗਾਂ ਨੂੰ ਛੱਡ ਕੇ ਨਾ ਚਾਰ ਜੰਗਾਂ ਵੱਡੀਆਂ, ਤੇ ਚਾਰੇ ਹੀ ਜੰਗਾਂ ਜਿੱਤੀਆਂ ਮਹਾਰਾਜ ਨੇ। ਨਹੀਂ ਜੰਗ ਤਾਂ ਹਰੇਕ ਕਰਦਾ, ਰਾਜੇ ਮਹਾਰਾਜੇ ਕਰਦੇ ਆ, ਇਹ ਅੱਜ ਤੱਕ ਕਿਸੇ ਦੇ ਇਤਿਹਾਸ ਚ ਨਹੀਂ ਆਇਆ ਵੀ ਗੁਰੂਆਂ ਤੋਂ ਬਿਨਾਂ ਵੀ ਜਿੰਨੀਆਂ ਜੰਗਾਂ ਕੀਤੀਆਂ ਉਨੀਆਂ ਹੀ ਜਿੱਤੀਆਂ ਹੋਣ, ਕਿਸੇ ਦੇ ਇਤਿਹਾਸ ਚ ਨਹੀਂ ਆਇਆ, ਕਿਉਂਕਿ ਹਾਰੇ ਵੀ ਬਥੇਰੀ ਵੇਰ ਆ। ਪਰ ਗੁਰੂ ਸਾਹਿਬਾਨ ਅਕਾਲ ਪੁਰਖ ਨਿਰੰਕਾਰ ਨੇ ਚਾਰ ਜੰਗਾਂ ਕੀਤੀਆਂ ਤੇ ਚਾਰੇ ਹੀ ਜਿੱਤੀਆਂ, ਤੇ ਗਿਣਤੀ ਵੀ ਸਿੱਖਾਂ ਦੀ ਬੜੀ ਘੱਟ, ਮੁਗਲਾਂ ਦੀ ਗਿਣਤੀ ਦੇ ਬਰਾਬਰ, ਮੁਗਲਾਂ ਦੇ ਹਥਿਆਰ ਸ਼ਾਸਤਰਾਂ ਦੇ ਬਰਾਬਰ, ਮੁਗਲਾਂ ਦੀ ਪਾਵਰ ਜਿਹੜੀ ਆਪਦੇ ਆਪ ਨੂੰ ਸਮਝਦੇ, ਪਾਵਰ ਤਾਂ ਰੱਬ ਦੀ ਵੱਡੀ ਹੁੰਦੀ ਹੈ, ਪਰ ਰਾਜਨੀਤਿਕ ਬੰਦਾ ਆਪਦੇ ਰਾਜ ਭਾਗ ਨੂੰ ਦੇਖ ਕੇ ਆਪਦੀ ਪਾਵਰ ਵੱਧ ਸਮਝ ਲੈਂਦਾ ਵੀ ਸਾਡਾ ਰਾਜ ਆ, ਸਾਡਾ ਤਖ਼ਤ ਆ, ਸਾਡਾ ਤਾਜ ਹੈ, ਸਾਡੀ ਦੁਨੀਆਂ ਤੇ ਹਕੂਮਤ ਚੱਲਦੀ ਹੈ। ਇਹ ਜਿਹੜੇ ਰਾਜਨੀਤਿਕ ਬੰਦੇ ਹਕੂਮਤ ਦੇ ਨਸ਼ੇ ਵਿੱਚ ਬੜੇ ਮਾੜੇ ਕੰਮ ਕਰਦੇ ਆ, ਤੇ ਪਰਜਾਂ ਨੂੰ ਕੀੜੇ ਮਕੌੜੇ ਵੀ ਨਹੀਂ ਜਾਣਦੇ, ਇਹਨਾਂ ਨੂੰ ਨਹੀਂ ਪਤਾ ਵੀ ਪਾਵਰ ਤਾਂ ਰੱਬ ਦੇ ਹੱਥ ਆ, ਖੁਦਾ ਦੇ, ਅੱਲਾ ਦੇ, ਸਾਹਿਬ ਦੇ, ਉਹਨੇ ਪਤਾ ਨਹੀਂ ਕਦੋਂ ਖੋ ਲੈਣੀ ਤੇ ਕਦੋਂ ਪਾਵਰ ਦੇ ਦੇਣੀ ਆ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਆ, ਪਹਿਲੀ ਜੰਗ ਆਪਾਂ ਸੁਣੀ ਆ ਵੀ ਬਾਜ ਤੋਂ ਲੜਾਈ ਹੋਈ, ਜਿਹੜਾ ਬਾਜ ਸ਼ਾਹਜਹਾਨ ਨੂੰ ਇਰਾਨ ਦੇ ਬਾਦਸ਼ਾਹ ਨੇ ਭੇਟ ਕੀਤਾ ਸੀ, ਮਹਾਰਾਜ ਨੇ ਬਾਜਾਂ ਨਾਲ ਮੋੜਿਆ, ਇੱਕ ਪੰਛੀ ਤੋਂ ਬਾਜ ਤੋਂ ਹੀ ਲੜਾਈ ਹੋਈ, ਗੱਲ ਅਣਖਾਂ ਦੀ ਸੀ ਬਾਜ ਦੀ ਨਹੀਂ, ਗੱਲ ਤਖਤਾਂ ਤੇ ਤਾਜਾਂ ਦੀ ਸੀ, ਗੱਲ ਜਿਹੜੀ ਗੁਲਾਮੀ ਆ ਜਦੋਂ ਪੁੱਟਣ ਦੀ ਸੀ, ਗੱਲ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਸੀ ਅਸੀਂ ਡੰਡਾ ਹੀ ਨਹੀਂ ਚੁੱਕ ਸਕਦੇ, ਉਹਨਾਂ ਨੂੰ ਦੱਸਣ ਦੀ ਸੀ ਤੁਸੀਂ ਤੇਗਾਂ ਚੁੱਕ ਸਕਦੇ ਆ, ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਸੀ ਝਾਕ ਹੀ ਨਹੀਂ ਸਕਦੇ ਰਾਜੇ ਦੀ ਸਵਾਰੀ ਵੱਲ ਨੂੰ, ਤੇ ਉਹਨਾਂ ਲੋਕਾਂ ਨੂੰ ਦੱਸਣ ਦੀ ਗੱਲ ਸੀ ਤੁਸੀਂ ਅੱਖਾਂ ਕੱਢ ਸਕਦੇ ਆ ਜ਼ਾਲਮਾਂ ਨੂੰ, ਡਰਾ ਸਕਦੇ ਆ ਤੁਸੀਂ, ਧਮਕਾ ਸਕਦੇ ਆ, ਤੁਸੀਂ ਆਪਦਾ ਤਖ਼ਤ, ਤੁਸੀਂ ਆਪਦਾ ਰਾਜ ਭਾਗ, ਤੁਸੀਂ ਆਪਣਾ ਤਪ ਤੇਜ ਕਰ ਸਕਦੇ ਹੋ ਪੈਦਾ, ਕਿਉਂਕਿ ਸੁੱਤੀਆਂ ਜ਼ਮੀਰਾਂ ਜਗਾਉਣੀਆਂ ਪੈਂਦੀਆਂ। ਬੀਬੀ ਵੀਰੋ ਦਾ ਵਿਆਹ ਚ ਭਾਲ ਕੀਤਾ ਮਹਾਰਾਜ ਨੇ, ਤੇ ਉੱਥੇ ਫਿਰ ਸੰਗਤ ਨੇ ਬੇਨਤੀ ਕੀਤੀ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਪਹਿਲੀ ਜੰਗ ਦੇ ਵਿੱਚ ਬਹੁਤ ਸਾਰੇ ਸਿੰਘ ਸ਼ਹੀਦੀਆਂ ਪਾ ਗਏ ਸੀ, ਤੇ ਮੁਗਲ ਸਰਕਾਰ ਨੂੰ ਪਤਾ ਸੀ ਵੀ ਇੱਕ ਤਾਂ ਮਹਾਰਾਜ ਕੋਲੇ ਸਿੰਘ ਬਹੁਤ ਘੱਟ ਰਹਿ ਗਏ ਨੇ, ਮਹਾਰਾਜ ਕੋਲੇ ਸਿੱਖ ਬੜੇ ਘੱਟ ਨੇ, ਯੋਧੇ ਬੜੇ ਘੱਟ ਆ, ਤੇ ਇੱਕ ਪਹਿਲੀ ਜੰਗ ਦੇ ਵਿੱਚ ਨਾ ਜਿਹੜਾ ਪੈਂਦੇ ਖਾਂ ਸੀਗਾ, ਮਹਾਰਾਜ ਨੇ ਪਾਲਿਆ ਸੀ ਇਹ ਪੈਂਦੇ ਖਾਂ, ਬੜੀਆਂ ਇਹਨੂੰ ਖੁਰਾਕਾਂ ਦਿੱਤੀਆਂ ਸੀ ਪੈਂਦੇ ਖਾਂ ਨੂੰ, ਬੜਾ ਇਹਦੇ ਤੇ ਜ਼ੋਰ ਲਾਇਆ ਸੀ ਪੈਂਦੇ ਖਾਂ, ਤੇ ਮਹਾਰਾਜ ਨੇ ਬੜਾ ਵੱਡਾ ਬਲਵਾਨ ਯੋਧਾ ਬਣਾਤਾ ਸੀ, ਤੇ ਕਹਿੰਦੇ ਏਡੀ ਪਾਵਰ ਸੀ ਪੈਂਦੇ ਖਾਂ ਦੇ ਵਿੱਚ, ਜੇ ਦੋ ਸਾਂਝ ਭੜਦੇ ਹੁਣ ਨਾ ਤੇ ਸਿੰਘਾਂ ਤੋਂ ਫੜ ਕੇ ਹਟਾ ਦਿੰਦਾ ਸੀ, ਤੇ ਉਹਨਾਂ ਚ ਹਿੰਮਤ ਨਹੀਂ ਸੀ ਰਹਿੰਦੀ ਵੀ ਦੁਬਾਰੇ ਭਿੜ ਸਕੀਏ, ਕੋਈ ਵੀ ਸ਼ਿੱਕਾ ਕਹਿੰਦੇ ਹੱਥ ਦੀ ਤਲੀ ਤੇ ਰੱਖ ਕੇ ਮਸਲ ਦਿੰਦਾ ਸੀ ਤੇ ਉਹਦੇ ਨੰਬਰ ਉਡਾ ਦਿੰਦਾ ਸੀ, ਇਹਨੂੰ ਮਾਣ ਹੋ ਗਿਆ ਪੈਂਦੇ ਖਾਂ ਨੂੰ ਵੀ ਮੇਰੇ ਕਰਕੇ ਜੰਗ ਜਿੱਤੀ ਹੈ, ਮੈਂ ਪਠਾਣ ਹੈ, ਤੇ ਅਸੀਂ ਪਠਾਣ ਪਹਿਲਾਂ ਤੋਂ ਹੀ ਜੰਗਾਂ ਯੁੱਧਾ ਕਰਦੇ ਹਾਂ, ਸਿੱਖ ਤਾਂ ਪਹਿਲਾਂ ਤੋਂ ਮਾਲਾ ਹੀ ਫੇਰਦੇ ਰਹੇ ਹੈ, ਇਹਨਾਂ ਨੇ ਕਿਹੜਾ ਜੰਗ ਯੁੱਧ ਕੀਤੇ ਆ, ਇਹਨੂੰ ਮਾਣ ਆ ਗਿਆ। ਜਦੋਂ ਬੰਦਾ ਨਾ ਬਾਲਾ ਪੜ੍ਹ ਲਿਖ ਜੇ, ਵੱਡਾ ਕੋਈ ਬਣ ਜੇ, ਉਹਦਾ ਮਿਲ ਜਾਵੇ, ਕੋਲੇ ਬਾਲਾ ਧਨ ਦੌਲਤ ਹੋਵੇ, ਪ੍ਰੋਪਰਟੀ ਚੰਗੀ ਆ ਜਾਵੇ ਕੋਲੇ, ਤੇ ਬਾਲਾ ਸਥਾਪਨ ਹੋਵੇ, ਬਾਲਾ ਸਰੀਰ ਦਾ ਬਲ ਹੋਵੇ, ਬੜਾ ਬੁੱਧੀਜੀਵੀ, ਕਹਿੰਦੇ ਮਾਣ ਆ ਜਾਂਦਾ, ਮਾਣ ਆ ਜਾਂਦਾ ਇਹਨਾਂ ਗੱਲਾਂ ਤੇ, ਕੋਈ ਬਿਰਲਾ ਬਿਰਲਾ ਇਹ ਮਾਣ ਤੋਂ ਬਚਿਆ।
ਤੇ ਪੈਂਦੇ ਖਾਂ ਨੂੰ ਵੀ ਮਾਣ ਆ ਗਿਆ ਤੇ ਲੋਕਾਂ ਕੋਲੇ ਕਹਿੰਦਾ ਫਿਰਦਾ ਜਿਹੜੀ ਜੰਗ ਜਿੱਤੀ ਆ ਨਾ ਪਹਿਲੀ ਜੰਗ ਮੇਰੇ ਕਰਕੇ ਜਿੱਤੀ ਆ, ਮੈਂ ਹੀ ਸੂਰਮਾ ਮੈਂ ਹੀ ਯੋਧਾ। ਹਰਗੋਬਿੰਦ ਸਾਹਿਬ ਮਹਾਰਾਜ ਦੇ ਜਥੇ ਦੇ ਵਿੱਚ ਉਹਦੀ ਫੌਜ ਦੇ ਵਿੱਚ ਮੈਤੋਂ ਬਿਨਾਂ ਤਾਂ ਜੰਗ ਹੀ ਨਹੀਂ ਜਿੱਤ ਸਕਦੇ ਸੀ। ਇਹ ਦੋਸਤ ਲੋਕਾਂ ਨੂੰ ਕਹਿੰਦਾ ਫਿਰਦਾ, ਕਈ ਵਾਰੀ ਨਾ ਬੰਦਾ ਆਪਦੀ ਵਡਿਆਈ ਆਪ ਕਰਦਾ ਫਿਰਦਾ ਹੁੰਦਾ। ਪਹਿਲੀ ਗੱਲ ਤਾਂ ਬੰਦਾ ਆਦੀ ਹੈ ਹਰੇਕ ਬੰਦਾ ਵੀ ਮੇਰੀ ਵਡਿਆਈ ਦੁਨੀਆਂ ਕਰੇ, ਜਾਂ ਘਰ ਦੇ ਕਰਨ, ਜਾਂ ਪਿੰਡ ਵਾਲੇ ਕਰਨ, ਜਾਂ ਇਲਾਕਾ ਕਰੇ, ਜਾਂ ਸਾਰੀ ਦੁਨੀਆਂ, ਹਰੇਕ ਬੰਦਾ ਵਡਿਆਈ ਦਾ ਆਦੀ। ਤੇ ਜਿਹਦੀ ਨਹੀਂ ਹੁੰਦੀ ਹੁੰਦੀ ਵਡਿਆਈ ਤੇ ਉਹ ਆਪਦੀ ਵੀ ਆਪ ਵੀ ਕਰਨ ਲੱਗ ਜਾਂਦਾ ਵੀ ਮੈਂ ਆਏ ਮੇਰੀ ਮੇਰੀ ਕਰਦਾ। ਫਿਰ ਪੈਂਦੇ ਖਾਂ ਵੀ ਐਂ ਕਹਿੰਦਾ ਫਿਰਦਾ। ਮਹਾਰਾਜ ਨੂੰ ਸਿੱਖਾਂ ਨੇ ਕਿਹਾ, ਕਹਿੰਦੇ ਮਹਾਰਾਜ ਇਹਨੂੰ ਬੜਾ ਮਾਣ ਆ ਗਿਆ, ਤਾਂ ਕਹਿੰਦਾ ਜੰਗ ਹੀ ਮੇਰੇ ਕਰਕੇ ਜਿੱਤੇ ਆ। ਮਹਾਰਾਜ ਸੱਚੇ ਪਾਤਸ਼ਾਹ ਨੇ ਤਿਆਰੀ ਕੀਤੀ ਸੀ ਸਿੱਖ ਸੰਗਤ ਦੇ ਕਹਿਣ ਤੇ ਜਾਣ ਵਾਸਤੇ, ਬਿਆਸ ਪੱਤਣ ਤੇ ਬਾਗੇ ਰੇਹਲੇ ਤੇ ਰਿਆੜਕੀ ਵੱਲ ਮਹਾਰਾਜ ਨੂੰ ਬੇਨਤੀ ਕੀਤੀ ਸੀ ਸਿੱਖਾਂ ਨੇ। ਕਹਿੰਦੇ ਮਹਾਰਾਜ ਇੱਕ ਤਾਂ ਇਲਾਕਾ ਬਹੁਤ ਸੁੰਦਰ ਹੈ, ਇੱਕ ਵੀ ਉੱਥੇ ਜਿਹੜੇ ਊਠ ਤੇ ਘੋੜੇ ਨੇ ਉਸ ਇਲਾਕੇ ਦੇ ਵਿੱਚ ਬੜੀ ਤਰ੍ਹਾਂ ਵਿਚਰ ਸਕਦੇ, ਇੱਕ ਜੰਗਲ ਆ ਸੰਘਣਾ ਸ਼ਿਕਾਰ ਖੇਡਣ ਵਾਸਤੇ, ਤੇ ਇੱਕ ਉੱਥੋਂ ਦੇ ਜਿਹੜੇ ਲੋਕ ਨੇ ਤੁਹਾਡੇ ਦਰਸ਼ਨ ਦਿਦਾਰਿਆਂ ਵਾਸਤੇ ਅਤਾਵਲੇ ਆ ਤਰਸਦੇ ਆ। 1580 ਦੇ ਵਿੱਚ ਨਾ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਉੱਥੇ ਇੱਕ ਜਗ੍ਹਾ ਖਰੀਦੀ ਸੀ ਤੇ ਉਸ ਜਗ੍ਹਾ ਦਾ ਨਾਂ ਗੋਬਿੰਦਪੁਰਾ ਰੱਖਿਆ ਸੀ ਮਹਾਰਾਜ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਅਸੀਂ ਜਾਣਾ ਏ, ਸਾਡਾ ਮਨ ਕਰਦਾ ਹੈ, ਤੇ ਸਾਡੇ ਪਿਤਾ ਸਾਹਿਬਾਨ ਨੇ ਉੱਥੇ ਅਸਥਾਨ ਖਰੀਦਿਆ, ਉੱਥੇ ਨਗਰ ਵਸਾਉਣਾ ਹੈ। ਤੇ ਜਾਣ ਦੀ ਤਿਆਰੀ ਤੋਂ ਪਹਿਲਾਂ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੈਂਦੇ ਖਾਂ ਆ ਤੈਨੂੰ ਸੁਗਾਤਾਂ ਦੇਣ ਲੱਗੇ ਆ, ਤੇਰੀ ਤਨਖਾਹ ਘਰੇ ਪਹੁੰਚੂਗੀ ਤੇ ਹੁਣ ਤੇਰੀ ਜਦੋਂ ਲੋੜ ਪਊ ਨਾ ਉਦੋਂ ਬੁਲਾ ਲਿਆ ਕਰਾਂਗੇ। ਮਹਾਰਾਜ ਜਾਣਗੇ ਸਾਰਾ ਕੁਛ, ਕੁਛ ਸੰਗਤਾਂ ਨੇ ਕਿਹਾ, ਮਹਾਰਾਜ ਤਾਂ ਜਾਣੀ ਜਾਣ ਸੀ। ਕਹਿੰਦੇ ਪੈਂਦੇ ਖਾਂ ਜਦੋਂ ਤੇਰੀ ਲੋੜ ਹੋਈ ਨਾ, ਪੈਂਦੇ ਖਾਂ ਕਹਿੰਦਾ ਮਹਾਰਾਜ ਗਲਤੀ ਹੋ ਗਈ ਮੇਰੇ ਤੋਂ। ਮਹਾਰਾਜ ਕਹਿੰਦੇ ਨਹੀਂ, ਗਲਤੀ ਤਾਂ ਬੰਦੇ ਨੂੰ ਪਤਾ ਹੀ ਹੁੰਦਾ, ਜਿਹੜੇ ਬੰਦੇ ਤੋਂ ਗਲਤੀ ਹੋਈ ਹੋਵੇ ਇੱਕ ਬੰਦੇ ਨੂੰ ਪਤਾ ਹੁੰਦਾ, ਇੱਕ ਰੱਬ ਨੂੰ, ਦੋਨੋਂ, ਇੱਕ ਤਾਂ ਅਕਾਲ ਪੁਰਖ ਨੂੰ ਪਤਾ ਵੀ ਅਸੀਂ ਕੀ ਕਰਦੇ ਸਾਰੇ, ਇੱਕ ਬੰਦੇ ਨੂੰ ਖੁਦ ਪਤਾ ਹੁੰਦਾ। ਮਹਾਰਾਜ ਕਹਿੰਦੇ ਪੈਂਦੇ ਖਾਂ ਗਲਤੀਆਂ ਦਾ ਤਾਂ ਬੰਦੇ ਨੂੰ ਖੁਦ ਹੀ ਪਤਾ ਹੁੰਦਾ, ਪਰ ਤੇਰੀ ਹੁਣ ਜ਼ਰੂਰਤ ਨਹੀਂ ਇੱਥੇ, ਹਾਂ ਤੈਨੂੰ ਅਸੀਂ ਤਨਖਾਹ ਦੇਈ ਚੱਲਾਂਗੇ ਘਰੇ ਬੈਠੇ ਨੂੰ ਵੀ, ਤੇ ਤੂੰ ਆਪਦੇ ਘਰੇ ਜਾ ਤੇ ਜਦੋਂ ਲੋੜ ਪਈ ਨਾ ਤੇਰੀ ਉਦੋਂ ਬੁਲਾ ਲਾਂਗੇ। ਪੈਂਦੇ ਖਾਂ ਤਾੜ ਗਿਆ ਗੱਲ ਨੂੰ ਵੀ ਮੇਰੀਆਂ ਜਿਹੜੀਆਂ ਗੱਲਾਂ ਕੀਤੀਆਂ ਮਹਾਰਾਜ ਦੇ ਕੋਲੇ ਪਹੁੰਚ ਗਈਆਂ। ਤੇ ਫਿਰ ਇਹ ਜਿਹੜਾ ਦੂਸਰਾ ਜੰਗ ਹੋਣ ਲੱਗਾ ਨਾ ਜਿਹਦੀ ਆਪਾਂ ਗੱਲ ਕਰਨੀ, ਇਹਦੇ 'ਚ ਫਿਰ ਪੈਂਦੇ ਖਾਂ ਨੂੰ ਨਹੀਂ ਸੱਦਿਆ ਮਹਾਰਾਜ ਨੇ। ਮਹਾਰਾਜ ਕਹਿੰਦੇ ਪੈਂਦੇ ਖਾਂ ਜੰਗ ਵੀ ਹੋਣੀ ਸਾਨੂੰ ਪਤਾ ਹੈ, ਦੁਸ਼ਮਣ ਨੇ ਟੈਕੇ ਨਹੀਂ ਬਹਿਣਾ ਇਹ ਵੀ ਸਾਨੂੰ ਪਤਾ, ਉਹਨਾਂ ਨੇ ਹੱਲਾ ਉਹਨਾਂ ਨੇ ਵਾਰ ਕਰਨਾ ਹੀ ਕਰਨਾ ਹੈ। ਤੇ ਪੈਂਦੇ ਖਾਂ ਨੋਟ ਕਰ ਲਾ, ਜੰਗ ਇਹ ਜਿੱਤਣੀ ਆ ਦੂਜੀ ਵੀ। ਮਹਾਰਾਜ ਨੇ ਪਹਿਲਾਂ ਹੀ ਕਹਿਤਾ ਜੀ ਪੈਂਦੇ ਖਾਂ ਨੂੰ ਵੀ ਐਵੇਂ ਨਾ ਮਾਣ ਕਰਦਾ ਫਿਰੀ ਵੀ ਤੇਰੇ ਕਰਕੇ ਜਿੱਤੇ ਅਕਾਲ ਦੀਆਂ ਫੌਜਾਂ, ਇਹ ਨਿਰੰਕਾਰ ਦੀਆਂ ਫੌਜਾਂ ਉਹਦੇ ਕਰਕੇ ਜਿੱਤਦੀਆਂ। ਆਓ ਸਤਿਗੁਰੂ ਰਿਆੜਕੀ ਇਲਾਕੇ ਨੂੰ ਭਾਗ ਲਾਉਣ ਲੱਗੇ ਆ ਤੇ ਇੱਥੋਂ ਦਾ ਜਿਹੜਾ ਭਗਵਾਨ ਦਾਸ ਘੇਰੜਾ ਹੈ ਉਹਨੇ ਇਹ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ। ਮੈਂ ਸ਼ਾਰਟਕੱਟ ਗੱਲ ਕਰਕੇ ਇੱਕੋ ਕਹਿਤਾ ਕਹਿ ਜਾਣੀ ਹੈ, ਉਹਨੇ ਕਬਜ਼ਾ ਕੀਤਾ ਇਹ ਜਗ੍ਹਾ ਦੇ ਉੱਤੇ ਤੇ ਮਹਾਰਾਜ ਨੇ ਲਾਇਆ ਡੇਰਾ, ਜਿਵੇਂ ਇੱਕ ਭਗਵਾਨ ਦਾਸ ਘੇਰੜ ਜਾ ਕੇ ਆਪਦੇ ਬੰਦਿਆਂ ਨੂੰ ਲੈ ਕੇ ਮਾਰਨ ਲੱਗਾ ਰੋਹਬ, ਤੇ ਜਿਵੇਂ ਇਹਨੇ ਨਿੰਦਿਆ ਕੀਤੀ ਗੁਰੂ ਘਰ ਦੀ, ਵਿਧੀ ਚੰਦ ਬਾਬੇ ਵਰਗਿਆਂ ਨੇ ਲਾਏ ਸੋਧੇ, ਉਹਨਾਂ ਬੁੱਲਾਂ ਨੂੰ ਮੇਰੇ ਸਾਥੀ ਭਾਈ ਜਗਤਾਰ ਸਿੰਘ ਮਾਂਗੇਵਾਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਿਤਪਾਲ ਸਿੰਘ ਪਾਰਸ ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ।

ਤੇਰੇ ਖੜਗਧਾਰੀ ਗੁਰੂ ਤਾਰ ਦੁਨੀਆ ਪਹੁੰਚੇ ਵਿੱਚ ਰਿਆੜ ਕੀ ਆਨ ਭਾਈ ਪਹੁੰਚੇ ਵਿੱਚ

ਖੱਤਰੀ ਇੱਕ ਉਹਨਾਂ ਪਿੰਡਾਂ ਦਾ ਚੌਧਰੀ, ਖੱਤਰੀ ਇੱਕ ਮਿੱਤਰ ਚੰਦੂ ਦਾ ਨਾਮ ਪੱਗ ਬਾਨ ਭਾਈ, ਮਿੱਤਰ ਚੰਦੂ ਦਾ ਨਾਮ ਪੱਗ ਬਾਨ ਭਾਈ।

0: ਹਰਗੋਬਿੰਦ ਜੀ ਪਾਤਸ਼ਾਹ ਕੀਤੇ ਚੋਜ ਨਿਆਰੇ ਮੀਰੀ ਪੀਰੀ ਪਹਿਨੀਆਂ ਪੈਂਦੇ ਲਸ਼ਕਾਰੇ ਝੁਕ ਝੁਕ ਸੀਸ ਨਿਭਾਵਦੇ ਅੰਬਰਾਂ ਤੋਂ ਤਾਰੇ ਅਜੀਤਵਾਲ ਦੇ ਪਾਰਸਾ ਜਾਮਾ ਬਲਹਾਰੇ ਆਓ ਸਮੇਂ ਦੀ ਸਮਾਪਤੀ ਹੈ ਰਹਿੰਦੇ ਹੋਏ ਇਤਿਹਾਸ ਦੀਆਂ ਸਮਾਵਾਂ ਕੱਲ ਵਾਲੇ ਦੀਵਾਨ ਦੇ ਵਿੱਚ ਕਰਨ ਦਾ ਯਤਨ ਕਰਾਂਗੇ ਇੱਕ ਨੀ ਅਨੇਕਾਂ ਭੁੱਲਾਂ ਗੁਰਬਾਣੀ ਪੜ੍ਹਦਿਆਂ ਗੁਰੂ ਸਾਹਿਬ ਦੀ ਵਡਿਆਈ ਕਰਦਿਆਂ ਹੋ ਜਾਂਦੀਆਂ ਪਾਤਸ਼ਾਹ ਬਖਸ਼ਣ ਹਰੇ ਹੈ ਅੱਗੇ ਤੋਂ ਸਮਤ ਦੇਣ ਇਸੇ ਤਰ੍ਹਾਂ ਹੀ ਆਪ ਜੀ ਦੇ ਦਰ ਘਰ ਦੀਆਂ ਚਰਨਾਂ ਕਮਲਾਂ ਦੀਆਂ ਸਭਾਵਾਂ ਲੈਂਦੇ ਰਹਿਣ ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਸੱਚੇ ਪਾਤਸ਼ਾਹ ਜੀ ਦਰ ਤੇ ਪ੍ਰਵਾਨ ਕਰਨ ਦਰੋਂ ਘਰੋਂ ਨਿਤਨੇਮ ਦੀਆਂ ਦਾਤਾਂ ਨਾਮ ਬਾਣੀ ਚੜ੍ਹਦੀ ਕਲਾ ਵਾਲਾ ਜੀਵਨ ਘਰ ਪਰਿਵਾਰਾਂ ਵਿੱਚ ਤੰਦਰੁਸਤੀਆਂ ਕਾਰੋਬਾਰਾਂ ਚ ਬਰਕਤਾਂ ਸੱਚੇ ਪਾਤਸ਼ਾਹ ਜੀ ਬਖਸ਼ਣ ਬਹੁਤ ਹੀ ਸਤਿਕਾਰਯੋਗ ਪੰਥਕ ਪ੍ਰਸਿੱਧ ਬੁਲਾਰੇ ਗੁਰੂ ਘਰ ਦੇ ਹਜ਼ੂਰੀ ਕਥਾਵਾਚਕ ਸਾਹਿਬ ਗਿਆਨੀ ਮਹਿੰਦਰ ਸਿੰਘ ਜੀ ਭੜੀ ਵਾਲੇ ਆਪ ਸੰਗਤਾਂ ਨੂੰ ਹਰ ਜਸ ਕਥਾ ਕਹਾਣੀਆਂ ਦੇ ਨਾਲ ਜੋੜਨਾ ਕਰਨਗੇ ਜੀ ਅਗਲਾ ਪ੍ਰੋਗਰਾਮ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਗਿਆਨੀ ਪਰਮਜੀਤ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਪਿਆਰ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਇਹ ਸਨ ਗੁਰੂ ਘਰ ਦਾ ਢਾਡੀ ਜੱਥਾ ਗਿਆਨੀ ਭਾਈ ਪ੍ਰਤਪਾਲ ਸਿੰਘ ਜੀ ਪਾਰਸ ਜਿਨ੍ਹਾਂ ਨੇ ਆਪ ਜੀ ਨੂੰ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰਾਇਆ ਹੈ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਜੱਥੇ ਦਾ ਹੁਣ ਸਮਾਂ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਕਥਾ ਦਾ ਹੈ ਗਿਆਨੀ ਭਾਈ ਮਹਿੰਦਰ ਸਿੰਘ ਜੀ ਪੜੀ ਵਾਲੇ ਤਿੰਨਾਂ ਪਾਸੋਂ ਚੱਲੀ ਲੜੀਵਾਰ ਕਥਾ ਸਰਵਣ ਕਰੀਏ ਜੀ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕੱਲ੍ਹ ਨੂੰ ਗੁਰਦੁਆਰਾ ਸਾਹਿਬ ਵਿਖੇ ਸਵੇਰੇ 7 ਵਜੇ ਖੰਡੇ ਬਾਟਿਆਂ ਦਾ ਅੰਮ੍ਰਿਤ ਤਿਆਰ ਹੋਣਾ ਹੈ ਸੋ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਤਾਤ ਲੈ ਕੇ ਅੰਮ੍ਰਿਤਧਾਰੀ ਬਣ ਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਹੈ ਦੂਜਾ ਅੰਮ੍ਰਿਤ ਨਾਹੀਂ। ਇੱਕੋ ਹੀ ਅੰਮ੍ਰਿਤ ਹੈ ਜਿਹੜਾ ਰੂਹ ਨੂੰ ਤਰੋ ਤਾਜ਼ਾ ਰੱਖ ਸਕਦਾ, ਅਮਰ ਕਰ ਸਕਦਾ, ਦੂਜਾ ਕੋਈ ਨਹੀਂ। ਇਹ ਕਿਹੜਾ ਹੈ? ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀ ਵੋ ਭਾਈ। ਇਹ ਹੈ ਨਾਮ ਅੰਮ੍ਰਿਤ, ਇਹ ਹੈ ਸ਼ਬਦ ਅੰਮ੍ਰਿਤ। ਗੁਰਦੇਵ ਕਹਿੰਦੇ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਗੁਰਬਾਣੀ ਅੰਮ੍ਰਿਤ ਹੈ, ਨਾਮ ਅੰਮ੍ਰਿਤ ਹੈ, ਇੱਕੋ ਹੀ ਗੱਲ ਹੈ। ਇਹ ਜਿਹੜਾ ਨਾਮ ਅੰਮ੍ਰਿਤ ਹੈ, ਇਹਦਾ ਸੰਚਾਰ ਕੀਤਾ ਮੇਰੇ ਸਤਿਗੁਰੂ ਨੇ ਖੰਡੇ ਬਾਟੇ ਦੀ ਪੌਲ ਦੇ ਰੂਪ ਦੇ ਵਿੱਚ। ਸੰਚਾਰ ਸ਼ਬਦ ਹੈ, ਇੱਕ ਪ੍ਰਚਾਰ ਹੁੰਦਾ, ਇੱਕ ਸੰਚਾਰ ਹੁੰਦਾ, ਦੋਵਾਂ ਵਿੱਚ ਫਰਕ ਹੈ। ਪ੍ਰਚਾਰ ਤਾਂ ਹੈ ਪ੍ਰੇਰਣਾ ਕਰਨੀ, ਸੰਚਾਰ ਗੁਰਮੁਖੋ ਆਪਣਾ ਪੰਜਾਬੀ ਦਾ ਹੀ ਸ਼ਬਦ ਹੈ, ਕੋਈ ਓਪਰਾ ਸ਼ਬਦ ਨਹੀਂ। ਸੰਚਾਰ ਦਾ ਅਰਥ ਹੁੰਦਾ ਵੀ ਕਿਸੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ। ਭਾਰਤ ਦੇ ਅੰਦਰ ਇਹ ਸ਼ਬਦ ਜੋ ਟੈਲੀਫੋਨ ਮਹਿਕਮਾ ਕਹਿ ਲਈਏ ਉਹ ਵਰਤਦਾ, ਦੂਰ ਸੰਚਾਰ ਵਿਭਾਗ। ਤਰੰਗਾਂ ਦੇ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਸ਼ਬਦ ਦਾ ਚਲੇ ਜਾਣਾ, ਆਵਾਜ਼ ਦਾ ਚਲੇ ਜਾਣਾ, ਇਹਨੂੰ ਸੰਚਾਰ ਕਹੀਦਾ। ਤਰੰਗਾਂ ਦੇ ਰਾਹੀਂ, ਜੋ ਵੀ ਵਾਈਬਰੇਸ਼ਨ ਦੇ ਰਾਹੀਂ ਕੋਈ ਐਨਰਜੀ ਇੱਕ ਥਾਂ ਤੇ ਦੂਜੀ ਥਾਂ ਤੇ ਜਾਂਦੀ ਹੈ, ਉਹਨੂੰ ਸੰਚਾਰ ਕਹੀਦਾ। ਮੇਰੇ ਸਤਿਗੁਰਾਂ ਨੇ ਗੁਰਬਾਣੀ ਜਿਹੜਾ ਸ਼ਬਦ ਹੈ ਨਾ, ਇਹਦਾ ਸੰਚਾਰ ਕੀਤਾ, ਸੰਚਾਰ ਦਾ ਸਾਧਨ ਬਣਾਇਆ ਖੰਡੇ ਦੀ ਪਹੁਲ। ਜਾਂ ਇਹਨੂੰ ਸਿੱਧੇ ਸ਼ਬਦਾਂ ਵਿੱਚ ਕਹਿ ਲਈਏ ਵੀ ਸ਼ਬਦ ਦੀਆਂ ਤਰੰਗਾਂ ਜਲ ਵਿੱਚ ਘੋਲ ਦਿੱਤੀਆਂ ਤੇ ਉਹ ਜਲ ਜਦੋਂ ਅਵਲਾਖੀ ਨੂੰ ਛਕਾਇਆ, ਉਹਦੀ ਬਾਡੀ ਵਿੱਚ ਸੰਚਾਰ ਹੋਇਆ ਸ਼ਬਦ ਦਾ, ਤੇ ਉਹ ਅੰਮ੍ਰਿਤ ਜਿਹੜਾ ਸ਼ਬਦ ਅੰਮ੍ਰਿਤ ਸੀ, ਉਹਨੇ ਰੂਹ ਨੂੰ ਤਰੋ ਤਾਜ਼ਾ ਕੀਤਾ, ਸਰੀਰ ਨੂੰ ਵੀ ਸ਼ਕਤੀ ਪ੍ਰਦਾਨ ਕੀਤੀ, ਤੇ ਫਿਰ ਇਹ ਅੰਮ੍ਰਿਤ ਜਿਨ੍ਹਾਂ ਨੇ ਪੀਤਾ, ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਤੇ ਗੁਰੂ ਪਿਆਰਿਓ ਉਹ ਸਵਾ ਸਵਾ ਲੱਖ ਨਾਲ ਟਕਰਾ ਗਏ। ਉਹ ਹਾਥੀਆਂ ਦੇ ਉੱਤੇ ਫਤਿਹ ਪਾ ਗਏ, ਉਹਨਾਂ ਦੇ ਸਿਰ ਤੜਜੇ ਵੱਖਰੇ ਵੀ ਹੋ ਗਏ ਨਾ। ਤਲੀ ਉੱਤੇ ਸੀਸ ਚੱਕ ਕੇ ਜੂਝਦਿਆਂ ਸੰਸਾਰ ਨੇ ਵੇਖਿਆ, ਸੂਰ ਬੀਰ ਬਚਨ ਕੇ ਬਲੀ, ਕੌਲਾ ਬੱਬਰੀ ਸੰਤੀ ਛਲੀ। ਸੋ ਐਸੇ ਮਹਾਨ ਯੋਧੇ ਧੰਨ ਬਾਬਾ ਦੀਪ ਸਿੰਘ ਵਰਗੇ। ਸ਼ਕਤੀ ਅੰਮ੍ਰਿਤ ਦੀ ਹੈ, ਮੈਂ ਤਾਂ ਇੰਨੀ ਕੁ ਬੇਨਤੀ ਕੀਤੀ ਹੈ। ਗੁਰੂ ਪਿਆਰਿਓ ਅੰਮ੍ਰਿਤ ਦੀ ਅਹਿਮੀਅਤ ਨੂੰ ਸਮਝੋ। ਮੇਰੇ ਪਾਤਸ਼ਾਹ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ ਸਿੱਖ ਕੌਮ ਦੇ ਉੱਤੇ, ਵੈਸੇ ਤੇ ਸੰਸਾਰ ਦੇ ਉੱਪਰ ਕੀਤੀ ਹੈ, ਤੇ ਇਹੀ ਵੱਡੀ ਕਿਰਪਾ ਵੀ ਸਾਨੂੰ ਇਹ ਅੰਮ੍ਰਿਤ ਦੀ ਵਿਧੀ ਦੇ ਨਾਲ ਪਰਮਾਤਮਾ ਦੇ ਨਾਲ ਮਿਲਾਇਆ ਹੈ, ਸੰਚਾਰ ਕੀਤਾ ਸਾਡੀ ਸੁਰਤ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ। ਸੋ ਇਹ ਬੇਨਤੀ ਪ੍ਰਵਾਨ ਕਰਨੀ, ਕੱਲ ਅੰਮ੍ਰਿਤ ਪਾਨ ਕਰੋ ਭਾਈ ਜਿਨ੍ਹਾਂ ਨੇ ਨਹੀਂ ਕੀਤਾ। ਸੋ ਆਓ ਇਤਿਹਾਸ ਵੱਲ ਆਈਏ, ਇਤਿਹਾਸ ਦੇ ਉਹ ਪੱਖ ਜਿਨ੍ਹਾਂ ਨੂੰ ਆਪਾਂ ਸਿੱਖ ਇਤਿਹਾਸ ਵਜੋਂ ਜਾਣਦੇ ਹਾਂ, ਤੇ ਇਹਨਾਂ ਇਹਨੂੰ ਕਹਿ ਲਈਏ 18ਵੀਂ ਸਦੀ ਦਾ ਸਿੱਖ ਇਤਿਹਾਸ ਜਿਹੜਾ ਹੈ। 18ਵੀਂ ਸਦੀ ਦਾ ਸਿੱਖ ਇਤਿਹਾਸ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ 1708 ਈਸਵੀ ਤੋਂ ਮਾਨੋ ਸ਼ੁਰੂ ਹੁੰਦਾ ਹੈ। 9 ਤੋਂ ਕਹਿ ਲਈਏ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ ਤੇ ਆ ਕੇ ਜ਼ਾਲਮਾਂ ਨੂੰ ਸੋਧਦੇ ਨੇ, ਅਨੇਕਾਂ ਜੰਗਾਂ ਹੁੰਦੀਆਂ ਨੇ, ਤੇ ਉਸ ਤੋਂ ਬਾਅਦ ਇਸ ਧਰਤੀ ਤੇ ਆਪਣਾ ਰਾਜ ਵੀ ਕਾਇਮ ਕਰਦੇ ਨੇ, ਦੋਖੀਆਂ ਨੂੰ ਸਜਾਵਾਂ ਵੀ ਦਿੰਦੇ ਨੇ, ਸੂਬਾ ਸਰਹੰਦ ਦਾ ਵੀ ਸੋਧਾ ਲਾਉਂਦੇ ਨੇ, ਸਰਹੰਦ ਫਤਿਹ ਕਰਦੇ ਨੇ। ਇੱਥੋਂ ਇਹ ਆਰੰਭ ਹੋਇਆ ਇਤਿਹਾਸ, ਫਿਰ ਅੱਗੇ 12 ਮਿਸਲਾਂ ਤੱਕ ਪਹੁੰਚਦਿਆਂ ਆਖਰ ਨੂੰ ਇਸੇ ਸਦੀ ਦੇ ਅੰਤ ਵਿੱਚ ਗੁਰੂ ਪਿਆਰਿਓ ਲਾਹੌਰ ਦੇ ਤਖ਼ਤ ਦੇ ਉੱਤੇ ਖਾਲਸਾ ਆਪਣਾ ਰਾਜ ਕਾਇਮ ਕਰਦਾ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਿਰ ਤੇ ਇਹ ਸਿੱਖ ਖਾਲਸਾ ਰਾਜ ਦਾ ਤਾਜ ਟਿਕਦਾ ਹੈ। ਕਰੀਬ ਇੱਕ ਸਦੀ ਜੋ ਸਿੱਖਾਂ ਨੇ ਘਾਲਣਾ ਘਾਲੀ, ਜਿੰਨੇ ਜੰਗ ਲੜੇ, ਜਿੰਨੀਆਂ ਸ਼ਹਾਦਤਾਂ ਪਾਈਆਂ ਗਿਣਤੀ ਤੋਂ ਬਾਹਰ ਨੇ, ਇਸੇ ਹੀ ਸਦੀ ਦੇ ਅੰਦਰ ਗੁਰਮੁਖ ਪਿਆਰਿਓ ਭਾਈ ਮਨੀ ਸਿੰਘ ਵਰਗੇ ਯੋਧਿਆਂ ਦੇ ਬੰਦ ਬੰਦ ਕੱਟੇ ਗਏ ਨੇ। ਇਸੇ ਹੀ ਸਦੀ ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਦੀ ਜਮੂਰਾਂ ਨਾਲ ਮਾਸ ਲੋਚ ਕੇ ਸ਼ਹਾਦਤ ਹੁੰਦੀ ਹੈ। ਇਸੇ ਹੀ ਸਦੀ ਦੇ ਅੰਦਰ ਧੰਨ ਬਾਬਾ ਦੀਪ ਸਿੰਘ ਜੀ ਸ਼ਹਾਦਤ ਪਾਉਂਦੇ ਨੇ।
ਇਸੇ ਹੀ ਸਦੀ ਦੇ ਅੰਦਰ ਭਾਈ ਤਾਰੂ ਸਿੰਘ ਦਾ ਖੋਪਰਾ ਉਤਰਦਾ, ਇਸੇ ਹੀ ਸਦੀ ਦੇ ਅੰਦਰ ਭਾਈ ਸ਼ਹਿਬਾਜ਼ ਸਿੰਘ, ਭਾਈ ਸੁਬੇਗ ਸਿੰਘ ਚਰਖੜੀਆਂ ਤੇ ਚਾੜ ਕੇ ਸ਼ਹੀਦ ਕੀਤੇ ਜਾਂਦੇ ਨੇ। ਲਾਹੌਰ ਦੀਆਂ ਸਿੰਘਣੀਆਂ ਜਿਨ੍ਹਾਂ ਨੂੰ ਅੱਜ ਆਪਾਂ ਸਵਾ ਸਵਾ ਮਣ ਪੀਸਣ ਪੀਸਣ ਨਾਲ ਯਾਦ ਕਰਦੇ ਹਨ, ਖੰਨੀ ਖੰਨੀ ਰੋਟੀ ਦਾ ਜ਼ਿਕਰ ਕਰਦੇ ਹਾਂ, ਟੋਟੇ ਪੁੱਤਰਾਂ ਦੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਉਣ ਦੀ ਗੱਲ ਕਰਦੇ ਹਾਂ, ਇਹ ਵੀ 18ਵੀਂ ਸਦੀ ਦਾ ਇਤਿਹਾਸ ਹੈ। ਕਹਿ ਲਈਏ ਵੀ ਜੇ 18ਵੀਂ ਸਦੀ ਦੇ ਇਤਿਹਾਸ ਨੂੰ ਖੂਨੀ ਇਤਿਹਾਸ ਵੀ ਕਹਿ ਦਈਏ ਸ਼ਾਇਦ ਗਲਤ ਨਹੀਂ ਹੋਵੇਗਾ। ਇਸੇ ਹੀ ਸਦੀ ਦੇ ਅੰਦਰ ਗੁਰਮੁਖੋ ਲਗਭਗ 35,000 ਸ਼ਹਾਦਤਾਂ ਖਾਲਸੇ ਦੀਆਂ ਕੁੱਪਰ ਹੀੜੇ ਦੇ ਮੈਦਾਨ ਦੇ ਅੰਦਰ ਅਬਦਾਲੀ ਦੀ ਫੌਜ ਦਾ ਟਾਕਰਾ ਕਰਦਿਆਂ ਇੱਕੋ ਦਿਨ ਵਿੱਚ ਹੋ ਜਾਂਦੀਆਂ ਨੇ। ਸੋ ਧਰਤੀ ਖੂਨ ਨਾਲ ਲੱਥ ਪੱਥ ਹੋ ਜਾਂਦੀ ਹੈ, ਖਾਲਸਾ ਸਿੰਜਦਾ ਇਸ ਧਰਤੀ ਨੂੰ ਆਪਣੇ ਖੂਨ ਨਾਲ। ਸੋ ਇਹ ਲੜੀ ਦਾ ਇਤਿਹਾਸ ਚੱਲਦਿਆਂ ਜਿੱਥੇ ਕਿ ਇਹ ਝਲਕ ਚੱਲਦੀ ਹੈ, ਪਿਛਲੇ ਦਿਨਾਂ ਤੋਂ ਆਪ ਜੀ ਸੁਣਦੇ ਆ ਰਹੇ ਹੋ ਕਿ ਕਿਸ ਤਰ੍ਹਾਂ ਲਾਹੌਰ ਦੇ ਇਰਦ ਗਿਰਦ ਖਾਸ ਕਰਕੇ ਰਾਵੀ ਦੇ ਕਿਨਾਰੇ ਦੇ ਉੱਤੇ ਇੱਕ ਜੰਗ ਹੋ ਰਿਹਾ, ਉਸ ਜੰਗ ਦੇ ਅੰਦਰ ਕਿਹੜੇ ਕਿਹੜੇ ਲੋਕ ਸ਼ਾਮਲ ਹੋਏ ਜਾਂ ਕਿਹੜੇ ਸਿੱਖਾਂ ਦੀਆਂ ਸ਼ਹੀਦੀਆਂ ਹੁੰਦੀਆਂ ਨੇ, ਇਹਦਾ ਜ਼ਿਕਰ ਆਪ ਜੀ ਸਰਵਣ ਕਰ ਰਹੇ ਹੋ। ਆਓ ਪਿਆਰ ਦੇ ਨਾਲ ਅਗਲਾ ਪ੍ਰਸੰਗ ਸਰਵਣ ਕਰੀਏ ਜੀ।

0: ਜਿਸ ਵੇਲੇ ਰਾਵੀ ਨੂੰ ਪਾਰ ਕੀਤਾ ਤੇ ਕੁਝ ਸਿੰਘ ਰਾਵੀ ਦੇ ਪਾਰ ਚਲੇ ਗਏ, ਕੁਝ ਅਜੇ ਪਿਛਲੇ ਪਾਸੇ ਸਨ।
1: ਕਿਛ ਨੱਟੇ ਕਿਛ ਗੈ ਲੰਘੇ ਚੰਗੇ ਜਉ ਬਿਨਾਏ।
0: ਤੇ ਪਰ ਖਾਲਸਾ ਦੁਸ਼ਮਣ ਨਾਲ ਜੂਝ ਰਿਹਾ, ਕੋਈ ਵੀ ਮੈਦਾਨ ਛੱਡ ਕੇ ਪਾਸੇ ਨਹੀਂ ਹਟ ਰਿਹਾ।
1: ਚੁਪਈ ਸੁੱਕਾ ਸਿੰਘ ਫੌਜ ਆਵਤ ਜਾਨੀ।
0: ਮਹਾਨ ਯੋਧੇ ਕਹੀਏ ਕੌਮੀ ਜਰਨੈਲ ਭਾਈ ਸੁੱਖਾ ਸਿੰਘ ਜੀ, ਜਿਨ੍ਹਾਂ ਨੂੰ ਪਤਾ ਲੱਗਿਆ ਵੀ ਪਿੱਛੇ ਫੌਜ ਆਈ ਹੈ, ਜ਼ਿਆਦਾ ਫੌਜ ਆਈ ਹੈ। ਭਾਈ ਸੁੱਖਾ ਸਿੰਘ ਇਸ ਗ੍ਰੰਥ ਦੇ ਲਿਖਾਰੀ, ਮੈਂ ਫਿਰ ਯਾਦ ਕਰਵਾ ਦਿਆਂ, ਸਰਦਾਰ ਰਤਨ ਸਿੰਘ ਭੰਗੂ, ਉਹਨਾਂ ਦੇ ਦਾਦਾ ਜੀ ਭਾਈ ਮਹਿਤਾਬ ਸਿੰਘ, ਤੇ ਭਾਈ ਮਹਿਤਾਬ ਸਿੰਘ ਦੇ ਕਹਿ ਲਈਏ ਨਿਕਟਵਰਤੀ ਸਿੱਖ ਨੇ, ਮਿੱਤਰਾਂ ਵਰਗੇ ਸਿੱਖ ਨੇ ਭਾਈ ਸੁੱਖਾ ਸਿੰਘ ਜੀ। ਬੜਾ ਪ੍ਰਸਿੱਧ ਨਾਂ ਹੈ ਤੇ ਮੱਸੇ ਰੰਗੜ ਦਾ ਸਿਰ ਵੱਢਣ ਵੇਲੇ ਵੀ ਭਾਈ ਮਹਿਤਾਬ ਸਿੰਘ ਦੇ ਨਾਲ ਸਾਥ ਹੈ ਭਾਈ ਸੁੱਖਾ ਸਿੰਘ ਦਾ, ਵੱਡਾ ਤਜਰਬਾ ਹੈ। ਪਰ ਮੇਰੇ ਯਾਦ ਆਇਆ ਇਹ ਪਹਿਲਾਂ ਸ਼ਾਇਦ ਸਾਖੀ ਪੜ੍ਹੀ ਗਈ ਹੋਣੀ ਹੈ ਭਾਈ ਸੁੱਖਾ ਸਿੰਘ ਦੇ ਜੀਵਨ ਵਿੱਚੋਂ। ਯਾਦ ਰੱਖਣਾ, ਜਦੋਂ ਆਰੰਭਤਾ ਹੁੰਦੀ ਹੈ, ਭਾਵੇਂ ਪਹਿਲਾਂ ਜੀਵਨ ਬਹੁਤਾ ਚੰਗਾ ਨਾਮ ਵੀ ਹੋਵੇ, ਪਰ ਜਦੋਂ ਗੁਰੂ ਦੀ ਸ਼ਰਨ ਵਿੱਚ ਕੋਈ ਸਿੱਖ ਆਉਂਦਾ, ਉਹਦੀ ਚੜ੍ਹਦੀ ਕਲਾ ਪਾਤਸ਼ਾਹ ਕਰ ਦਿੰਦੇ ਨੇ। ਭਾਈ ਸੁੱਖਾ ਸਿੰਘ ਸਿੱਖੀ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤਪਾਨ ਕਰਦੇ ਨੇ। ਅੱਜ ਦੇ ਸਮੇਂ 'ਤੇ ਅਸੀਂ ਆਵਾਜ਼ਾਂ ਮਾਰਦੇ ਹਾਂ ਵੀ ਅੰਮ੍ਰਿਤ ਛਕ ਲਓ, ਸੁਣਨ ਨੂੰ ਜਾਂ ਮੰਨਣ ਨੂੰ ਕੋਈ ਤਿਆਰ ਨਹੀਂ। ਫਿਰ ਪ੍ਰਬੰਧਕ ਅਨਾਊਂਸਮੈਂਟ ਕਰਦੇ ਨੇ ਥਾਂ ਪਰ ਥਾਂ 'ਤੇ, ਤੁਸੀਂ ਅੰਮ੍ਰਿਤਪਾਨ ਕਰੋ, ਤੁਹਾਨੂੰ ਕਕਾਰ ਮੁਫਤ ਦਿੱਤੇ ਜਾਣਗੇ। ਧਿਆਨ ਦੇਣਾ ਇਸ ਗੱਲ ਪਰ, ਤੁਹਾਨੂੰ ਕਿਰਪਾਨ ਮੁਫਤ ਮਿਲੇਗੀ, ਕਸ਼ਹਿਰਾ ਮੁਫਤ ਮਿਲੇਗਾ। ਇੱਕ ਤਰ੍ਹਾਂ ਦਾ ਅਸੀਂ ਲਾਲਚ ਵੀ ਦਿੰਦੇ ਹਾਂ, ਪਰ ਅੰਮ੍ਰਿਤ ਛਕ ਲਓ। ਗੁਰੂ ਪਿਆਰਿਓ, ਕੀ ਅੰਮ੍ਰਿਤ ਇੰਨਾ ਸਸਤਾ ਜਾਂ ਸਧਾਰਨ ਹੈ ਜਿਹਨੂੰ ਵਰਤਾਉਣ ਵਾਸਤੇ, ਵੰਡਣ ਵਾਸਤੇ ਨਾਲ ਕੁਝ ਗਿਫਟ ਕਰਨਾ ਪਵੇ, ਕਕਾਰ ਗਿਫਟ ਕਰਨੇ ਪੈਣ,

ਸਕਣ ਤੋਂ ਬਾਅਦ ਕੋਈ ਸਰੋਪਾ ਸਨਮਾਨ ਵੀ ਮਿਲੇਗਾ। ਗੁਰਮੁਖ ਪਿਆਰਿਓ, ਅੰਮ੍ਰਿਤ ਨੂੰ ਸਮਝਣ ਦੀ ਲੋੜ ਹੈ, ਅੰਮ੍ਰਿਤ ਦੀ ਮਹਾਨਤਾ ਨੂੰ ਸਮਝਣ ਦੀ ਲੋੜ ਹੈ। ਭਾਈ ਸੁੱਖਾ ਸਿੰਘ ਨੇ ਅੰਮ੍ਰਿਤ ਪਾਨ ਕੀਤਾ ਉਸ ਹਾਲਾਤ ਦੇ ਅੰਦਰ ਜਦੋਂ ਅੰਮ੍ਰਿਤ ਛਕਣਾ ਮੌਤ ਨੂੰ ਆਵਾਜ਼ ਮਾਰਨ ਦੇ ਤੁੱਲ ਸੀ। ਇਹ ਨਹੀਂ ਵੀ ਸਧਾਰਨ ਗੱਲ ਸੀ, ਅੰਮ੍ਰਿਤਧਾਰੀ ਸਿੱਖਾਂ ਦੇ ਉੱਤੇ ਸਰਕਾਰ ਦੀ ਖਾਸ ਨਜ਼ਰ ਸੀ, ਹਮੇਸ਼ਾ ਹੀ ਸ਼ੱਕੀ ਨਜ਼ਰ ਸੀ ਵੀ ਇਹ ਬਾਗੀ ਲੋਕ ਨੇ, ਦੂਰ ਕੀ ਜਾਣਾ। ਜਿਨ੍ਹਾਂ ਨੇ 20ਵੀਂ ਸਦੀ ਦੇ ਅੰਤਲੇ ਸਾਲ ਆਪਣੇ ਜੀਵਨ ਵਿੱਚ ਹੰਢਾਏ ਨੇ, ਜਿਨ੍ਹਾਂ ਨੇ ਉਸ ਮੂਵਮੈਂਟ ਨੂੰ ਬੜਾ ਨੇੜਿਓਂ ਵੇਖਿਆ, ਉਹਨਾਂ ਨੂੰ ਪੁੱਛ ਕੇ ਵੇਖੋ ਵੀ ਉਸ ਵੇਲੇ ਅੰਮ੍ਰਿਤਧਾਰੀ ਸਿੱਖ ਨੂੰ ਸਰਕਾਰ ਕਿਵੇਂ ਵੇਖਦੀ ਸੀ। ਕੇਵਲ ਵੇਖਦੀ ਨਹੀਂ ਸੀ, ਲੋੜ ਪੈਣ 'ਤੇ ਜਾਂ ਮੌਕਾ ਮਿਲਣ 'ਤੇ ਚੱਕ ਕੇ ਸ਼ਹੀਦ ਵੀ ਕਰ ਦਿੰਦੀ ਸੀ। ਅਨੇਕਾਂ ਸਿੱਖ ਕੀਤੇ ਨੇ, ਪਟਿਆਲੇ ਜ਼ਿਲ੍ਹੇ ਦੀ ਗੱਲ ਸੀ, ਹੈ ਤਾਂ ਬਹੁਤ ਘਟਨਾਵਾਂ ਐਸੀਆਂ। ਅਤੇ ਹੋਇਆ ਕੀ ਵੀ ਕਿਤੇ ਪੁਲਿਸ ਦੇ ਉੱਤੇ ਖਾੜਕੂਆਂ ਨੇ ਫਾਇਰਿੰਗ ਕਰ ਦਿੱਤੀ, ਥੋੜ੍ਹਾ ਬਹੁਤਾ ਨੁਕਸਾਨ ਹੋ ਗਿਆ। ਉੱਥੋਂ ਦੇ ਪੁਲਿਸ ਅਫਸਰ ਨੂੰ ਬੜਾ ਗੁੱਸਾ ਆਇਆ ਵੀ ਅਗਲੀ ਸਵੇਰ ਖਬਰ ਲੱਗਣੀ ਚਾਹੀਦੀ ਹੈ ਵੀ ਪੁਲਿਸ ਨੇ ਅੱਤਵਾਦੀ ਮਾਰੇ ਨੇ। ਮੌਕੇ 'ਤੇ ਥਾਣੇ ਵਿੱਚ ਕੋਈ ਹਾਜ਼ਰ ਨਾ ਮਿਲਿਆ, ਉਹਨੂੰ ਆਪਣੀ ਜਿਪਸੀ ਦੇ ਕੇ, ਗੰਨਮੈਨ ਦੇ ਕੇ, ਉਹ ਗੰਨਮੈਨਾਂ ਨੂੰ ਭੇਜਿਆ ਵੀ ਜਿੰਨਾ ਵੀ ਛੇਤੀ ਹੋ ਸਕਦਾ ਸਵੇਰੇ ਸਵਖਤ 'ਤੇ ਹਨੇਰੇ ਹਨੇਰੇ ਜਾ ਕੇ ਕੋਈ ਬੰਦਾ ਫੜ ਕੇ ਲਿਆਓ। ਹਾਂ, ਬੰਦਾ ਸਿੱਖੀ ਸਰੂਪ ਵਿੱਚ ਹੋਣਾ ਚਾਹੀਦਾ। ਅਤੇ ਉਹ ਗੰਨਮੈਨ ਥੋੜ੍ਹਾ ਬਹੁਤਾ ਘੁੰਮੇ, ਧੁੰਦ ਦੇ ਦਿਨ ਸੀ, ਸਰਦੀ ਦੀ ਰੁੱਤ ਸੀ, ਹੋਰ ਤੇ ਕੋਈ ਬਾਹਰ ਨਿਕਲਿਆ ਨਾ, ਮਿਲਿਆ ਨਾ, ਠੰਡ ਕਰਕੇ ਇੱਕ ਨੌਜਵਾਨ ਸਿੱਖੀ ਸਰੂਪ ਵਾਲਾ ਸ਼ਹਿਰ ਨੂੰ ਦੁੱਧ ਲੈ ਕੇ ਜਾ ਰਿਹਾ ਸੀ, ਦੋਧੀ ਸੀ, ਕੰਮ ਸੀ ਉਹਦਾ, ਧੰਦਾ ਸੀ। ਅਤੇ ਉਹ ਪੁਲਿਸ ਵਾਲਿਆਂ ਨੇ ਉਹਨੂੰ ਉੱਥੇ ਹੀ ਰੋਕ ਕੇ ਉਹਦੇ ਢੋਲ ਟੂਲ ਵਿਚਾਰੇ ਦੇ ਸੁੱਟ ਦਿੱਤੇ ਉੱਥੇ ਹੀ, ਅਤੇ ਚੁੱਕ ਕੇ ਜਿਫਜ਼ੀ ਵਿੱਚ ਸੁੱਟਿਆ, ਦੇਰ ਨਾ ਲਾਈ ਜਾ ਕੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਤਾਂ ਕਿ ਅਖਬਾਰ ਵਿੱਚ ਖਬਰ ਲੱਗ ਸਕੇ। ਇਸ ਹਾਲਾਤ ਦੇ ਵਿੱਚੋਂ ਸਾਡੀ ਕੌਮ ਹੁਣ ਵੀ ਲੰਘੀ ਆ, ਕੋਈ ਪੁਰਾਣੀਆਂ ਗੱਲਾਂ ਨਹੀਂ। ਮੈਨੂੰ ਬੜਾ ਨੇੜਿਓਂ ਵੇਖਣ ਦਾ ਮੌਕਾ ਮਿਲਿਆ। ਇੱਕ ਵਾਰੀ ਇੱਕ ਡਿਪਟੀ ਨੇ ਮੈਨੂੰ ਅਰੈਸਟ ਕਰ ਲਿਆ, ਕਈ ਵਾਰੀ ਕਰਿਆ ਵੈਸੇ ਤਾਂ, ਅਤੇ ਮੇਰੀ ਗੋਲ ਦਸਤਾਰ ਦੇਖ ਕੇ ਕਹਿੰਦਾ, ਜਦੋਂ ਰਿਹਾਈ ਪੰਚਾਇਤ ਦੇ ਸਾਹਮਣੇ ਕਰਨੀ ਸੀ ਨਾ, ਸ਼ਰੇਆਮ ਉਹਨੇ ਆਖਿਆ, ਕਹਿੰਦਾ ਅੱਜ ਤੋਂ ਬਾਅਦ ਤੇਰੇ ਸਿਰ ਦੇ ਉੱਤੇ ਜੇ ਗੋਲ ਦਸਤਾਰ ਮੈਂ ਵੇਖ ਲਈ ਉੱਥੇ ਹੀ ਗੋਲੀ ਮਾਰ ਦਿਆਂਗਾ। ਇਹ ਤਾਂ ਗੁਰੂ ਦੀ ਕਿਰਪਾ ਬਣੀ, ਇਹ ਦਸਤਾਰ ਅੱਜ ਤੱਕ ਸਿਰ 'ਤੇ ਸਜੀ ਹੋਈ ਹੈ। ਸੋ ਉਸ ਭਾਈ ਸੁੱਖਾ ਸਿੰਘ ਨੇ ਜਿਹੜੇ ਹਾਲਾਤ ਵਿੱਚ ਅੰਮ੍ਰਿਤ ਪਾਨ ਕੀਤਾ, ਮੌਤ ਨੂੰ ਆਵਾਜ਼ ਮਾਰਨ ਵਾਲੇ ਮਾਹੌਲ ਵਿੱਚ ਹੈ, ਅੰਮ੍ਰਿਤ ਪਾਨ ਕਰਕੇ ਸਿੱਖੀ ਸਰੂਪ ਦੇ ਵਿੱਚ ਘਰੇ ਆਏ। ਸ਼ਾਮ ਨੂੰ ਕੁਝ ਦਿਨ ਜਥੇ ਵਿੱਚ ਰਹੇ, ਛੁੱਟੀ ਲੈ ਕੇ ਘਰੇ ਆਏ। ਘਰੇ ਆ ਕੇ ਪਰਿਵਾਰ ਦੇ ਜਦੋਂ ਘਰ ਦੀ ਦਹਿਲੀਜ਼ 'ਤੇ ਪਹੁੰਚੇ ਨਾ, ਪਰਿਵਾਰ ਨੂੰ ਫਤਿਹ ਬੁਲਾ ਦਿੱਤੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਰਾ ਅਤੇ ਭਰਜਾਈਆਂ ਦਾ ਜ਼ਿਕਰ ਸਰਦਾਰ ਰਤਨ ਸਿੰਘ ਭੰਗੂ ਨੇ ਕੀਤਾ। ਘਰ ਵਿੱਚ ਮਾਤਾ ਪਿਤਾ ਹੈ ਸੀ ਜਾਂ ਨਹੀਂ ਸੀ ਇਹਦਾ ਜ਼ਿਕਰ ਨਹੀਂ ਕੀਤਾ, ਹੋ ਸਕਦਾ ਉਹ ਦੁਨੀਆਂ ਵਿੱਚ ਨਾ ਹੋਣ। ਵੱਡੇ ਭਰਾ ਨੇ, ਭਰਜਾਈਆਂ ਨੇ, ਕਿਸੇ ਨੇ ਫਤਿਹ ਦਾ ਜਵਾਬ ਤੇ ਕੀ ਦੇਣਾ ਸੀ, 100 ਘੜਾ ਪਾਣੀ ਦਾ ਉਹਨਾਂ ਤੇ ਪੈ ਗਿਆ ਭਾਈ ਸੁੱਖਾ ਸਿੰਘ ਨੂੰ ਵੇਖ ਕੇ। ਹੈ ਸੁੱਖਾ ਸਿੰਘ ਸਿੱਖੀ ਸਰੂਪ ਵਿੱਚ ਹੈ, ਇਹ ਸਿੰਘ ਬਣ ਗਿਆ, ਇਹਨੇ ਅੰਮ੍ਰਿਤ ਛਕ ਲਿਆ। ਕਿਸੇ ਨੇ ਫਤਿਹ ਦਾ ਜਵਾਬ ਨਹੀਂ ਦਿੱਤਾ, ਹਾਲ ਚਾਲ ਨਹੀਂ ਪੁੱਛਿਆ, ਕਹਿਣ ਲੱਗੇ ਸੁਖਿਆ ਇਹ ਕੀ ਕੀਤਾ ਹੈ, ਆਪ ਤੇ ਤੂੰ ਮਰਨਾ ਹੀ ਮਰਨਾ, ਹੁਣ ਸਾਨੂੰ ਵੀ ਮਰਵਾਏਗਾ। ਅੱਜ ਜ਼ਿਕਰ ਆਇਆ ਭਾਈ ਸੁੱਖਾ ਸਿੰਘ ਦਾ, ਮੈਂ ਤਾਂ ਇਹ ਹਵਾਲਾ ਦੇ ਰਿਹਾ। ਤੇ ਭਾਈ ਸੁੱਖਾ ਸਿੰਘ ਨੂੰ ਕਹਿੰਦੇ ਵੀ ਜਿੰਨਾ ਛੇਤੀ ਹੋ ਸਕੇ ਸਿੱਖੀ ਸਰੂਪ ਤਿਆਗ ਦੇ, ਇਹਦੇ ਵਿੱਚ ਤੇਰਾ ਵੀ ਬਚਾਅ ਤੇ ਸਾਡਾ ਵੀ ਬਚਾਅ। ਪਰ ਭਾਈ ਸੁੱਖਾ ਸਿੰਘ ਨੂੰ ਗੁਰੂ ਨਾਲ ਪਿਆਰ ਹੋ ਚੁੱਕਿਆ, ਸਿੱਖੀ ਬਾਣਾ ਅਤੇ ਬਾਣੀ ਉਹਦੇ ਹਿਰਦੇ ਵਿੱਚ ਵਸ ਚੁੱਕੇ ਨੇ, ਤੇ ਉਹਦੇ ਉੱਤੇ ਕਿਸੇ ਗੱਲ ਦਾ ਅਸਰ ਨਹੀਂ ਹੋਇਆ। ਪਰਿਵਾਰ ਨੇ ਵੱਖਰਿਆ ਹੋ ਕੇ ਇੱਕ ਛੋਟੀ ਜਿਹੀ ਮੀਟਿੰਗ ਕੀਤੀ ਭਾਈ ਸੁੱਖਾ ਸਿੰਘ ਤੋਂ ਬਚਾ ਕੇ। ਉਸ ਮੀਟਿੰਗ ਦੇ ਅੰਦਰ ਇੱਕ ਮਤਾ ਪਾਸ ਹੋਇਆ, ਉਸ ਪਾਸ ਹੋਏ ਮਤੇ ਦੇ ਉੱਤੇ ਅਮਲ ਕੀਤਾ। ਸਰਦੀ ਦੀ ਰੁੱਤ ਸੀ, ਘਰ ਵਿੱਚ ਸਾਗ ਬਣਾਇਆ ਤੇ ਸਾਗ ਦੇ ਵਿੱਚ ਲਿਆ ਕੇ ਬਾਹਰੋਂ ਕੁਝ ਸੁੱਖੇ ਦੇ ਪੱਤੇ ਘੋਟ ਕੇ ਮਿਲਾ ਦਿੱਤੇ ਥੋੜੇ ਜਿਹੇ ਸਾਗ ਵਿੱਚ, ਤੇ ਉਹ

0: ਉਹ ਸਾਹਿਬ ਸ਼ਾਮ ਦੇ ਭੋਜਨ ਵਿੱਚ ਭਾਈ ਸੁੱਖਾ ਸਿੰਘ ਨੂੰ ਛਕਾ ਦਿੱਤਾ ਤੇ ਗੁਰਮੁਖ ਪਿਆਰਿਓ ਉਹ ਸੁੱਖੇ ਨੇ ਆਪਣਾ ਕਰਤਵ ਕੀਤਾ। ਧਿਆਨ ਦੇਣਾ ਸੁੱਖੇ ਦੇ ਲੱਛਣ ਕੀ ਨੇ, ਮੈਂ ਲੰਮੀ ਗੱਲ ਨਾ ਕਰਾਂ ਵੀ ਇਹ ਬਾਡੀ ਤੇ ਕੀ ਇਫੈਕਟ ਕਰਦਾ, ਛੋਟੀ ਜਿਹੀ ਕਹਿ ਦਿਆਂ ਤਸੀਰ ਠੰਡੀ ਹੈ ਤੇ ਸੁੱਖਾ ਪੀਣ ਤੋਂ ਬਾਅਦ ਨੀਂਦ ਬੜੀ ਗੂੜੀ ਆਉਂਦੀ ਹੈ ਵਰਤਣ ਤੋਂ ਬਾਅਦ। ਭਾਈ ਸੁੱਖਾ ਸਿੰਘ ਥੱਕੇ ਟੁੱਟੇ ਆਏ ਸੀ ਤੇ ਜਦੋਂ ਪ੍ਰਸ਼ਾਦਾ ਛੱਕ ਕੇ ਰਾਤ ਨੂੰ ਆਰਾਮ ਕੀਤਾ ਆਪਣੇ ਬਿਸਤਰੇ ਦੇ ਵਿੱਚ, ਨੀਂਦ ਆਈ, ਨੀਂਦ ਗੂੜੀ ਆਈ, ਆਵਾਜ਼ਾਂ ਮਾਰ ਕੇ ਬੁਲਾ ਕੇ ਵੇਖਿਆ ਬੋਲਿਆ ਨਹੀਂ, ਹਲਕਾ ਜਿਹਾ ਹਲੂਣਾ ਦੇ ਕੇ ਜਗਾਇਆ, ਥੋੜੇ ਹਲੂਣੇ ਦਾ ਅਸਰ ਨਾ ਹੋਇਆ। ਉਹ ਸਮਝ ਗਏ ਵੀ ਸੁੱਖੇ ਨੇ ਆਪਣਾ ਰੰਗ ਵਿਖਾ ਦਿੱਤਾ ਤੇ ਗੁਰੂ ਪਿਆਰਿਓ ਰਾਤ ਨੂੰ ਇਹਨਾਂ, ਮੈਂ ਤੇ ਪਾਪੀ ਸ਼ਬਦ ਮੇਥੋਂ ਨਿਕਲ ਰਿਹਾ, ਕੀ ਕੀਤਾ, ਸੁੱਤੇ ਪਿਆ ਭਾਈ ਸੁੱਖਾ ਸਿੰਘ ਦੇ ਸਿਰ ਦੇ ਕੇਸ ਕਤਲ ਕਰ ਦਿੱਤੇ। ਰਾਤ ਤੇ ਲੰਘ ਗਈ। ਅੰਮ੍ਰਿਤ ਵੇਲਾ ਸੰਭਾਲਣ ਵਾਲਾ ਇਹ ਨੌਜਵਾਨ ਅੱਜ ਸਵਖਤ ਤੇ ਜਾਗ ਨਹੀਂ ਸਕਿਆ, ਪਰ ਜਦੋਂ ਜਾਗਿਆ ਸਭ ਤੋਂ ਪਹਿਲਾਂ ਇਹਦਾ ਹੱਥ ਆਪਣੇ ਸਿਰ ਵੱਲ ਵਧਿਆ। ਇਹ ਇਕੱਲੇ ਭਾਈ ਸੁੱਖਾ ਸਿੰਘ ਦਾ ਨਹੀਂ, ਅੱਜ ਵੀ ਜਿੰਨੇ ਰਹਿਤ ਬਣ ਸਿੱਖ ਨੇ ਜਿਨ੍ਹਾਂ ਨੂੰ ਰਹਿਤ ਦਾ ਪਤਾ ਨਾ, ਜਦੋਂ ਉਹਨਾਂ ਦੀ ਅੱਖ ਖੁੱਲ੍ਹਦੀ ਹੈ ਸਭ ਤੋਂ ਪਹਿਲਾਂ ਉਹਨਾਂ ਦਾ ਹੱਥ ਸਿਰ ਤੇ ਜਾਂਦਾ। ਕਿਉਂ ਜਾਂਦਾ? ਉਹ ਵੇਖਦੇ ਨੇ ਕਿਤੇ ਨੀਂਦ ਦੀ ਅਵਸਥਾ ਵਿੱਚ ਅਵੇਸਲੇਪਣ ਦੇ ਵਿੱਚ ਸਿਰ ਤੋਂ ਛੋਟੀ ਦਸਤਾਰ, ਜਿਹਨੂੰ ਕੇਸਕੀ ਵੀ ਕਹਿ ਲਈਦਾ, ਵੀ ਕਿਤੇ ਦਸਤਾਰ ਨਾ ਉਤਰ ਗਈ ਹੋਵੇ। ਸਭ ਤੋਂ ਪਹਿਲਾਂ ਮੈਂ ਆਪਣੀ ਦਸਤਾਰ ਸੰਭਾਲਾਂ, ਬਾਅਦ ਵਿੱਚ ਅਗਲੀ ਗੱਲ ਸੋਚਣੀ ਹੈ। ਇਹ ਵੇਖਣ ਵਾਸਤੇ ਕਿ ਸਿਰ ਦੇ ਜਿਹੜੇ ਕੇਸ ਨੇ ਕਿਤੇ ਨੰਗੇ ਨਾ ਹੋ ਗਏ ਹੋਣ, ਦਸਤਾਰ ਨਾ ਉਤਰ ਗਈ ਹੋਵੇ, ਭਾਈ ਸੁੱਖਾ ਸਿੰਘ ਦਾ ਹੱਥ ਸੀਸ ਵੱਲ ਵਧਿਆ। ਜਿਹੜਾ ਸਿੱਖ ਰਹਿਤ ਨੂੰ ਇੰਨਾ ਪਿਆਰ ਕਰਦਾ ਵੀ ਦਸਤਾਰ ਨਾ ਉਤਰੀ ਹੋਵੇ, ਜਦੋਂ ਹੱਥ ਸਿਰ ਤੱਕ ਪਹੁੰਚਿਆ ਕੀ ਵੇਖਦਾ? ਦਸਤਾਰ ਤੇ ਦੂਰ ਦੀ ਗੱਲ ਹੈ, ਸਿਰ ਦੇ ਉੱਤੇ ਕੇਸ ਹੀ ਨਹੀਂ ਹਨ। ਬਿਜਲੀ ਦੇ ਕਰੰਟ ਵਰਗਾ ਝਟਕਾ ਲੱਗਿਆ ਮਨ ਨੂੰ, ਹੈ ਸਿਰ ਤੇ ਕੇਸ ਨਹੀਂ। ਉਸੇ ਵੇਲੇ ਬਿਨਾਂ ਦੇਰ ਕੀਤਿਆਂ ਮਨ ਨੇ ਫੈਸਲਾ ਲਿਆ, ਜੇ ਕੇਸ ਨਹੀਂ ਫਿਰ ਸਵਾਸ ਕਿਸ ਕੰਮ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਰਦਾਸ ਕਰਦੇ ਹਾਂ ਨਾ ਆਪਾਂ, ਮੇਰੇ ਸਤਿਗੁਰੂ ਜੀ, ਸਾਡਾ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਣਾ, ਇਹ ਅਰਦਾਸ ਹੈ ਹਰ ਸਿੱਖ ਦੀ। ਇਹਦੇ ਅਰਥ ਕਰਦਿਆਂ ਵੈਸੇ ਤੇ ਸਰਲ ਹੀ ਨੇ। ਸਤਿਗੁਰੂ ਜੀਓ, ਜਿੰਨਾ ਚਿਰ ਸਰੀਰ ਦੇ ਅੰਦਰ ਸਵਾਸ ਚੱਲਦੇ ਨੇ ਉਨਾ ਚਿਰ ਸਿਰ ਦੇ ਉੱਤੇ ਜਾਂ ਸਰੀਰ ਦੇ ਉੱਤੇ ਕੇਸ ਬਣੇ ਰਹਿਣ, ਕਿਤੇ ਕੇਸਾਂ ਦੀ ਵਿਅਦ ਵੀ ਨਾ ਹੋ ਜਾਵੇ ਜ਼ਿੰਦਗੀ ਵਿੱਚ। ਸਵਾਸਾਂ ਨਾਲੋਂ ਜ਼ਿਆਦਾ ਪਿਆਰ ਸਿੱਖ ਆਪਣੇ ਕੇਸਾਂ ਨੂੰ ਕਰਦਾ, ਤੇ ਜਿਹੜਾ ਸਿੱਖ ਇੰਨਾ ਪਿਆਰ ਕਰਦਾ ਹੋਵੇ ਉਹਦੇ ਆਪਣੇ ਸਿਰ ਤੇ ਕੇਸ ਨਾ ਹੋਣ, ਉਹਨੇ ਫੈਸਲਾ ਲਿਆ, ਕਹਿੰਦਾ ਫਿਰ ਸਵਾਸ ਕਿਸ ਕੰਮ, ਕੀ ਲੋੜ ਹੈ ਸਵਾਸਾਂ ਦੀ, ਕੀ ਲੋੜ ਹੈ ਇਹੋ ਜਿਹੀ ਜ਼ਿੰਦਗੀ ਦੀ ਜਦ ਕੇਸ ਹੀ ਸਾਬਤ ਨਹੀਂ ਰਹੇ। ਉੱਠੇ ਆਪਣੇ ਬਿਸਤਰ ਵਿੱਚੋਂ, ਘਰੋਂ ਦੌੜ ਕੇ ਗਏ, ਨੇੜੇ ਖੂਹ ਸੀ ਜਿਹੜਾ ਪਿੰਡ ਵਾਲਿਆਂ ਦਾ, ਜਾ ਕੇ ਉਸ ਖੂਹ ਵਿੱਚ ਛਾਲ ਮਾਰ ਦਿੱਤੀ। ਲੋਕ ਸਵੇਰ ਦਾ ਵਕਤ ਸੀ, ਪਾਣੀ ਭਰਨ ਵਾਸਤੇ ਆ ਹੀ ਰਹੇ ਸੀ, ਰੌਲਾ ਪੈ ਗਿਆ ਤੇ ਇਕੱਠੇ ਹੋ ਕੇ ਨੌਜਵਾਨਾਂ ਨੇ ਰੱਸਿਆਂ ਦੀ ਸਹਾਇਤਾ ਲਈ, ਰੱਸੇ ਹਾਜ਼ਰ ਹੀ ਹੁੰਦੇ ਸੀ ਖੂਹਾਂ ਤੇ, ਘੜੇ ਨੂੰ ਬੰਨ ਕੇ, ਰੱਸਾ ਜਾਂ ਬਾਲਟੀ ਆਦਿਕ ਨੂੰ ਬੰਨ ਕੇ ਲਟਕਾਉਣਾ ਹੁੰਦਾ ਸੀ ਨਾ ਵਿੱਚ, ਉਹ ਰੱਸਿਆਂ ਦੀ ਮਦਦ ਨਾਲ ਦੋ ਇੱਕ ਦੋ ਨੌਜਵਾਨ ਹੇਠਾਂ ਉਤਰੇ, ਬਾਕੀ ਬਾਹਰੋਂ ਸਹਿਯੋਗ ਕਰਨ ਲੱਗੇ। ਭਾਈ ਸੁੱਖਾ ਸਿੰਘ ਨੂੰ ਫੜ ਕੇ ਬਾਹਰ ਕੱਢ ਰਹੇ ਨੇ, ਉਹ ਬਾਹਰ ਕੱਢਣ ਦਾ ਯਤਨ ਕਰਦੇ ਨੇ। ਸੁੱਖਾ ਸਿੰਘ ਛੁੱਟ ਕੇ ਦੁਬਾਰਾ ਪਾਣੀ ਵਿੱਚ ਡਿੱਗ ਰਿਹਾ, ਕਹਿੰਦਾ ਮੈਨੂੰ ਬਾਹਰ ਨਾ ਕੱਢੋ, ਅੱਜ ਮੈਨੂੰ ਜ਼ਿੰਦਗੀ ਨਹੀਂ, ਅੱਜ ਮੌਤ ਚਾਹੀਦੀ ਹੈ, ਮੈਂ ਬੇਮੁੱਖ ਹੋ ਕੇ ਜਿਉਂ ਨਹੀਂ ਸਕਦਾ, ਮੈਂ ਗੁਰੂ ਤੋਂ ਦੂਰ ਰਹਿ ਕੇ ਜਿਉਂ ਨਹੀਂ ਸਕਦਾ, ਛੱਡ ਦਿਓ ਅੱਜ ਮਰ ਜਾਣ ਦਿਓ। ਸਰਦਾਰ ਰਤਨ ਸਿੰਘ ਭੰਗੂ ਲਿਖਦੇ ਨੇ, ਕਹਿੰਦੇ ਖੂਹ ਤੇ ਇਕੱਠ ਹੋ ਗਿਆ, ਸ਼ੋਰ ਸ਼ਰਾਬਾ ਵੀ ਹੋਣਾ ਹੀ ਸੀ, ਰੌਲਾ ਪੈਣਾ ਹੀ ਸੀ। ਇੱਕ ਕੋਈ ਸਿਆਣਾ ਬਜ਼ੁਰਗ ਸਿੱਖ ਨੇੜਿਓਂ ਲੰਘ ਰਿਹਾ ਸੀ ਤੇ ਉਹ ਵੀ ਸ਼ੋਰ ਵੇਖ ਕੇ, ਇਕੱਠ ਵੇਖ ਕੇ ਉਸ ਪਾਸੇ ਆ ਗਿਆ। ਤੇ ਜਦੋਂ ਉੱਥੇ ਆਇਆ ਤੇ ਆ ਕੇ ਪੁੱਛਿਆ ਵੀ ਗੱਲ ਕੀ ਹੋਈ, ਦੱਸਣ ਵਾਲਿਆਂ ਨੇ ਦੱਸਿਆ ਵੀ ਇੱਕ ਨੌਜਵਾਨ ਖੂਹ ਵਿੱਚ ਡਿੱਗਿਆ। ਸਾਰੀ ਗੱਲ ਸਮਝ ਆ ਗਈ, ਪਤਾ ਲੱਗ ਗਿਆ ਵੀ ਖੂਹ ਵਿੱਚ ਛਾਲ ਮਾਰਨ ਦਾ ਕਾਰਨ ਕੀ ਹੈ। ਉਹ ਬਜ਼ੁਰਗ ਭੀੜ ਨੂੰ ਚੀਰਦਾ ਹੋਇਆ ਖੂਹ ਦੀ ਬਿਲਕੁਲ ਮੌਣ ਤੇ ਆਇਆ, ਕਿਨਾਰੇ ਤੇ ਆਇਆ। ਆ ਕੇ ਖੂਹ ਵਿੱਚ ਮੁੱਖ ਕਰਕੇ ਮੂੰਹ ਕਰਕੇ ਆਵਾਜ਼ ਮਾਰਦਾ, ਕਹਿੰਦਾ ਨੌਜਵਾਨਾਂ ਬਾਹਰ ਆ। ਤੇ ਅੰਦਰੋਂ ਭਾਈ ਸੁੱਖਾ ਸਿੰਘ ਆਵਾਜ਼ ਦਿੰਦੇ ਨੇ, ਨਾਲੇ ਛੁੱਟਦੇ ਨੇ ਉਹਨਾਂ ਨੌਜਵਾਨਾਂ ਦੇ ਹੱਥੋਂ। ਕਹਿੰਦੇ ਬਾਬਾ ਜੀ ਅੱਜ ਬਾਹਰ ਨਾ ਕੱਢੋ, ਅੱਜ ਮੈਨੂੰ ਜ਼ਿੰਦਗੀ ਨਹੀਂ ਅੱਜ ਮੌਤ ਚਾਹੀਦੀ ਹੈ। ਤੇ ਉਹ ਬਜ਼ੁਰਗ ਸਿੱਖ ਨੇ ਆਖਿਆ ਨੌਜਵਾਨਾਂ ਤੇਰੀ ਭਾਵਨਾ ਦੀ ਮੈਂ ਕਦਰ ਕਰਦਾ, ਤੇਰੀ ਸ਼ਰਧਾ ਨੂੰ ਸਜਦਾ ਹੈ ਮੇਰਾ, ਪਰ ਇਹ ਗੱਲ ਵੀ ਯਾਦ ਰੱਖ ਮੇਰੇ ਸਤਿਗੁਰੂ ਆਤਮ ਹੱਤਿਆ ਦੀ ਆਗਿਆ ਨਹੀਂ ਦਿੰਦੇ। ਗੁਰਬਾਣੀ ਵਿੱਚ ਕਿਹਾ ਨਾ ਆਤਮ ਘਾਤੀ ਜਗਤ ਕਸਾਈ, ਆਤਮ ਘਾਤ ਕਰਨ ਵਾਲਾ ਬੰਦਾ ਸੀ ਉਹ ਸੈਡ ਕਰਨ ਵਾਲਾ ਬੰਦਾ ਇੰਨਾ ਵੱਡਾ ਪਾਪੀ ਹੋ ਨਿਬੜਦਾ ਵੀ ਮਾਨੋ ਸਾਰੇ ਸੰਸਾਰ ਨੂੰ ਉਹਨੇ ਕਤਲ ਕਰ ਦਿੱਤਾ, ਇੰਨਾ ਵੱਡਾ ਪਾਪ ਹੈ ਗੁਰਬਾਣੀ ਅਨੁਸਾਰ। ਜੇ ਕਿਤੇ ਇਹ ਗੱਲ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਦਈਏ ਸਮਝਾ ਦਈਏ ਨਾ, ਸ਼ਾਇਦ ਘੱਟੋ ਘੱਟ ਸਾਡੀ ਕੌਮ ਦੇ ਅੰਦਰ ਇਹ ਵਰਤਾਰਾ ਖਤਮ ਹੋ ਸਕਦਾ ਜੋ ਆਤਮ ਹੱਤਿਆ ਦਾ ਰੁਝਾਨ ਹੈ। ਤੇ ਉਹ ਕਹਿਣ ਲੱਗਿਆ ਵੀ ਨਹੀਂ ਨਿਕਲਣਾ। ਉਹ ਬਜ਼ੁਰਗ ਕਹਿੰਦਾ ਆਤਮ ਹੱਤਿਆ ਵੀ ਪਾਪ ਹੈ, ਗੁਰੂ ਆਗਿਆ ਨਹੀਂ ਦਿੰਦੇ। ਫਿਰ ਭਾਈ ਸੁੱਖਾ ਸਿੰਘ ਨੇ ਅੰਦਰੋਂ ਆਖਿਆ, ਕਹਿੰਦਾ ਬਾਬਾ ਜੀ ਕੀ ਪੰਥ ਮੈਨੂੰ ਮੋੜ ਕੇ ਆਪਣੇ ਵਿੱਚ ਸ਼ਾਮਿਲ ਕਰ ਲਵੇਗਾ, ਕਿਉਂਕਿ ਅਜੇ ਇੰਨਾ ਪਤਾ ਨਹੀਂ ਸੀ, ਨਵਾਂ ਸਿੱਖ ਸੀ। ਤੇ ਉਹ ਬਜ਼ੁਰਗ ਸਿੱਖ ਕਹਿਣ ਲੱਗਿਆ ਬਿਲਕੁਲ, ਕਹਿੰਦਾ ਗੁਰੂ ਨਾਨਕ ਦੇ ਘਰ ਦੇ ਦਰਵਾਜ਼ੇ ਕਦੇ ਬੰਦ ਨਹੀਂ ਹੁੰਦੇ, ਤੂੰ ਬਾਹਰ ਆ, ਦੁਆਰਾ ਪੰਜਾਂ ਪਿਆਰਿਆਂ ਕੋਲ ਪੇਸ਼ ਹੋ ਜਾਵੀ, ਤੈਨੂੰ ਜ਼ਰੂਰ ਪੰਥ ਵਿੱਚ ਸ਼ਾਮਿਲ ਕੀਤਾ ਜਾਵੇਗਾ। ਇਹ ਉਹ ਭਾਈ ਸੁੱਖਾ ਸਿੰਘ ਹੈ ਜਿਹੜਾ ਗੁਰੂ ਦੇ ਪਿਆਰ ਵਿੱਚ ਆ ਕੇ ਆਪਣਾ ਮਨੋ ਸਰੀਰ ਵੀ ਤਿਆਗਣ ਲੱਗਿਆ ਸੀ, ਪਰ ਪ੍ਰੇਰਣਾ ਕੀਤੀ ਕਿਸੇ ਸਿੱਖ ਨੇ, ਉਹ ਬਚਨ ਮੰਨ ਕੇ ਬਾਹਰ ਆਇਆ, ਦੁਆਰਾ ਆ ਕੇ ਪੰਥ ਵਿੱਚ ਸ਼ਾਮਿਲ ਹੋਇਆ। ਵੱਡੀ ਘਾਲਣਾ ਇਸ ਸਿੱਖ ਨੇ ਘਾਲੀ, ਅਨੇਕਾਂ ਐਸੇ ਕਾਰਨਾਮੇ ਕਰ ਵਿਖਾਏ ਜੋ ਇਤਿਹਾਸ ਵਿੱਚ ਧਰੂ ਤਾਰੇ ਵਾਂਗ ਚਮਕਦੇ ਨੇ। ਸੋ ਭਾਈ ਸੁੱਖਾ ਸਿੰਘ ਇਸ ਮੈਦਾਨ ਵਿੱਚ ਹਾਜ਼ਰ ਨੇ ਤੇ ਸਿੱਖਾਂ ਦੀ ਅਗਵਾਈ ਕਰ ਰਹੇ ਨੇ, ਤੇ ਕੀ ਵੇਖਦੇ ਨੇ, ਇਹਨਾਂ ਨੂੰ ਪਤਾ ਲੱਗਿਆ ਵੀ ਪਿਛਲੇ ਪਾਸਿਓਂ ਥੋੜੀ ਜਿਹੀ ਫੌਜ ਜ਼ਿਆਦਾ ਮਾਤਰਾ ਵਿੱਚ ਆ ਰਹੀ ਹੈ।
1: ਸੰਗ ਆਪਣੇ ਥੋੜੀ ਮਾਨੀ,
0: ਮਨ ਵਿੱਚ ਵਿਚਾਰਿਆ ਵੀ ਫੌਜ ਦੇ ਮੁਕਾਬਲੇ ਸਿੱਖਾਂ ਦੀ ਜਿਹੜੀ ਸਿੰਘਾਂ ਦੀ ਗਿਣਤੀ ਹੈ ਉਹ ਬੜੀ ਘੱਟ ਹੈ। ਸਿਆਣਾ ਜਰਨੈਲ ਇਹਨਾਂ ਗੱਲਾਂ ਨੂੰ ਪਹਿਲਾਂ ਵਾਚ ਲੈਂਦਾ ਵੀ ਜੰਗ ਲੜਨ ਵਾਸਤੇ ਜੇ ਗਿਣਤੀ ਦਾ ਵੱਡਾ ਫਾਸਲਾ ਹੈ, ਫਿਰ ਜੰਗ ਦਾ ਮੈਦਾਨ ਕਿਹੜੀ ਧਰਤੀ ਨੂੰ ਚੁਣਿਆ ਜਾਵੇ। ਮੇਰੇ ਕਲਗੀਧਰ ਸੱਚੇ ਪਾਤਸ਼ਾਹ ਨੇ ਕੱਲ ਮੈਂ ਬੇਨਤੀ ਕਰੀ ਸੀ ਵੀ ਬਚਨ ਕੀਤਾ ਸੀ 1,25,000 ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਜਿੱਥੇ ਮੇਰੇ ਸਤਿਗੁਰੂ ਆਤਮਕ ਤੌਰ ਤੇ ਬਲਵਾਨ ਨੇ, ਸਰਬ ਕਲਾ ਸਮਰੱਥ ਨੇ, ਉੱਥੇ ਉਹਨਾਂ ਨੇ ਬਾਹਰਲੀ ਜ਼ਿੰਦਗੀ ਵਿੱਚ ਵੀ ਐਸੇ ਕੌਤਕ ਕੀਤੇ ਨੇ, ਜਾਂ ਕਹੀਏ ਇੱਕ ਮਹਾਨ ਜਰਨੈਲ ਵਾਲੇ ਗੁਣ ਪ੍ਰਗਟ ਕੀਤੇ। ਜਦੋਂ ਪਾਤਸ਼ਾਹ ਦੇ ਜੀਵਨ ਦਾ ਪਹਿਲਾ ਜੰਗ ਪੰਘਾਣੀ ਦੇ ਮੈਦਾਨ ਵਿੱਚ ਗੁਰਮੁਖ ਪਿਆਰਿਓ ਹੋਣਾ ਸੀ, ਸਤਿਗੁਰੂ ਨੇ ਪੌਂਟਾ ਵਸਾਇਆ ਸੀ, ਉੱਧਰੋਂ ਪਹਾੜੀਆਂ ਨੇ ਜਮੁਨਾ ਨਦੀ ਦੇ ਕਿਨਾਰੇ ਰਸਤਾ ਜਿਹੜਾ ਬਣਦਾ ਸੀ ਉੱਧਰੋਂ ਹਮਲਾ ਕਰਨ ਵਾਸਤੇ ਅੱਗੇ ਆਉਣਾ ਸੀ, ਮੇਰੇ ਸਤਿਗੁਰੂ 8-9 ਕਿਲੋਮੀਟਰ ਅੱਗੇ ਜਾ ਕੇ ਉਹਨਾਂ ਨੂੰ ਮਿਲੇ, ਆਪਣੀ ਰਿਹਾਇਸ਼ ਤੱਕ ਪਹੁੰਚਣ ਨਹੀਂ ਸੀ ਦੇਣਾ, ਦੂਰ ਰੋਕਣਾ ਸੀ। ਤੇ ਚੋਣ ਕੀਤੀ, ਅੱਜ ਵੀ ਗੁਰਦੁਆਰਾ ਭੰਗਾਣੀ ਸਾਹਿਬ ਦਾ ਦਰਸ਼ਨ ਤੁਸੀਂ ਜਾ ਕੇ ਜਦੋਂ ਕਰੋਗੇ ਜਾਂ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਪਤਾ, ਨਦੀ ਦਾ ਕਿਨਾਰਾ ਨੀਵਾਂ ਥਾਂ ਜੰਗ ਦਾ ਮੈਦਾਨ ਚੁਣਿਆ ਉਹਨਾਂ ਨੂੰ ਘੇਰਨ ਵਾਸਤੇ, ਤੇ ਆਪ ਉੱਚੀ ਥਾਂ ਦੀ ਚੋਣ ਕੀਤੀ ਜੰਗ ਦੀ ਅਗਵਾਈ ਕਰਨ ਵਾਸਤੇ। ਔਰ ਸੌਖੀ ਕਹਿ ਲਈਏ ਸਹਿਜ ਤਰੀਕੇ ਨਾਲ ਵੱਡੀ ਗਿਣਤੀ ਫੌਜ ਦੇ ਉੱਤੇ ਥੋੜੀ ਗਿਣਤੀ ਸਿੱਖਾਂ ਨੇ ਫਤਿਹ ਪ੍ਰਾਪਤ ਕੀਤੀ। ਮੇਰੇ ਪਾਤਸ਼ਾਹ ਨੇ ਆਖਿਆ ਭਾਈ ਜੀਤ ਮੇਰੀ ਕਿਰਪਾ ਅਕਾਲ ਕੇਰੀ, ਮੇਰੇ ਵਾਹਿਗੁਰੂ ਨੇ ਕਿਰਪਾ ਕੀਤੀ, ਇਹ ਜੰਗ ਵਿੱਚ ਸਾਡੀ ਫਤਿਹ ਹੋਈ ਹੈ। ਚਮਕੌਰ ਦੇ ਮੈਦਾਨ ਦੀ ਚੋਣ ਸਤਿਗੁਰਾਂ ਨੇ ਆਪ ਕੀਤੀ ਵੀ ਫੌਜ ਵੱਡੀ ਗਿਣਤੀ ਵਿੱਚ ਹੈ, ਸਿੰਘਾਂ ਦੀ ਗਿਣਤੀ ਬਹੁਤ ਘੱਟ ਹੈ, ਮੁਕਾਬਲਾ ਕਰਨ ਵਾਸਤੇ ਕੋਈ ਐਸਾ ਮੋਰਚਾ ਬਣਾਇਆ ਜਾਵੇ ਤਾਂ ਕਿ ਸੌਖਿਆਂ ਦੁਸ਼ਮਣ ਦਾ ਜ਼ਿਆਦਾ ਨੁਕਸਾਨ ਕੀਤਾ ਜਾ ਸਕੇ। ਤੇ ਚਮਕੌਰ ਦੇ ਮੈਦਾਨ ਵਿੱਚ 40 ਸਿੰਘਾਂ ਨੇ ਐਸੇ ਹੱਥ ਵਿਖਾਏ, ਸਤਿਗੁਰਾਂ ਨੇ ਆਪ ਜੰਗ ਕੀਤਾ। ਕਹੀਏ ਵੀ ਦੁਸ਼ਮਣ ਦੇ ਘਰ ਵਿੱਚ ਕੀਰਨੇ ਪਵਾ ਕੇ ਰੱਖ ਦਿੱਤੇ। ਇਸੇ ਤਰ੍ਹਾਂ ਮੁਕਤਸਰ ਸਾਹਿਬ ਆ ਜਾਓ, ਉੱਥੇ ਵੀ ਮੈਦਾਨ ਦੀ ਚੋਣ ਸਤਿਗੁਰੂ ਪਾਣੀ ਦੀ ਢਾਬ ਨੂੰ ਲੈ ਕੇ ਕਰਦੇ ਨੇ ਵੀ ਦੁਸ਼ਮਣ ਕੋਲ ਪਾਣੀ ਨਹੀਂ, ਵਿਸਾਖ ਦਾ ਮਹੀਨਾ ਹੈ, ਸਾਡੇ ਕੋਲ ਪਾਣੀ ਹੋਵੇਗਾ, ਜੰਗ ਲੰਮਾ ਲੜਿਆ ਜਾ ਸਕਦਾ। ਉਹੀ ਕੁਝ ਹੋਇਆ, ਛੇਤੀ ਫਤਿਹ ਪ੍ਰਾਪਤ ਕੀਤੀ। ਬੜੇ ਇਤਿਹਾਸ ਵਿੱਚ ਪ੍ਰਮਾਣ ਐਸੇ ਮਿਲਣਗੇ ਮੇਰੇ ਸਤਿਗੁਰੂ ਨੇ ਜਿੱਥੇ ਆਪ ਯੁੱਧ ਕਲਾ ਨੂੰ ਨਿਪੁੰਨਤਾ ਦੇ ਨਾਲ ਨਿਭਾਇਆ, ਉੱਥੇ ਆਪਣੇ ਸਿੱਖਾਂ ਨੂੰ ਇਹ ਕਲਾ ਸਿਖਾਈ ਹੈ। ਦੂਰ ਕੀ ਜਾਣਾ, 1984 ਦੇ ਅੰਦਰ ਗਿਣਤੀ ਦੇ ਸਿੰਘਾਂ ਨੇ ਭਾਰਤ ਸਰਕਾਰ ਦੀ ਵੱਡੀ ਗਿਣਤੀ ਦੀ ਫੌਜ, ਜਿਨ੍ਹਾਂ ਨੂੰ ਲੋਹੇ ਦੇ ਚਣੇ ਚਵਾਏ ਤੇ ਲੋਥਾਂ ਟਰੱਕਾਂ ਵਿੱਚ ਭਰ ਕੇ ਲਿਜਾਣੀਆਂ ਪਈਆਂ। ਭਾਈ ਸੁੱਖਾ ਸਿੰਘ ਸੋਚਦੇ ਨੇ ਵੀ ਦੁਸ਼ਮਣ ਦੀ ਗਿਣਤੀ ਬਹੁਤ ਜ਼ਿਆਦਾ, ਸਿੰਘਾਂ ਦੀ ਗਿਣਤੀ

0: ਇਹ ਸਾਰੇ ਪਾਸਿਓਂ ਲਚਾਰੀ ਬਣ ਰਹੀ ਹੈ, ਟਾਕਰਾ ਬੜਾ ਔਖਾ ਹੈ।
1: ਜੋ ਮੈਂ ਇਨ ਸੋ ਕਰੂੰ ਲੜਾਈ,
0: ਜੇ ਹੁਣ ਇਹਨਾਂ ਨਾਲ ਇਸ ਵੇਲੇ ਸਿੱਧੀ ਲੜਾਈ ਲੜ ਲਈਏ, ਮੈਦਾਨ ਵਿੱਚ ਜੂਝ ਕੇ ਲੜਨਾ ਸ਼ੁਰੂ ਕਰ ਦਿੱਤਾ,
1: ਤੋ ਇਨ ਸੋ ਨੈ ਵਾਰੇ ਆਈ,
0: ਫਿਰ ਬਹੁਤ ਜ਼ਿਆਦਾ ਸਿੱਖਾਂ ਦੀਆਂ ਸ਼ਹੀਦੀਆਂ ਹੋ ਜਾਣਗੀਆਂ।
1: ਇਹ ਆਟਾ ਹਮੇਸ਼ਾ ਲਾਉਣਾ,
0: ਹੁਣ ਜਿਹੜੀ ਰੇਸ਼ੋ ਹੈ, ਅਨੁਪਾਤ ਹੈ, ਉਹਦਾ ਜ਼ਿਕਰ ਕਰਦੇ ਨੇ ਜੀ। ਕਹਿੰਦੇ ਗਿਣਤੀ ਦੇ ਪੱਖ ਤੋਂ ਇੰਨਾ ਵੱਡਾ ਫਾਸਲਾ ਹੈ, ਇਹ ਦੁਸ਼ਮਣ ਆਟੇ ਸਮਾਨ ਹੈ ਤੇ ਅਸੀਂ ਲੂਣ ਸਮਾਨ ਹਾਂ। ਹੁਣ ਤੇ ਲੂਣ ਵਾਲਾ ਪ੍ਰਸ਼ਾਦਾ ਬਹੁਤ ਘੱਟ ਹੀ ਬਣਾਉਂਦੇ ਆਪਾਂ ਘਰਾਂ ਵਿੱਚ, ਪਰ ਜਿਹੜੇ ਬਣਾਉਂਦੇ ਨੇ ਕਈ ਵਾਰੀ ਉਹਨਾਂ ਨੂੰ ਪਤਾ ਵੀ ਕਿੰਨਾ ਹੀ ਮਾਤਰਾ ਲੂਣ ਦੀ ਆਟੇ ਵਿੱਚ ਹੁੰਦੀ ਹੈ। ਸੋ ਆਟਾ ਇੱਕ ਕੇਜੀ ਦੇ ਕਰੀਬ, ਕਿਲੋ ਦੇ ਕਰੀਬ, ਤੇ ਲੂਣ ਦਾ ਇੱਕ ਚਮਚਾ ਵੀ ਪੂਰਾ ਨਹੀਂ ਪੈਂਦਾ, ਅੱਧਾ ਕੁ ਚਮਚਾ ਹੀ ਪਾਉਣਾ ਹੁੰਦਾ ਹੈ। ਇਹ ਅਨੁਪਾਤ ਦਾ ਫਰਕ ਹੈ, ਆਟੇ ਲੂਣ ਦੀ ਉਦਾਹਰਣ ਹੈ। ਤੇ ਭਾਈ ਸੁੱਖਾ ਸਿੰਘ ਵਿਚਾਰਦੇ ਨੇ ਵੀ ਗਿਣਤੀ ਦਾ ਇੰਨਾ ਵੱਡਾ ਫਾਸਲਾ ਹੈ,
1: ਲੜਕਾ ਬਰਨ ਭਲੋ ਕੈ ਕੌਣ,
0: ਤੇ ਜੇ ਇੱਥੇ ਜੰਗ ਸ਼ੁਰੂ ਕਰ ਲਿਆ ਸਾਡੇ ਸ਼ਾਇਦ ਪੈਰ ਨਾ ਟਿਕਣਾ।
1: ਜੋ ਅਬ ਹਮ ਜਾਵੇਂਗੇ ਭਾਜ,
0: ਜੇਕਰ ਅਸੀਂ ਪਾਸਾ ਵੱਟ ਕੇ ਕਿਤੇ ਦੂਰ ਨਿਕਲੀਏ,
1: ਤੋ ਸਿੰਘਨ ਪੈ ਆਵੇ ਲਾਜ।
0: ਫਿਰ ਬੜੀ ਸ਼ਰਮ ਵਾਲੀ ਗੱਲ ਹੈ, ਗੁਰਮੁਖੋ ਸਿੱਖ ਹੋਵੇ ਤੇ ਮੈਦਾਨ ਵਿੱਚ ਪਿੱਠ ਵਿਖਾਵੇ, ਇਹ ਸਿੱਖ ਨੂੰ ਸ਼ਰਮ ਹੀ ਮਾਰ ਜਾਂਦੀ ਹੈ। ਇਹੋ ਜਿਹੇ ਮੌਕਿਆਂ ਤੇ ਸਿੱਖ ਸ਼ਹਾਦਤ ਚੁਣ ਲੈਂਦੇ ਨੇ ਵੀ ਸ਼ਹਾਦਤ ਹੁੰਦੀ ਹੈ ਤੇ ਹੋਵੇ, ਘੱਟੋ ਘੱਟ ਸਿੱਖੀ ਨੂੰ ਦਾਗ ਨਾ ਲੱਗੇ, ਪੰਥ ਨੂੰ ਦਾਗ ਨਾ ਲੱਗੇ, ਕੋਈ ਉਂਗਲ ਨਾ ਚੁੱਕ ਸਕੇ। ਹੁਣ ਭਾਈ ਸੁੱਖਾ ਸਿੰਘ ਵਿਚਾਰਦੇ ਨੇ ਵੀ ਜੇ ਮੈਦਾਨ ਛੱਡ ਕੇ ਭੱਜ ਗਏ ਨਾ, ਸਾਡੇ ਵਾਸਤੇ ਲਾਹਨਤ ਹੋਵੇਗੀ, ਸ਼ਰਮ ਹੋਵੇਗੀ।
1: ਬਾਤ ਬੁਰੀ ਤਿੰਨ ਦੋ ਵਿਚਾਰੀ,
0: ਵੀ ਦੋਨੇ ਪੱਖ ਹੀ ਬੁਰੇ ਨੇ, ਚੰਗਾ ਦੋਵਾਂ ਵਿੱਚੋਂ ਕੋਈ ਨਹੀਂ, ਲੜਾਂਗੇ ਤੇ ਸਾਰਿਆਂ ਦੀਆਂ ਸ਼ਹੀਦੀਆਂ, ਛੱਡ ਜਾਵਾਂਗੇ ਤੇ ਸ਼ਰਮ ਹੈ।
1: ਮੈਂ ਲੜ ਮਰੋ ਸੁਭਲੀ ਵਿਚਾਰੀ,
0: ਆਖਰ ਨੂੰ ਉਹੀ ਫੈਸਲਾ ਲਿਆ ਵੀ ਇੱਥੇ ਲੜ ਕੇ ਮਰ ਜਾਣਾ ਹੀ, ਸ਼ਹਾਦਤ ਪਾਦ ਜਾਣਾ ਹੀ।

0: ਸਾਰੇ ਸਿੰਘਾਂ ਨੂੰ ਸੰਬੋਧਨ ਹੋ ਕੇ ਭਾਈ ਸੁੱਖਾ ਸਿੰਘ ਨੇ ਆਖਿਆ, ਕਹਿੰਦੇ ਭਾਈ ਸਮਾਂ ਆ ਗਿਆ ਲੜਨ ਮਰਨ ਦਾ, ਸ਼ਹੀਦੀਆਂ ਦੀ ਰੁੱਤ ਆ ਗਈ ਹੈ, ਹੁਣ ਜਿਵੇਂ ਕਿਵੇਂ ਹੋਵੇ ਆਪਾਂ ਮੈਦਾਨ ਵਿੱਚ ਜੂਝਾਂਗੇ ਤੇ ਇੱਕ ਵੀ ਪੈਰ ਪਿੱਛੇ ਨਹੀਂ ਪੁੱਟਣਾ ਹੈ।
1: ਇੰਨਾ ਸ਼ਹੀਦ ਹਮ ਹੋਵੇਂਗੇ ਲੜ ਕਰ ਮਜਬੇ ਦੀਨਾ,
0: ਧਰਮ ਵਾਸਤੇ ਲੜ ਕੇ ਇਸ ਧਰਤੀ ਵਿੱਚ ਆਪਾਂ ਸ਼ਹੀਦੀਆਂ ਪਾਵਾਂਗੇ।
1: ਚਪਈ ਕਹਿਓ ਸੁੱਖਾ ਸਿੰਘ ਸਾਤ ਨਿਵਾਰ।
0: ਤੇ ਭਾਈ ਸੁੱਖਾ ਸਿੰਘ ਨੇ ਜਦੋਂ ਸਾਰੇ ਸਿੰਘਾਂ ਨੂੰ ਆਖਿਆ, ਅੱਗਿਓ ਸਿੰਘਾਂ ਨੇ,
1: ਜਿਨ ਜਿੰਦ ਰੱਖਣੀ ਮੁੜ ਜਾਓ ਪਾਰ,
0: ਭਰੋਸਾ ਦਿੱਤਾ। ਭਾਈ ਸੁੱਖਾ ਸਿੰਘ ਫੇਰ ਇੱਕ ਗੱਲ ਕਹਿਣ ਲੱਗੇ, ਕਹਿੰਦੇ ਜਿਹਨੂੰ ਜ਼ਿੰਦਗੀ ਪਿਆਰੀ ਹੈ ਨਾ ਉਹ ਬਾਹਰ ਅਲੱਗ ਚਲਾ ਜਾਵੇ, ਪਿੱਛੇ ਚਲਾ ਜਾਵੇ, ਕਿਸੇ ਦੇ ਉੱਤੇ ਕੋਈ ਇਹ ਦਬਾਅ ਨਹੀਂ ਵੀ ਜ਼ਰੂਰ ਸ਼ਹੀਦ ਹੋਣਾ। ਜਿਹਦੇ ਅੰਦਰ ਸ਼ਹੀਦੀ ਦਾ ਚਾਅ ਹੈ ਉਹ ਸ਼ਹੀਦ ਹੋਵੇ, ਜਿਹਨੂੰ ਅਜੇ ਜ਼ਿੰਦਗੀ ਪਿਆਰੀ ਹੈ, ਪਰਿਵਾਰ ਪਿਆਰਾ ਲੱਗਦਾ, ਉਹ ਬੇਸ਼ੱਕ ਚਲਾ ਜਾਵੇ। ਇਤਿਹਾਸ ਵਿੱਚ ਕੁਝ ਕਥਾਵਾਂ 'ਤੇ ਐਸੇ ਜ਼ਿਕਰ ਸਾਨੂੰ ਹੋਰ ਵੀ ਮਿਲਦੇ ਨੇ। ਜਿਸ ਵੇਲੇ ਬਾਬਾ ਦੀਪ ਸਿੰਘ ਦਮਦਮਾ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਦੁਸ਼ਮਣ ਦੇ ਪਾਸੋਂ ਆਜ਼ਾਦ ਕਰਾਉਣ ਵਾਸਤੇ ਚੱਲੇ ਸੀ, ਤਰਨ ਤਾਰਨ ਸਾਹਿਬ ਦੀ ਧਰਤੀ 'ਤੇ ਰਾਤ ਕੱਟੀ, ਅੰਮ੍ਰਿਤ ਵੇਲੇ ਆਸਾ ਦੀ ਬਾਰ ਦੇ ਭੋਗ 'ਤੇ ਅਰਦਾਸ ਕਰਕੇ ਅੱਗੇ ਵਧਣ ਲੰਘਿਆ, ਬਾਬਾ ਦੀਪ ਸਿੰਘ ਨੇ ਖੰਡੇ ਨਾਲ ਲਕੀਰ ਖਿੱਚੀ ਸੀ, ਤੁਹਾਡੇ ਯਾਦ ਹੈ, ਅਤੇ ਲਕੀਰ ਖਿੱਚ ਕੇ ਆਖਿਆ ਸੀ ਵੀ ਜਿਹਨੂੰ ਜ਼ਿੰਦਗੀ ਪਿਆਰੀ ਹੈ ਉਹ ਪਿੱਛੇ ਰਹੋ ਅਤੇ ਜਿਹਨੂੰ ਸ਼ਹਾਦਤਾਂ ਦਾ ਚਾਅ ਹੈ ਉਹ ਅੱਗੇ ਆ ਜਾਓ, ਜਿਹਨੇ ਧਰਮ ਦੀ ਬਹਾਲੀ ਕਰਾਉਣੀ ਹੈ, ਅੰਮ੍ਰਿਤਸਰ ਸਾਹਿਬ ਨੂੰ ਆਜ਼ਾਦ ਕਰਵਾਉਣਾ, ਅੱਗੇ ਆ ਜਾਓ। ਇਤਿਹਾਸ ਦੱਸਦਾ ਵੀ ਤਕਰੀਬਨ 10,000 ਯੋਧੇ ਸੀ ਬਾਬਾ ਦੀਪ ਸਿੰਘ ਨਾਲ, ਇੱਥੋਂ ਤੱਕ 10,000 ਇਕੱਠੇ ਹੋ ਚੁੱਕੇ ਸੀ ਅਤੇ 10,000 ਦੇ ਵਿੱਚੋਂ ਇੱਕ ਵੀ ਸਿੱਖ ਐਸਾ ਨਹੀਂ ਸੀ ਜਿਹੜਾ ਲਕੀਰ ਤੋਂ ਪਿੱਛੇ ਰਿਹਾ ਹੋਵੇ। ਬੜੇ ਚਾਅ ਨਾਲ ਛਾਲਾਂ ਮਾਰ ਮਾਰ ਕੇ ਖੰਡੇ ਵਾਲੀ ਲਕੀਰ ਖਾਲਸੇ ਨੇ ਟੱਪੀ ਸੀ। ਅਤੇ ਗੁਰਮੁਖ ਪਿਆਰਿਓ, ਇਸੇ ਤਰ੍ਹਾਂ 1984 ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਖਰੀ ਸਮੇਂ ਤੱਕ ਆਪਣੇ ਸਾਥੀਆਂ ਨੂੰ ਇਹ ਕਹਿੰਦੇ ਰਹੇ ਨੇ ਕਿ ਭਾਈ ਜੀ ਨੇ ਜਾਣਾ ਉਹ ਜਾ ਸਕਦਾ, ਇਹ ਜ਼ਰੂਰੀ ਨਹੀਂ ਸਾਰਿਆਂ ਨੇ ਇੱਥੇ ਸ਼ਹੀਦ ਹੋਣਾ, ਪਰ ਮੇਰਾ ਫੈਸਲਾ ਮੈਂ ਸ਼ਹੀਦੀ ਪਾਉਣੀ ਹੈ। ਸੋ ਇਸ ਤਰ੍ਹਾਂ ਦੇ ਬਚਨ ਉਹਨਾਂ ਨੇ ਵੀ ਕਹੇ ਸੀ, ਭਾਵੇਂ ਕੋਈ ਬਹੁਤੇ ਸਿੰਘ ਉਸ ਵੇਲੇ ਵੀ ਬਾਹਰ ਨਹੀਂ ਆਏ, ਸ਼ਹੀਦੀਆਂ ਪਾਈਆਂ। ਇੱਥੇ ਭਾਈ ਸੁੱਖਾ ਸਿੰਘ ਨੇ ਜਿਹੜੀ ਗੱਲ ਕਹੀ ਹੈ ਬਿਲਕੁਲ ਉਹ ਲਕੀਰ ਖਿੱਚਣ ਵਾਲੀ ਹੈ। ਕਹਿੰਦੇ ਭਾਈ ਜੀ ਨੂੰ ਅਜੇ ਵੀ ਜ਼ਿੰਦਗੀ ਨਾਲ ਬੋਹ ਹੈ ਨਾ, ਉਹ ਬੇਸ਼ੱਕ ਚਲਾ ਜਾਵੇ।
1: ਸਿੰਘਨ ਕਾਇਓ ਹਮ ਕਿਮ ਨਠ ਜਾਹੀ,
0: ਅੱਗਿਓਂ ਸਿੰਘ ਕਹਿਣ ਲੱਗੇ, ਕਹਿੰਦੇ ਇਹ ਕਿਵੇਂ ਹੋ ਸਕਦਾ ਅਸੀਂ ਮੈਦਾਨ ਛੱਡ ਕੇ ਤੁਹਾਡਾ ਸਾਥ ਛੱਡ ਕੇ ਚਲੇ ਜਾਈਏ।
1: ਸਾਥ ਵਾਡੇ ਸੁਣੇ ਰੋਖਾਈ,
0: ਸੋ ਸਾਡੀ ਜਿਹੜੀ ਗੱਲ ਸੁਣੇਗਾ ਜਿਹਦੇ ਕੰਨਾਂ ਵਿੱਚ ਪਏਗੀ ਅਸੀਂ ਤੇ ਸ਼ਰਮ ਨਾਲ ਮਰ ਜਾਵਾਂਗੇ। ਉਲਟਾ ਰੋਹ ਆ ਗਿਆ ਸਿੱਖਾਂ ਨੂੰ, ਜੋਸ਼ ਆ ਗਿਆ ਹੈ ਤੇ ਅੱਗੇ ਇਹ ਜੰਗ ਦਾ ਕੀ ਫੈਸਲਾ ਹੁੰਦਾ ਜਾਂ ਕਿੱਧਰ ਨੂੰ ਗੱਲ ਤੁਰਦੀ ਹੈ, ਇਹ ਵਿਚਾਰ ਗੁਰਮੁਖੋ ਕੱਲ੍ਹ ਦੇ ਦੀਵਾਨ ਵਿੱਚ ਸਾਂਝੀ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ, ਰੋਮ ਰੋਮ ਸ਼ੁਕਰਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਹੈ ਆਪ ਸਰਵ ਸੰਗਤਾਂ ਦਾ। ਅਸੀਸ ਬਖਸ਼ਿਸ਼ ਕਰੋ ਜੀ, ਦੇਹੋ ਸੱਜਣ ਅਸੀਸੜੀਆਂ।

0: ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਸਿੱਖ ਇਤਿਹਾਸ ਦੀ ਕਥਾ ਸਰਵਣ ਕਰਾ ਰਹੇ ਸਨ ਬਾਬਾ ਮਹਿੰਦਰ ਸਿੰਘ ਜੀ ਭੜੀ ਵਾਲੇ। ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ। ਹੁਣ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਆਸਟ੍ਰੇਲੀਆ ਵਾਲੇ ਤਿੰਨਾਂ ਪਾਸੋਂ ਗੁਰਬਾਣੀ ਦੀ ਕਥਾ ਸਰਵਣ ਕਰੀਏ। ਕੱਲ੍ਹ ਨੂੰ ਗੁਰਦੁਆਰਾ ਸਾਹਿਬ ਵਿਖੇ ਸਵੇਰੇ 7 ਵਜੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ ਹੈ। ਸੋ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ 5 ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਅੰਮ੍ਰਿਤਧਾਰੀ ਬਣ ਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

गरीब निवाज गुसैया मेरा माथै शतर तर है ऐसी लाल तुझ बिन कौन करे। गरीब निवाज पिता धन धन साहिब श्री गुरु ग्रंथ साहिब महाराज जी आपां सभनां नूं अपने चरणा अंदर बिठा के अपने सोहने दरबारां दे विच बैठण दा इह सुभागा समा बख्श के अमृत दी वर्खा कर रहे हन। सतगुरु जी अपनी अमृत बाणी दी विचार अपने अमृत दर्शन आपां सभनां नूं बख्श रहे हन। सतगुरु जी ने तरस करके पावन पवित्र बाणी बिरहड़े जो विचार आरंभ करवाई है कि एक बिरहे दे अंदर प्राणी मलाप दी तांग दे विच प्राणी की करता है, किवें उह लभदा फिरदा है कि कोई मैनू मिल पे ते मेरे प्यारे बारे कोई दस पा दे कि इह जिहड़ा विछोड़े दा दुख है इह मिलाप हो के मुक जाए। फिर जिथे प्यारे जी नूं याद करन वाले मिलदे हन उत्थे कूक करदा है, तरले लैंदा है, जीआं नूं मिलदा है, कोई मिलिया होया उसनूं मिल जांदा। जदों उसनूं प्यारे दा कोई राह कोई बात पुछदा है मिलिया होया तरीके दसदा है, कुछ बख्शिशां दसदा है, कुछ प्यारे दियां बातां पाउंदा है। बातां करदियां करदियां शुरुआत तों बाद मिलाप दे विच मिलाप दे लई तड़फ रहे प्राणी नूं सतगुर सच्चे पातशाह महाराज जी दे चरणां वल लै आउंदा है। उस विछड़े हुए दे मन दी जेड़ी टेक है, मन दी जेड़ी मुहार है, वो प्यारे शब्द वल नूं मोड़दा है। फिर उस नूं भी सुरत आउंदी है मिलन वाले नूं कि जे करन वाला ही उह है ते उह फिर तरलियां चाहुंदा है, वह रजा चाहुंदा है, वह सच्ची प्रीत चाहुंदा है। जदों इस तरह जीवन रजा च लंघन लगता है ते मलाप दे लई तड़फदा उस दे रंग दे विच रंगिया जाण लगता है, उस रंग च मस्त हो जाता है। नानक रंग रते नारायण है प्यारे माते सहज सुभाए, मस्त हो जाता। उस मस्ती दे विच इह संसारी मस्ती नहीं है। संसारी लोग नच टप के मस्ती करते हैं, उन्हां दी मस्ती वकारां विच है, पर प्यारे परमेश्वर जी दे आशक जेड़े हन मस्ती ते वह भी करते हैं, पर उन्हां दी मस्ती कुछ होर है। दुनिया दी मस्ती जेड़ी है वह मैली है, वह दुनिया दे विच इस संसार दे विच डुबण वाली है, दुख रूप है। कोई नची जांदा, कोई टप्पी जांदा, कोई भोग भोगी जांदा, कोई टैलीविजन अगे बैठा
ਫਿਲਮਾਂ ਵੇਖੀ ਜਾਂਦਾ, ਗੀਤ ਵੇਖੀ ਜਾਂਦਾ, ਵੰਨ ਸਵੰਨੇ ਰੂਪ ਵੇਖੀ ਜਾਂਦਾ ਤੇ ਕਹਿੰਦਾ ਮੈਂ ਮਸਤੀ ਬੜੀ ਕੀਤੀ। ਕੋਈ ਨਸ਼ਾ ਖਾਈ ਜਾਂਦਾ, ਕਹਿੰਦਾ ਇਹਦੇ ਚ ਮੈਨੂੰ ਮਸਤੀ ਆ, ਸਰੂਰ ਆ। ਪਰ ਜਿਹੜੇ ਪਿਆਰੇ ਪਰਮੇਸ਼ਰ ਜੀ ਦੇ ਰੰਗ ਚ ਰੰਗੇ ਜਾਂਦੇ ਹਨ, ਜਦੋਂ ਉਹ ਮਸਤ ਹੋ ਜਾਂਦੇ, ਮਸਤੀ ਚ ਜਾਂਦੇ ਹਨ, ਉਹ ਮਸਤੀ ਐਸੀ ਹੈ ਜਿੱਥੇ ਅਡੋਲਤਾ ਹੈ, ਸਹਿਜ ਸੁਭਾਏ ਸੁਭਾਅ ਐਸਾ ਬਣ ਜਾਂਦਾ ਹੈ ਕਿ ਉਹ ਡੋਲ ਨਹੀਂ ਸਕਦਾ। ਗੁਰਮੁਖ ਪਿਆਰੇ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਜ਼ਿਕਰ ਕਰਕੇ ਗਏ, ਮਹਾਂਪੁਰਖਾਂ ਦਾ। ਮਸਤੀ ਤੇ ਸਨ ਨਾ, ਜਿੱਥੇ ਕਰੋੜਾਂ ਰੁਪਈਆ ਆਫਰ ਹੋ ਰਿਹਾ ਆ, ਜਿੱਥੇ ਕਿਸੇ ਵੀ ਦੇਸ਼ ਦੀ ਸਿਟੀਜ਼ਨਸ਼ਿਪ ਪਾਸਪੋਰਟ ਆਫਰ ਹੋ ਰਿਹਾ ਆ, ਜਿੱਥੇ ਵੱਡੇ ਵੱਡੇ ਅਹੁਦੇ ਆਫਰ ਹੋ ਰਹੇ ਆ ਕਿ ਇੱਕ ਵਾਰ ਇੱਥੋਂ ਨਿਕਲ ਜਾਓ, ਜੋ ਕਹੋਗੇ ਉਦਾਂ ਹੀ ਕਰਾਂਗੇ। ਪਰ ਉੱਥੇ ਅਡੋਲਤਾ ਹੈ, ਕਿਉਂਕਿ ਉਹ ਅਵਸਥਾ ਹੈ ਮਾਤੇ ਸਹਿਜ ਸੁਭਾਏ। ਉੱਥੇ ਸੁਭਾਅ ਹੀ ਇੱਕ ਐਸਾ ਹੈ, ਉਸ ਮਸਤੀ ਦੇ ਵਿੱਚ ਉੱਥੇ ਕੋਈ ਡੋਲ ਨਹੀਂ ਸਕਦਾ। ਉੱਥੇ ਬੰਦ ਬੰਦ ਕੱਟਿਆ ਜਾ ਰਿਹਾ ਹੈ, ਪਰ ਅਡੋਲਤਾ ਹੈ ਮਾਤੇ ਸਹਿਜ ਸੁਭਾਏ। ਉੱਥੇ ਆਰੇ ਦੇ ਨਾਲ ਸਰੀਰ ਜਿਹੜਾ ਦੁਫਾੜ ਹੋ ਰਿਹਾ ਹੈ, ਦੇਗਾਂ ਦੇ ਵਿੱਚ ਗਰਮ ਪਾਣੀ ਦੇ ਵਿੱਚ ਸਰੀਰ ਉੱਬਲ ਰਿਹਾ ਹੈ, ਰੂਹ ਦੇ ਵਿੱਚ ਲਪੇਟ ਕੇ ਸਾੜਿਆ ਜਾ ਰਿਹਾ ਹੈ, ਉੱਥੇ ਖੋਪੜ ਲਾਇਆ ਜਾ ਰਿਹਾ ਹੈ, ਨੀਹਾਂ ਦੇ ਵਿੱਚ ਚਿਣਿਆ ਜਾ ਰਿਹਾ ਹੈ, ਚਰਖੜੀਆਂ ਤੇ ਚਾੜਿਆ ਜਾ ਰਿਹਾ ਹੈ, ਪਰ ਉੱਥੇ ਕਿਉਂ ਸੀ ਨਹੀਂ ਹੁੰਦੀ? ਮਾਤੇ ਸਹਿਜ ਸੁਭਾਏ, ਉੱਥੇ ਰਜਾ ਹੈ, ਉੱਥੇ ਹੁਕਮ ਹੈ, ਉੱਥੇ ਆਨੰਦ ਹੈ। ਉੱਥੇ ਗੋਦ ਦੇ ਵਿੱਚੋਂ, ਬੀਬੀਆਂ ਦੀ ਗੋਦ ਦੇ ਵਿੱਚੋਂ ਬੱਚਾ ਚੁੱਕ ਕੇ ਉਸ ਨੂੰ ਜ਼ੋਰ ਨੂੰ ਉੱਤੇ ਸੁੱਟਿਆ ਜਾ ਰਿਹਾ ਹੈ, ਥੱਲੇ ਬਰਸ਼ੇ ਤੇ ਪਰੋ ਕੇ, ਬਰਸ਼ੇ ਤੋਂ ਲਾ ਕੇ ਬੰਦ ਬੰਦ ਕੱਟ ਕੇ ਟੋਟੇ ਕਰਕੇ ਹਾਰ ਚ ਪਰੋ ਕੇ ਤੇ ਉਹਦੀ ਮਾਤਾ ਦੇ ਗਲ ਚ ਪਾਇਆ ਜਾ ਰਿਹਾ ਹੈ, ਤੇ ਮਾਤਾ ਫੇਰ ਰਹਿ ਰਹਿ ਸਾਹਿਬ ਕਰਕੇ ਪਰਮੇਸ਼ਰ ਜੀ ਨੂੰ ਕਹਿ ਰਹੀ ਹੈ, ਮਹਾਰਾਜ ਜੀ ਚਾਰ ਪਹਿਰ ਦਿਨ ਸੁਖ ਦਾ ਆਪ ਜੀ ਦੇ ਭਾਣੇ ਅੰਦਰ ਲੰਘਿਆ। ਦਿਨ ਦੇ ਵਿੱਚ ਬੱਚੇ ਦੇ ਟੋਟੇ ਕਰਕੇ ਹਾਰ ਪਰੋ ਦਿੱਤਾ ਗਿਆ। ਜਦੋਂ ਅਰਦਾਸ ਕਰ ਰਹੀ ਹੈ ਉਹ ਗਲ ਚ ਹੈ, ਪਰ ਮਸਤੀ ਚ ਹੈ ਨਾ, ਮਾਤੇ ਉੱਥੇ ਅਡੋਲਤਾ ਹੈ, ਉੱਥੇ ਸ਼ੁਕਰਾਨਾ ਹੈ। ਜਦੋਂ ਇਸ ਮਸਤੀ ਦੇ ਵਿੱਚ, ਇਸ ਸੁਭਾਅ ਦੇ ਵਿੱਚ ਪ੍ਰਾਣੀ ਪਹੁੰਚ ਜਾਂਦਾ, ਤੁਰਿਆ ਤੇ ਸੀ ਵਿਲਕਦਾ ਹੋਇਆ ਮਿਲ ਪਵਾਂ, ਤੁਰਦਿਆਂ ਤੁਰਦਿਆਂ ਸਤਸੰਗਤ ਮਿਲੀ ਹੈ, ਸਤਸੰਗੀ ਜੀ ਮਿਲੇ ਹਨ, ਮਿਲੇ ਹੋਏ ਮਿਲੇ ਹਨ, ਤੇ ਰੰਗ ਚੜ੍ਹਦਾ ਚੜ੍ਹਦਾ ਚੜ੍ਹ ਗਿਆ ਹੈ। ਇਸ ਅਵਸਥਾ ਤੇ ਜੀ ਪਹੁੰਚ ਜਾਂਦਾ ਹੈ ਕਿ ਉਹ ਮਸਤ ਹੋ ਜਾਂਦਾ ਹੈ, ਉਹਨੂੰ ਦੁਨੀਆਂ ਦੇ ਉਤਰਾਅ ਚੜਾਅ ਨਹੀਂ ਰਹਿੰਦੇ। ਉੱਥੇ ਉਹ ਅਵਸਥਾ ਹੈ
ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਮੂਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇਸ ਅਵਸਥਾ ਦੇ ਵਿੱਚੋਂ ਫਿਰ ਜੀ ਉਹ ਪ੍ਰਾਣੀ ਕੀ ਰੰਗ ਮਾਣਦਾ ਹੈ, ਕਿਸ ਤਰ੍ਹਾਂ ਪਰਮੇਸ਼ਰ ਜੀ ਦੇ ਨਾਲ ਬਾਤਾਂ ਪਾਉਂਦਾ ਹੈ, ਆਓ ਸਾਰੇ ਪ੍ਰੇਮ ਦੇ ਨਾਲ ਮਹਾਰਾਜ ਜੀ ਦੇ ਚਰਨਾਂ ਦੀ ਧਿਆਨ ਦੇ ਵਿੱਚ ਪ੍ਰੇਮ ਦੇ ਵਿੱਚ ਰਹਿ ਕੇ ਸਰਵਣ ਕਰੀਏ ਜੀ।

ਫਿਰ ਉਹ ਹਮੇਸ਼ਾ ਪਿਆਰੇ ਨੂੰ ਸੰਬੋਧਨ ਹੁੰਦਾ ਹੈ, ਕਿਸੇ ਹੋਰ ਨੂੰ ਨਹੀਂ, ਕੋਈ ਹੋਰ ਨਹੀਂ ਹੈ। ਪਹਿਲਾਂ ਪਹਿਲਾਂ ਹੋਰਨਾਂ ਨੂੰ ਸੰਬੋਧਨ ਹੋ ਚੁੱਕਾ ਹੈ, ਕਦੀ ਕਿਸੇ ਨੂੰ ਹੋਇਆ ਹੈ, ਕਦੀ ਕਿਸੇ ਨੂੰ, ਕਦੀ ਕਿਸੇ ਕੋ ਰਾਹ ਪੁੱਛਿਆ ਹੈ, ਕਦੀ ਕਿਸੇ ਕੋ, ਹੁਣ ਨਹੀਂ, ਕਦੀ ਕਿਸੇ ਦੀ ਰਿਕਾਰਡਿੰਗ ਸੁਣੀ ਹੋਏਗੀ, ਕਦੇ ਕਿਸੇ ਦੀ, ਬੜਾ ਕੁਝ ਸਰਚ ਵੀ ਕੀਤਾ ਹੋਏਗਾ ਅੱਜ ਕੱਲ ਦੇ ਹਿਸਾਬ ਨਾਲ। ਪਰ ਜਦੋਂ ਮਸਤੀ ਚ ਪਹੁੰਚ ਗਿਆ, ਫਿਰ ਕਹਿੰਦਾ ਹੈ ਕਿ ਸਾਰੀਆਂ ਬੇਦਾ ਪਿਆਰਿਆ ਤੂੰ ਹੀ ਜਾਣਦਾ, ਆ ਜਿੰਨੇ ਵੀ ਤਰੀਕੇ ਤੂੰ ਬਣਾਏ, ਬੇਦਾ ਬਣਾਈਆਂ, ਮੈਨੂੰ ਇੱਥੋਂ ਤੱਕ ਲਿਆਂਦਾ, ਆ ਤੂੰ ਆਪ ਲਿਆਂਦਾ। ਉੱਥੇ ਕਿਸੇ ਇੰਡੀਵਿਜੁਅਲ ਦਾ ਨਾਂ ਨਹੀਂ ਹੁਣ ਹੈਗਾ ਕਿ ਮੈਨੂੰ ਫਲਾਣਾ ਸੀ ਫਲਾਣਾ ਸੀ, ਨਾ, ਹੁਣ ਦੋਵੇਂ ਰਲ ਗਏ, ਸਤਸੰਗੀ ਬਣ ਗਏ, ਭਰਾ ਬਣ ਗਏ, ਹੈ ਨਾ। ਹੁਣ ਜਿਹੜਾ ਮਿਲਿਆ ਹੋਇਆ ਸੀ ਉਹ ਵੀ ਆ, ਤੇ ਜਿਹੜਾ ਇੱਕ ਦਿਨ ਪੁੱਛਣ ਆਇਆ ਸੀ ਉਹ ਵੀ ਆ, ਤੇ ਦੋਵੇਂ ਹੀ ਸੰਬੋਧਨ ਹੋ ਰਹੇ। ਇਸ ਬਾਣੀ ਦਾ ਸੰਪੂਰਨਤਾ ਦਾ ਸ਼ਬਦ, ਦੋਵੇਂ ਹੀ ਸੰਬੋਧਨ ਹੋ ਕੇ ਪਿਆਰੇ ਨੂੰ ਗਾ ਰਹੇ ਆ, ਤੇ ਕਹਿੰਦੇ ਆ ਸਭ ਬਿਦ ਤੁਮ ਹੀ ਜਾਨ ਤੇ ਪਿਆਰੇ, ਤੂੰ ਹੀ ਤੇ ਸਾਰੇ ਤਰੀਕੇ ਜਾਣਦਾ, ਕਿਨੂੰ ਕਵਾਂ ਕਿ ਮੈਨੂੰ ਇੱਥੇ ਪਹੁੰਚਾਉਣ ਵਾਲਾ ਆ ਕੋਈ ਹੋਰ, ਕਿਸ ਭੈ ਕਹੋ ਸੁਣਾਏ, ਹੋਰ ਕਿਨੂੰ ਕਵਾਂ ਸੁਣਾਵਾਂ, ਕਿਨੂੰ ਸੁਣਾਵਾਂ, ਤੂੰ ਆਪੇ ਤੇ ਜਾਣਦਾ ਸਾਰਾ ਕੁਛ ਹੈ ਜੀ, ਤੂੰ ਸਭ ਕੁਛ ਜਾਣ। ਬੜਾ ਪਿਆਰਾ ਆ ਸ਼ਬਦ ਹੈ ਜੀ, ਸੰਬੋਧਨ ਹੋ ਕੇ ਕਿਨੂੰ ਸੁਣਾਵਾਂ, ਹੁਣ ਹੋਰ ਕਿਨੂੰ ਕਵਾਂ ਕਿ ਮੇਰੇ ਨਾਲ ਇੱਦਾਂ ਹੋਇਆ, ਮੈਨੂੰ ਫਲਾਣਾ ਮਿਲਿਆ, ਮੈਨੂੰ ਟਮਕਾਣਾ ਮਿਲਿਆ, ਤੈਨੂੰ ਸਭ ਪਤਾ। ਅਸੀਂ ਤੇ ਕਈ ਵਾਰ ਹੈਰਾਨ ਹੁੰਦੇ ਹੁੰਦੇ ਕਿ ਆਪਾਂ ਮਹਾਰਾਜ ਜੀ ਦੇ ਅੱਗੇ ਖਲੋ ਕੇ ਕਈ ਵਾਰ ਜੋਦੜੀ ਕਰੀਏ ਨਾ, ਤੇ ਬੜਾ ਲੰਮਾ ਲੰਮਾ ਮਹਾਰਾਜ ਜੀ ਨੂੰ ਦੱਸਦੇ, ਮਹਾਰਾਜ ਕੀਰਤਨ ਹੋਇਆ, ਕਥਾ ਹੋਈ, ਆਹ ਬਾਣੀ ਪੜੀ ਗਈ, ਕੁਝ ਗੁਰਸਿੱਖ ਬਾਣੀਆਂ ਦੇ ਨਾਮ ਲੈਂਦੇ, ਤੇ ਕਈ ਵਾਰ ਸੋਚਦੇ ਹੁੰਦੇ ਆ ਵੀ ਉਹਨੂੰ ਨਹੀਂ ਪਤਾ ਕੁਛ ਜਿਹਨੂੰ ਦੱਸਣ ਦੇ, ਕੀ ਹੋਇਆ, ਉਹਨੇ ਹੀ ਤੇ ਕਰਾਇਆ ਆ, ਉਹਦੇ ਹੀ ਤੇ ਕੋਲ ਹੋਇਆ ਆ, ਕਿਸ ਪਹਿ ਹੱਕ ਸੁਣਾਏ, ਕਿਨੂੰ ਸੁਣਾਉਣ ਦੇ। ਉੱਥੇ ਕੋਈ ਹਜੇ ਪਤਾ ਨਹੀਂ ਨਾ ਲੱਗਾ ਕਿ ਉਹ ਅੰਤਰ ਜਾਮੀ ਹੈ, ਉਹਨਾਂ ਚਿਹਰੇ ਸੁਣਾਉਣਾ ਹੈ। ਜਦੋਂ ਪਤਾ ਲੱਗ ਗਿਆ ਨਾ, ਭਰੋਸਾ ਹੋ ਗਿਆ ਅੰਤਰ ਜਾਮੀ ਆ, ਫਿਰ ਤੇ ਪਤਾ ਲੱਗ ਜਾਣਾ ਵਿਣ ਬੋਲਿਆ ਸਭ ਕੁਛ ਜਾਣਦਾ, ਸਾਰਾ ਕੁਝ ਜਾਣਦਾ ਹੈ, ਕਿਸ ਪੈ ਕਹੋ ਸੁਣਾਏ, ਕਿਨੂੰ ਕਹਿ ਕੇ ਸੁਣਾਉਣਾ ਹੈ, ਤੇ ਕਿਹਦੇ ਬਾਰੇ ਸੁਣਾਉਣਾ ਹੈ। ਲੰਮੇ ਲੰਮੇ ਜੀਆਂ ਦੇ ਨਾਮ ਕਿਨੂੰ ਸੁਣਾਉਣ ਦੇ ਆ ਵੀ ਫਲਾਣੇ ਦਾ ਆ ਆ, ਫਲਾਣੇ ਨੇ ਆਹ ਭੇਟਾ ਲਿਆਂਦੀ ਆ, ਫਲਾਣੇ ਨੇ ਆਹ ਸਮਾਗਮ ਕਰਾਇਆ ਆ, ਫਲਾਣੇ ਨੇ ਆਹ ਦਿੱਤਾ ਆ, ਕਿਨੂੰ ਸੁਣਾਉਣ ਕਿਨੂੰ ਦੇ, ਕਿਸ ਪੈ ਕਹੋ ਸੁਣਾਏ, ਉਹਨੂੰ ਨਹੀਂ ਪਤਾ ਕਿੰਨੇ ਕੀ ਕੀਤਾ ਹੈ, ਉਹਨੂੰ ਕੋਈ ਭੁਲੇਖਾ ਹੈ। ਉੱਥੇ ਤੇ ਸਿਰਫ ਇਹ ਆ, ਮਹਾਰਾਜ ਤੁਸੀਂ ਕਰਾਇਆ ਤੇ ਭੁੱਲਾਂ ਹੋ ਗਈਆਂ ਜੇ, ਮਾਫ ਕਰ ਦੇ। ਇਹ ਸੇਵਾ ਗਾਖੜੀ ਹੈ, ਨਿਭਾਉਂਦਿਆਂ ਭੁੱਲਾਂ ਹੋ ਗਈਆਂ, ਕੀ ਦੱਸਣ ਪੈਣ ਦੇ। ਪਰ ਹਜੇ ਉਸ ਮਸਤੀ ਚ ਗਏ ਨੀ ਨਾ, ਮੁਸ਼ਕਿਲ ਆਇਆ, ਜਿੱਦਣ ਉਸ ਦੇ ਰੰਗ ਚ ਰੰਗੇ ਗਏ, ਚੱਲਦਿਆਂ ਚੱਲਦਿਆਂ ਇੱਕ ਦਿਨ ਆਏਗਾ, ਤੁਰੇ ਹੋਏ ਆ ਸਾਰੇ, ਇੱਕ ਦਿਨ ਆਏਗਾ ਸਾਰਿਆਂ ਦੇ ਜੀਵਨ ਚ, ਜਦੋਂ ਉਸ ਦੇ ਰੰਗ ਚ ਰੰਗੇ ਗਏ, ਫਿਰ ਤੇ ਇੰਨਾ ਕੁਝ ਕਹਿਣਾ ਨਹੀਂ ਨਾ ਪਏਗਾ, ਫਿਰ ਤੇ ਸਿਰਫ ਤਰਲਾ ਲੈਣਾ ਪਏਗਾ, ਬੜਾ ਸਰਲ ਜਿਹਾ, ਬਸ ਬਖਸ਼ ਲੈ, ਫਿਰ ਤੇ ਆਪਣੇ ਬਾਰੇ ਦੱਸਣਾ ਪਏਗਾ
ਔਗਣਾ ਬਾਰੇ, ਇਹ ਉਲਟ ਜਿਹਾ ਕੰਮ ਹੋ ਗਿਆ। ਅਸਲੀਅਤ ਦੇ ਵਿੱਚ ਅਰਦਾਸ ਚ ਸੁਣਾਉਣੇ ਤੇ ਔਗਣ ਸਨ ਕਿ ਗੁਰਮੁਖ ਪਿਆਰਿਓ ਮੇਰੀ ਅਰਦਾਸ ਕਰੋ, ਕਾਮ ਤੋਂ ਖਹਿੜਾ ਨਹੀਂ ਛੁੱਟਣ ਦਿਆ, ਸੰਗਤ ਚ ਅਰਦਾਸ ਕਰੋ, ਫਲਾਣਾ ਕੰਮ ਹੀ ਹਾਂ ਕਹਿੰਦਾ ਮਹਾਰਾਜ, ਕਾਮ ਤੋਂ ਛਡਾ ਦੋ, ਕ੍ਰੋਧ ਤੋਂ ਛਡਾ ਦੋ। ਖੇਡਾਂ ਤੇ ਇਹ ਚੱਲਣੀਆਂ ਸਨ, ਉਹ ਤੇ ਇਹੀ ਸੁਣਾ ਕੇ ਕਰਦੇ ਨੀ, ਗੁਪਤ ਹੋ ਗਿਆ। ਪੇਟਾਵਾਂ ਸੁਣਾ ਸੁਣਾ ਕੇ ਸੁਣਾਉਣ ਦੇ ਲੰਗਰਾਂ ਦਾ, ਨਾਵਾਂ ਦਾ, ਉਲਟ ਹੋ ਗਿਆ ਕੰਮ। ਹੰਕਾਰ ਸੁਣਾਇਆ ਜਾ ਰਿਹਾ ਆ, ਵਧਣ ਦਿਆ, ਕਿਉਂਕਿ ਮਸਤੀ ਨਹੀਂ ਹੈ, ਹਜੇ ਰੰਗ ਨਹੀਂ ਹੈ। ਜਿੱਦਣ ਆਏਗਾ ਉਦਣ ਪਤਾ ਲੱਗੇਗਾ ਵੀ ਸਾਰਾ ਕੁਝ ਤੇ ਤੂੰ ਵਿਧਾਂ ਬਣਾਉਣ ਵਾਲਾ, ਜਾਣਨ ਵਾਲਾ, ਜਣਾਉਣ ਵਾਲਾ, ਕਰਨ ਵਾਲਾ, ਮਿਲਾਉਣ ਵਾਲਾ, ਕਿਸੇ ਦਾ ਕੋਈ ਚਾਰਾ ਨਹੀਂ। ਕਿਨੂੰ ਕਹਿ ਕੇ ਮੈਂ ਸੁਣਾਵਾਂ, ਕਿਸ ਪੈ ਕਹੋ ਸੁਣਾਏ, ਹੋਰ ਕਿਨੂੰ ਸੁਣਾਵਾਂ, ਇੱਕ ਤੂੰ ਹੀ ਤੇ ਹੈ, ਤੂੰ ਤੂੰ ਕਰਤਾ ਤੂੰ ਹੁਆ। ਇਹ ਤੂੰ ਹੁਆ ਵਾਲੀ ਅਵਸਥਾ ਆ ਗਈ ਵੀ ਇੱਕ ਤੂੰ ਹੀ ਆ ਮੇਰਾ, ਹੋਰ ਕੋਈ ਮੇਰਾ ਨਹੀਂ, ਹੁਣ ਮੈਨੂੰ ਦਿਸਦਾ ਨਹੀਂ, ਇੱਕ ਤੂੰ ਹੀ ਆ। ਹੁਣ ਦੋਵੇਂ ਜਿਹੜੇ ਆ ਉਹ ਜੋਦੜੀ ਚ ਆ, ਉਹ ਪਿਆਰੇ ਜੀ ਦੇ ਸ਼ੁਕਰਾਨੇ ਚ ਆ, ਪਿਆਰੇ ਜੀ ਦੇ ਨਾਲ ਸੰਬੋਧਨ ਹੋ ਕੇ ਉਸ ਦੇ ਨਾਲ ਬਚਨ ਕਰ ਰਹੇ ਹਨ।

0: ਬਖਸ਼ਿਸ਼ ਜਿਹੜੀ ਫਲਾਣੇ ਜੀ ਨੇ ਕਰਾਈ ਹੈ ਕਿਹਨੂੰ ਕਵਾਂ? ਆਪਾਂ ਤਾਂ ਕਹਿਣ ਲੱਗ ਪੈਂਦੇ ਨਾ ਤੁਹਾਡੀ ਬਖਸ਼ਿਸ਼ ਹੋਈ, ਕਿਹਨੂੰ ਕਵਾਂ ਜਦੋਂ ਦਾਤਾ ਹੀ ਤੂੰ ਆ, ਕਿਹਨੂੰ ਕਿਹਦਾ ਕਿਹਦਾ ਨਾਂ ਲਵਾਂ ਹੋਰ ਦਾ? ਵੀ ਫਲਾਣੇ ਨੇ ਕੀਤੀ, ਫਲਾਣੇ ਨੇ ਕਥਾ ਮੈਨੂੰ ਸੁਣਾਈ, ਫੇਰ ਬਖਸ਼ਿਸ਼ ਹੋਈ, ਉਹ ਤੇ ਜੀ ਨੂੰ ਫੇਰ ਚੇਤੇ ਕਰ ਲਿਆ। ਫਲਾਣਾ ਮਿਲਿਆ ਸੀ, ਉਹਨੇ ਮੈਨੂੰ ਉਪਦੇਸ਼ ਦਿੱਤਾ ਸੀ। ਦੋਵੇਂ ਜਾਣੇ ਕਹਿੰਦੇ ਵੇਖੋ ਦੂਜੇ ਨੇ ਵੀ ਤੇ ਬਚਣਾ ਆ ਨਾ, ਜਿਹੜਾ ਮਿਲਿਆ ਹੋਇਆ ਉਹਨੇ ਇਹਨੂੰ ਬਚਾਉਣਾ ਹੈ। ਕਿਉਂਕਿ ਜਿੰਨਾ ਚਿਰ ਜੀਵਨ ਆ, ਇਹ ਜੀਵਨ ਦੀ ਖੇਡ ਆ, ਚੱਲਣ ਦੇ ਹੀ ਆ ਹਜੇ, ਉਹਨਾਂ ਚਿਰ ਗੁਰਸਿੱਖ ਨੇ ਤੇ ਪਰ ਉਪਕਾਰ ਚ ਰਹਿਣਾ ਆ ਨਾ, ਮਿਲੇ ਹੋਏ ਨੇ ਤੇ ਇਹ ਸੋਚਣਾ ਆ ਨਾ ਕਿਤੇ ਇਹ ਮੇਰੇ ਵੱਲ ਨੂੰ ਮੁੱਖ ਨਾ ਕਰ ਲੇ ਤੇ ਫਿਰ ਕਿਤੇ ਉਹ ਪਿਆਰੇ ਤੋਂ ਵਾਂਝਾ ਹੀ ਰਹਿ ਜੇ। ਚੱਲ ਇੱਥੇ ਹਰ ਮਿਲਣ ਕੋ ਬੀਚੇ ਅਟਕੇ, ਉਹ ਚੀਤ ਵਾਲੀ ਖੇਡ ਨਾ ਹੋ ਜੇ। ਵੀ ਤੁਰਿਆ ਤੇ ਮਿਲਣ ਨੂੰ ਸੀ ਬਿਰਹੇ ਚ, ਆਇਆ ਮੇਰੇ ਕੋ ਜੋ ਮਿਹਰ ਕੀਤੀ ਮਹਾਰਾਜ ਨੇ ਬੁਲਾਇਆ, ਇਹਨੂੰ ਦੱਸ ਦਿੱਤਾ ਆ ਜਿੰਨਾ ਕੁ ਬਿਆਨ ਹੋ ਸਕਦਾ ਸੀ ਦੱਸ ਦਿੱਤਾ ਆ, ਤੇ ਕਿਤੇ ਹੁਣ ਮੇਰੇ ਤੇ ਨਾ ਅਟਕ ਜਾਏ। ਵੀ ਤੂੰ ਹੀ ਆ ਸਾਰਾ ਕੁਝ, ਬਹੁਤੀ ਖੇਡ ਇੱਥੇ ਵਿਗੜੀ ਹੋਈ ਆ ਸੰਸਾਰ ਚ, ਸਰੀਰਾਂ ਤੇ ਅਟਕੀ ਹੋਈ ਆ ਖੇਡ, ਤੁਰੀ ਨੀ ਗਾਂ। ਤੇ ਦੋਵੇਂ ਜਾਣੇ ਕਹਿੰਦੇ ਦਾਤਾ ਤੂੰ, ਤੂੰ ਦਾਤਾ ਜੀਆਂ ਸਭਨਾ ਕਾ। ਮਿਲਿਆ ਕਹਿੰਦਾ ਮੇਰਾ ਵੀ ਦਾਤਾ ਤੂੰ, ਮਲਾਪ ਦੀ ਤਾਂਘ ਵਾਲਾ ਕਹਿੰਦਾ ਮੇਰਾ ਵੀ ਦਾਤਾ ਤੂੰ, ਤੇ ਜਿੰਨੇ ਆਲੇ ਦੁਆਲੇ ਦਿਸਣ ਦੇ ਆ ਸਾਰਿਆਂ ਦਾ ਦਾਤਾ ਤੂੰ, ਸਾਰਿਆਂ ਨੂੰ ਦੇਣ ਵਾਲਾ ਤੂੰ, ਸਾਰੇ ਤੇਰਾ ਦਿੱਤਾ ਪਹਿਰੇ ਖਾਏ। ਪਿਆਰਿਆ ਤੇਰਾ ਹੀ ਦਿੱਤਾ ਪਹਿਨਣ ਦੇ, ਤੇ ਸਾਨੂੰ ਵੀ ਤੂੰ ਹੀ ਦੇ ਰਿਹਾ ਤੇ ਤੂੰ ਹੀ ਦੇਣਾ। ਤੇਰਾ ਹੀ ਦਿੱਤਾ ਖਾਣ ਦੇ, ਕਿਉਂਕਿ ਇੱਥੇ ਉਹ ਮੇਰੀ ਚਲ ਗਈ ਹੈ ਨਾ ਹੁਣ, ਜਿਹੜੀ ਉਹ ਦੱਸਿਆ ਸੀ ਪਰਸੋਂ ਮਹਾਰਾਜ ਜੀ ਨੇ ਸਮਝਾਇਆ ਸੀ, ਮੇਰੀ ਮਾਏ ਉਹ ਚਲ ਗਈ, ਨਹੀਂ ਤੇ ਉਹਨਾਂ ਚਿਰ ਤੇ ਸਾਰਾ ਕੁਝ ਮੇਰਾ ਹੈ। ਮੇਰੇ ਕੱਪੜੇ ਪੁੱਛੇ ਕਿੱਥੋਂ ਆਏ, ਜੇ ਕਿਸੇ ਨੇ ਗਿਫਟ ਦਿੱਤਾ ਤੇ ਅਸੀਂ ਉਹਦਾ ਨਾਮ ਲਵਾਂਗੇ, ਉਹਨੇ ਦਿੱਤਾ ਆ, ਤੇ ਉਹ ਵੀ ਜੇ ਕਿਤੇ ਮਿਲੇਗਾ ਤੇ ਕਹੇਗਾ ਅੰਦਰੇ ਅੰਦਰੇ ਸੋਚੇਗਾ ਮੈਂ ਦਿੱਤਾ ਹੈ ਇਹਨੂੰ, ਆ ਮੈਂ ਦਿੱਤਾ ਹੈ। ਪਰ ਉਹਦੀ ਮਸਤੀ ਚ ਜਦੋਂ ਚਲ ਗਏ ਉੱਥੇ ਹੈ ਨੀ ਆ, ਉੱਥੇ ਆ ਤੂੰ ਦਾਤਾ ਜੀਆਂ ਸਭਨਾ ਕਾ, ਤੇਰਾ ਦਿੱਤਾ ਪਹਿਰੇ ਖਾਏ। ਭਾਵੇਂ ਕੋਈ ਢੰਗ ਬਣਨ ਦੇ ਆਇਆ, ਕੋਈ ਜੀ ਪਕਾਉਣ ਦੇ ਆਇਆ, ਕਿਸੇ ਰਾਹੀਂ ਉਹ ਆ ਰਿਹਾ ਆ, ਪਰ ਵਿਧਾਂ ਦਾ ਮਾਲਕ ਤੂੰ ਆ ਨਾ, ਇਸ ਲਈ ਉਹ ਤੂੰ ਹੀ ਭੇਜ ਰਿਹਾ, ਤੂੰ ਹੀ ਦੇ ਰਿਹਾ, ਪਹਿਨਣ ਲਈ ਵੀ ਤੂੰ ਹੀ ਦੇ ਰਿਹਾ, ਖਾਣ ਲਈ ਵੀ ਤੂੰ ਹੀ ਦੇ ਰਿਹਾ, ਤੇ ਜਿਹੜਾ ਮਿਲਿਆ ਹੋਇਆ ਉਹ ਕਹਿੰਦਾ ਇਕੱਲਾ ਮੈਨੂੰ ਹੀ ਨਹੀਂ ਦੇ ਰਿਹਾ, ਜਿਹੜਾ ਮਿਲਣ ਵਾਲਾ ਆ ਤਾਂ ਜ ਕਹਿੰਦਾ ਮੈਨੂੰ ਹੀ ਨਹੀਂ ਦੇ ਰਿਹਾ, ਤੂੰ ਇੰਨਾ ਚੰਗਾ ਆ, ਤੂੰ ਸਭਨਾ ਨੂੰ ਦੇ ਰਿਹਾ। ਉਹ ਗੱਲ ਵੱਖਰੀ ਆ, ਕਿਸੇ ਨੂੰ ਹਜੇ ਪਤਾ ਆ, ਕਿਸੇ ਨੂੰ ਨਹੀਂ ਪਤਾ ਕਿ ਕੌਣ ਦੇ ਰਿਹਾ, ਪਰ ਪਿਆਰਿਆ ਕਿਉਂਕਿ ਹੁਣ ਖੇਡ ਸਿਰਫ ਪਿਆਰੇ ਨਾਲ ਬਚਣਾ ਨਾ, ਸਾਰਿਆਂ ਨੂੰ ਤੂੰ ਹੀ ਦੇ ਰਿਹਾ, ਤੇਰਾ ਦਿੱਤਾ ਹੀ ਪਹਿਨਣ ਦੇ, ਤੇਰਾ ਦਿੱਤਾ ਹੀ ਖਾਣ ਦੇ।
1: ਸੁੱਖ ਦੁੱਖ ਤੇਰੀ ਆ ਗਿਆ ਪਿਆਰੇ, ਦੂਜੀ ਨਾਹੀਂ ਜਾਏ।
0: ਹੁਣ ਇਹ ਤੇ ਸੁੱਖ ਚ ਹਨ ਦੋਵੇਂ, ਮਿਲਿਆ ਤੇ ਸੁੱਖ ਚ ਹੈ, ਤੇ ਜਿਹੜਾ ਮਿਲਣ ਦੀ ਤਾਂਘ ਚ ਹੈ ਉਹ ਵੀ ਸੁੱਖ ਚ ਪਹੁੰਚ ਚੁੱਕਾ ਹੈ। ਸੰਸਾਰ ਦੁੱਖ ਚ ਹੈ ਆਲਾ ਦੁਆਲਾ, ਤੇ ਕਹਿੰਦੇ ਪਿਆਰੇ ਜੀ ਆ ਜਿਹੜੇ ਸੁੱਖ ਆ ਦੁੱਖ ਆ ਨਾ, ਇਹ ਤੁਹਾਡੀ ਆਗਿਆ ਚ, ਤੁਹਾਡੇ ਆਗਿਆ ਤੋਂ ਬਿਨਾਂ ਆ ਨਹੀਂ ਸਕਦੇ ਕਿਸੇ ਜੀ ਨੂੰ। ਜੇ ਅੱਜ ਤੁਸੀਂ ਸਾਨੂੰ ਸੁੱਖ ਚ ਪਹੁੰਚਾਇਆ ਆ, ਲਿਆਂਦਾ ਆ, ਤੇ ਤੁਹਾਡੀ ਆਗਿਆ ਚ ਸੁੱਖ ਸਾਡੇ ਕੋਲ ਆਇਆ ਆ, ਸਾਡੀ ਭਗਤੀ ਦੇ ਜ਼ੋਰ ਨਾਲ ਸੁੱਖ ਨਹੀਂ ਆਇਆ, ਕਿ ਅਸੀਂ ਕੋਈ ਡੀਂਗ ਮਾਰੀਏ, ਇੰਨਾ ਇੰਨਾ ਚੌਂਕੜਾ ਮਾਰਿਆ ਅਸੀਂ ਤੇ ਫੇਰ ਸੁਖੀ ਹੋਏ। ਜੇ ਤੁਸੀਂ ਸੁੱਖ ਨੂੰ ਆਗਿਆ ਨਾ ਦਿੰਦੇ ਵੀ ਜਾ ਉਹਦੇ ਕੋਲ, ਇਹ ਆ ਨਹੀਂ ਸਕਦਾ। ਇਸ ਕਰਕੇ ਇਹ ਸ਼ੁਕਰਾਨਾ ਹੈ ਪਿਆਰੇ ਜੀ, ਸੁੱਖ ਤੁਹਾਡੀ ਆਗਿਆ ਚ। ਤੇ ਮਹਾਰਾਜ ਜੀ, ਤੁਹਾਡੀ ਆਗਿਆ ਤੋਂ ਬਾਹਰ ਕੁਝ ਨਹੀਂ। ਜੇ ਜੀਵ ਦੁਖੀ ਆ, ਜਿਹੜਾ ਜਿਹੜਾ ਜੀਵ ਸੰਸਾਰ ਚ ਦੁਖੀ ਆ, ਤੇ ਉਹਨੂੰ ਦੁੱਖ ਵੀ ਤੁਹਾਡੀ ਆਗਿਆ ਚ ਆਇਆ। ਤੁਹਾਡੀ ਆਗਿਆ ਤੋਂ ਬਿਨਾਂ ਦੁੱਖ ਆ ਨਹੀਂ ਸਕਦਾ। ਪਰ ਇੱਥੇ ਇੱਕ ਬੇਨਤੀ ਆ, ਉਹ ਦੁੱਖ ਦਿੰਦੇ ਨਹੀਂ ਆ ਪਰਮੇਸ਼ਰ ਜੀ, ਉਹ ਸੁੱਖ ਹੀ ਦਿੰਦੇ। ਉਹਨਾਂ ਦਾ ਨਾਮ ਸੁਖਦਾਤਾ ਹੈ, ਦੁੱਖਦਾਤਾ ਨਹੀਂ ਹੈ। ਦੁੱਖ ਆਗਿਆ ਚ ਕਿੱਦਾਂ ਆਉਂਦਾ? ਜੀਵ ਕਰਮ ਕਰਦਾ, ਮਾੜਾ ਕਰਮ ਕਰਦਾ, ਮੈਲਾ ਕਰਮ ਕਰਦਾ। ਤਾਂ ਹੀ ਤੇ ਮਹਾਰਾਜ ਜੀ ਨੇ ਨਿਰਮਲ ਪੰਥ ਚਲਾਇਆ ਨਾ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਕਿ ਨਿਰਮਲ ਕਰਮ ਹੋਣਗੇ, ਜਦੋਂ ਨਿਰਮਲ ਕਰਮ ਹੋਣਗੇ ਉਹਦੀ ਆਗਿਆ ਰਾਹੀਂ ਸੁੱਖ ਹੋਣਗੇ, ਜਦੋਂ ਮੈਲੇ ਕਰਮ ਹੋਣਗੇ ਉਹਦੇ ਆਗਿਆ ਰਾਹੀਂ ਦੁੱਖ ਹੋਣਗੇ। ਕਿਉਂਕਿ ਕਰਮਾਂ ਦਾ ਲੇਖਾ ਜੋਕਾ ਉਸ ਪਿਆਰੇ ਦੀ ਆਗਿਆ ਤੋਂ, ਹੁਕਮ ਤੋਂ ਬਿਨਾਂ ਹੋਣਾ ਨਹੀਂ। ਫਾਈਨਲ ਜਿਹੜੇ ਸਿਗਨੇਚਰ ਹੋਣੇ ਉਸ ਪਿਆਰੇ ਦੇ, ਧਰਮ ਰਾਜ ਵੀ ਬਾਹਰਾ ਨਹੀਂ ਹੈ, ਜਮ ਵੀ ਬਾਹਰੇ ਨਹੀਂ, ਕੋਈ ਬਾਹਰਾ ਨਹੀਂ। ਤੇ ਪਿਆਰੇ ਜੀ, ਜਿਹੜੇ ਜਿਹੜੇ ਜੀਵਾਂ ਕੋਲ ਇਸ ਵੇਲੇ ਦੁੱਖ ਆ, ਉਹ ਵੀ ਤੁਹਾਡੀ ਆਗਿਆ ਨਾਲ ਹੈ। ਤੁਹਾਡੀ ਆਗਿਆ ਚ ਦੁੱਖ ਆਪਣੇ ਆਪ ਆ ਨਹੀਂ ਸਕਦਾ ਕਿਸੇ ਕੋਲ, ਦੁੱਖ ਵੀ ਤੁਹਾਡੀ ਆਗਿਆ ਚ ਚੱਲ ਰਿਹਾ। ਤੁਹਾਡੀ ਆਗਿਆ ਤੋਂ ਬਾਹਰ, ਹੁਕਮ ਤੋਂ ਬਾਹਰ ਹੈ ਕੁਝ ਨਹੀਂ। ਦੂਜੀ ਨਾ ਹੀ ਜਾਏ, ਤੇ ਜੇ ਦੁੱਖ ਤੇ ਸੁੱਖ ਤੁਹਾਡੀ ਆਗਿਆ ਚ ਹਨ, ਮੈਂ ਹੋਰ ਜਾਵਾਂ ਕਿੱਦਾਂ? ਕਿੱਥੇ ਜਾਵਾਂ? ਕਿਹਨੂੰ ਕਵਾਂ? ਕਿਸ ਪੈ ਕਹੋ ਸੁਣਾਏ? ਕਿਹਦੇ ਕੋ ਦੁੱਖ ਸੁੱਖ ਦੱਸਾਂ ਹੋਰ? ਮਹਾਰਾਜ ਜੀ, ਮੈਨੂੰ ਸੁੱਖ ਮਿਲਿਆ ਤੁਹਾਡੀ ਆਗਿਆ ਨਾ। ਦੁਬਾਰਾ ਬੇਨਤੀ ਸੁਣ ਲੈਣੀ ਜਰਾ ਧਿਆਨ ਨਾ, ਕੋਈ ਭਰਮ ਨਾ ਇੱਥੇ ਰਹਿ ਜੇ, ਕਿਉਂਕਿ ਅਸੁੱਖ ਦੁੱਖ ਤੇ ਹੁਣ ਅੱਜ ਸੰਪੂਰਨਤਾ ਹੋਣੀ ਹੈ ਬਾਣੀ ਦੀ, ਨਹੀਂ ਤੇ ਇਹ ਬਹੁਤ ਵੱਡਾ ਇੱਕ ਭਰਮ ਬਣ ਗਿਆ ਹੈ ਸੰਸਾਰ ਚ। ਮਹਾਰਾਜ ਜੀ, ਸੁੱਖ ਆਇਆ ਤੁਹਾਡੀ ਆਗਿਆ ਚ, ਤੇ ਜਿਹੜਾ ਮੇਰਾ ਦੁੱਖ ਗਿਆ ਹੈ ਨਾ, ਕਿਉਂਕਿ ਦੁੱਖ ਤੋਂ ਬਾਅਦ ਸੁੱਖ ਆਇਆ, ਜਿਹੜਾ ਦੁੱਖ ਖਤਮ ਹੋਇਆ ਹੈ ਉਹ ਵੀ ਤੁਹਾਡੀ ਆਗਿਆ ਕਰਕੇ ਖਤਮ ਹੋਇਆ ਹੈ। ਸੁੱਖ ਦੁੱਖ ਜਦੋਂ ਹੋਇਆ ਹੀ ਸਾਰਾ ਕੁਝ ਤੁਹਾਡੇ ਹੁਕਮ ਨਾਲ ਹੈ, ਤੁਹਾਡੀ ਆਗਿਆ ਨਾਲ ਹੈ, ਫਿਰ ਮੈਂ ਹੋਰ ਕਿਹਦੇ ਕੋ ਜਾ ਕੇ ਕਹਾਂ ਕਿ ਕੋਈ ਹੋਰ ਸੀ? ਦੂਜੀ ਨਾ ਹੀ ਜਾਏ, ਮੇਰੇ ਕੋ ਹੋਰ ਦੂਜਾ ਥਾਂ ਰਹਿ ਨਹੀਂ ਗਿਆ ਜਾਣ ਲਈ, ਜਿੱਥੇ ਕਹਾਂ ਵੀ ਸੁੱਖ ਇੱਥੋਂ ਮਿਲਣਾ ਤੇ ਦੁੱਖ ਕਿਤੇ ਹੋਣਾ ਦੂਰ। ਆ ਬਹੁਤ ਸੰਸਾਰ ਆ। ਇੱਕ ਵਾਰ ਕੋਈ ਜੀਆਂ ਦਾ ਸਾਨੂੰ ਫੋਨ ਆਇਆ, ਕਿਸੇ ਦੁੱਖ ਦੀ ਗੱਲ ਕੀਤੀ ਉਹਨਾਂ, ਤੇ ਕਹਿੰਦੇ ਅਰਦਾਸ ਕਰਿਓ। ਅਸੀਂ ਸੁਣ ਲਿਆ, ਚਲੋ ਅਰਦਾਸ ਤੇ ਜੋ ਮਹਾਰਾਜ ਜੀ ਨੇ ਕਰਨਾ ਕਰਾਉਣਾ ਹਨ। ਹੁਣ ਉਹਨਾਂ ਨੇ ਤੇ ਕਿਹਾ ਵੀ ਗੁਰੂ ਸਾਹਿਬ ਕੋਲ ਅਰਦਾਸ ਕਰਿਓ। ਹੁਣ ਅਰਦਾਸ ਕੀਤੀ ਆ ਸੁੱਖ ਦੀ ਗੁਰੂ ਸਾਹਿਬ ਕੋਲ, ਉਹਨਾਂ ਨੂੰ ਬੇਨਤੀ ਕੀਤੀ ਭਾਈ ਕਰੋ, ਆਪ ਕਰੋ ਮਹਾਰਾਜ ਕੋ ਜਾ ਕੇ। ਹੁਣ ਸੁੱਖ ਦੀਆਂ ਅਰਦਾਸਾਂ ਕਰਦੇ ਹਨ ਮਹਾਰਾਜ ਕੋ ਜਾ ਕੇ, ਤੇ ਨਾਲ ਕਿਸੇ ਜਗ੍ਹਾ ਤੇ ਜਾ ਕੇ ਵੀ ਅਰਦਾਸਾਂ ਹੋਣ ਦੀਆਂ ਵੀ ਦੁੱਖ ਮੁੱਕ ਜਾਏ। ਕਿ ਜੇ ਸੁੱਖ ਇਸ ਪਿਆਰੇ ਦੀ ਆਗਿਆ ਨਾਲ ਆਉਣਾ ਆ, ਤੇ ਦੁੱਖ ਕਿਸੇ ਹੋਰ ਪੀਰ ਦੀ ਆਗਿਆ ਨਾਲ ਜਾਣਾ ਹੈ? ਇੱਦਾਂ ਹੋਣਾ ਨਹੀਂ ਹੈ। ਪਰ ਸਾਨੂੰ ਭਰਮ ਆ ਕਿ ਇੱਦਾਂ ਹੋਣਾ।

0: ਉਹ ਤੂੰ ਕਰਾਉਣ ਦਿਆਂ ਨਾ ਉਹ ਹੀ ਹੋਣ ਦਿਆਂ। ਮੈਂ ਕਹਾਂ ਮੇਰੀ ਬੜੀ ਹਿੰਮਤ ਸੀ ਕਿ ਮੈਂ ਚੱਲ ਕੇ ਕਿਸੇ ਮਿਲੇ ਹੋਏ ਕੋ ਆ ਗਿਆ ਤੇ ਮੈਂ ਇਸ ਮੰਜ਼ਿਲ ਤੇ ਪਹੁੰਚ ਗਿਆ। ਇਸ ਅਵਸਥਾ ਚ ਜਾ ਕੇ ਪਤਾ ਲੱਗਦਾ ਕਿ ਉਦਣ ਵੀ ਉਹਨੇ ਹੀ ਤੋਰਿਆ ਸੀ, ਕਿਉਂਕਿ ਇੱਥੋਂ ਤੱਕ ਲਿਆਉਣਾ ਸੀ। ਜੋ ਤੂੰ ਕਰਾਵੇ ਹੈ ਸੋ ਕਰੀ ਪਿਆਰੇ। ਤੇ ਜਿਹੜਾ ਮਿਲਿਆ ਹੋਇਆ ਆ ਉਹ ਵੀ ਇਹ ਨਹੀਂ ਕਹਿਣ ਦਿਆ ਕਿ ਤੂੰ ਮੇਰੇ ਉਪਦੇਸ਼ ਦੇਣ ਕਰਕੇ ਮੇਰੇ ਮਿਲਾਪ ਕਰਕੇ ਇੱਥੋਂ ਤੱਕ ਪਹੁੰਚ ਗਿਆ ਹੈ। ਉਹ ਵੀ ਕਹਿਣ ਦਿਆ ਜੋ ਤੂੰ ਕਰਾਵੇ ਹੈ ਸੋ ਕਰੀ ਪਿਆਰੇ, ਤੁਸੀਂ ਸੇਵਾ ਬਖਸ਼ੀ ਸੀ ਨਿਭ ਗਈ, ਇਹ ਤੁਸੀਂ ਕਰਾਇਆ। ਤੁਸੀਂ ਕਿਸੇ ਜੀ ਨੂੰ ਮੇਰੇ ਕੋ ਭੇਜਿਆ ਸੀ, ਜੋ ਤੁਸੀਂ ਬੁਲਾਇਆ ਉਹ ਬੋਲਿਆ ਗਿਆ ਆ, ਤੇ ਮਿਹਰ ਤੁਹਾਡੀ ਹੋਈ ਆ ਤੇ ਉਹ ਇੱਥੇ ਪਹੁੰਚ ਗਿਆ ਹੈ। ਅਵਰ ਕਿਛ
1: ਕਰਨ ਨਾ ਜਾਏ,
0: ਹੋਰ ਕਿਸੇ ਕੋ ਕੁਝ ਨਹੀਂ ਕੀਤਾ ਜਾ ਸਕਦਾ, ਭਾਵ ਸਾਡੇ ਕੋਲੋਂ ਕੁਝ ਨਹੀਂ ਹੋਇਆ। ਇਹ ਮਸਤੀ ਦੀ ਅਵਸਥਾ ਆ, ਰੰਗ ਦੀ ਅਵਸਥਾ ਆ, ਉਸ ਤੋਂ ਪਹਿਲਾਂ ਨਹੀਂ। ਅਵਰ ਹੋਰ ਕੋਈ, ਮੈਂ ਜਾਂ ਹੋਰ ਕੋਈ ਨਹੀਂ ਕਰ ਸਕਦਾ, ਸਿਰਫ ਉਹ ਇੱਕ ਵੇਖਿਆ। ਕਈ ਵਾਰ ਆਪਾਂ ਹੁਣ ਆ ਜ਼ਿਕਰ ਕਰਦੇ ਕਈ ਕੁਝ, ਜਦੋਂ ਥੱਲੇ ਥੱਲੇ ਆ ਬੜਾ ਕੁਛ ਹੋਏਗਾ, ਅੱਗ ਲੱਗ ਗਈ ਆ ਫਲਾਣੇ ਨੇ ਲਾਈ ਆ, ਹੜ ਆਏ ਆ ਫਲਾਣੇ ਨੇ ਲਿਆਂਦੇ, ਇਹ ਸਭ ਥੱਲੇ ਥੱਲੇ ਦੀਆਂ ਗੱਲਾਂ ਹੈ ਜੀ, ਕੋਈ ਕੁਝ ਨਹੀਂ ਕਰ ਸਕਦਾ। ਹੜ ਆਏ ਆ ਉਹਦੀ ਰਜਾ ਚ ਆਏ, ਅੱਗ ਲੱਗੀ ਆ ਉਹਦੀ ਰਜਾ ਚ ਲੱਗੀ ਆ, ਹੜ ਉਤਰ ਗਿਆ ਆ ਉਹਦੀ ਰਜਾ ਚ, ਅੱਗ ਬੁਝ ਗਈ ਆ ਉਹਦੀ ਰਜਾ ਚ, ਹੋਰ ਕੋਈ ਨਾ ਲਾਉਣ ਵਾਲਾ ਆ ਨਾ ਬਜਾਉਣ ਵਾਲਾ। ਸਾਨੂੰ ਚੇਤੇ ਇੱਕ ਵਾਰ ਆ ਜੰਗਲ ਚ ਅੱਗ ਲੱਗ ਗਈ ਉੱਥੇ ਆਸਟ੍ਰੇਲੀਆ, ਕਈ ਹਫ਼ਤੇ ਜ਼ੋਰ ਲਾਉਂਦੇ ਰਹੇ, ਆ ਤੁਹਾਡੇ ਵੀ ਲੱਗਦੀਆਂ ਇੱਥੇ, ਕਈ ਹਫ਼ਤੇ ਕਈ ਕਈ ਹੈਲੀਕਾਪਟਰ ਕਹਿਣ ਬਾਹਰਲੇ ਦੇਸ਼ਾਂ ਚੋਂ ਵੀ ਮੰਗਾਏ ਆ, ਕਈ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਲੱਗੀਆਂ ਰਹੀਆਂ, ਅੱਗ ਕਾਬੂ ਚ ਨਹੀਂ ਆਈ। ਫਿਰ ਇੱਕ ਦਿਨ ਉਹਨੇ ਫਿਰ ਆਪਣੀ ਫਾਇਰ ਬ੍ਰਿਗੇਡ ਭੇਜੀ, ਉਹ ਮੀਂਹ ਪੈ ਗਿਆ, ਅੱਗ ਕਾਬੂ ਚ ਆ ਗਈ, ਬੁਝ ਗਈ। ਹੁਣ ਉੱਥੇ ਜੀ ਤੇ ਕਹਿ ਹੀ ਸਕਦੇ ਆ ਨਾ ਵੀ ਇਹਨਾਂ ਦੀ ਉੱਥੇ ਮਾਨ ਸਨਮਾਨ ਕਿਹਦਾ ਹੋਣਾ ਅੱਗ ਬੁਝੀ ਤੇ, ਜਦੋਂ ਦੁਨੀਆਂ ਦੇ ਵਿੱਚ ਵੇਖਾਂਗੇ ਤੇ ਮਾਨ ਸਨਮਾਨ ਕਿਹਦਾ ਹੋਣਾ। ਜਿਹੜੇ ਬੰਦੇ ਉਸ ਫਾਇਰ ਬ੍ਰਿਗੇਡ ਚ ਸਨ, ਜਿਹੜੇ ਹੈਲੀਕਾਪਟਰ ਚਲਾਉਂਦੇ ਹੋਣਗੇ ਪਾਇਲਟ, ਉਹਨਾਂ ਦਾ ਹੋਏਗਾ ਇਹਨਾਂ ਬੜੇ ਹਫ਼ਤੇ ਮਿਹਨਤ ਕੀਤੀ ਅੱਗ ਬੁਝ ਗਈ, ਕਿਉਂਕਿ ਹਜੇ ਰੰਗ ਚ ਨਹੀਂ ਨਾ ਗਏ, ਹਜੇ ਤੇ ਥੱਲੇ ਥੱਲੇ ਖੇਡ ਆ ਮਾਇਆ ਦੀ। ਜਦੋਂ ਰੰਗ ਚ ਚਲ ਗਏ ਉਦੋਂ ਪਤਾ ਲੱਗੇਗਾ ਕਿ ਨਹੀਂ, ਭਾਵੇਂ ਮੀਂਹ ਤੋਂ ਬਿਨਾਂ ਮੀਂਹ ਬੁਝੀ ਆ, ਪਤਾ ਲੱਗੇਗਾ ਕਿ ਇਹਨਾਂ ਵਿੱਚ ਵੀ ਉਹ ਵਰਤਿਆ ਤੇ ਬੁਝੀ ਆ, ਨਹੀਂ ਤੇ ਇਹ ਹੈਲੀਕਾਪਟਰ ਵੀ ਬੁਝਾ ਨਹੀਂ ਸਨ ਸਕਦੇ, ਕਿਸੇ ਵੀ ਤਰੀਕੇ ਬੁਝ ਨਹੀਂ ਸੀ ਸਕਦੀ। ਅਵਰ ਕਿਛ ਕਰਨ ਨਾ ਜਾਏ, ਹੋਰ ਕੋਈ ਕੁਝ ਨਹੀਂ ਕਰ ਸਕਦਾ, ਹੋਰ ਕੋਈ ਕੁਝ ਨਹੀਂ ਕਰ ਰਿਹਾ, ਅਸੀਂ ਕੁਝ ਨਹੀਂ ਕੀਤਾ, ਮੈਂ ਕੁਝ ਨਹੀਂ ਕੀਤਾ। ਜੋ ਤੂੰ ਕਰਾਵੇ, ਜੋ ਤੂੰ ਕਰਾਇਆ ਉਹ ਹੀ ਹੋਇਆ, ਤੇ ਜਿਹਦੇ ਜਿਹਦੇ ਕੋ ਜੋ ਕਰਾਉਣ ਦਿਆਂ ਪਿਆਰਿਆ ਹੋਈ ਜਾ ਰਿਹਾ।
2: ਦਿਨ ਰਹਿਣ ਸਭ ਸੁਹਾਵਣੇ ਪਿਆਰੇ, ਜਿੱਤ ਜਪੀਐ ਹਰ ਨਾਉ।
0: ਇੱਥੇ ਰਾਤ ਤੇ ਦਿਨ ਸਾਰੇ ਸੁਹਾਵਣੇ ਸੋਹਣੇ ਹੋ ਗਏ, ਉਦਾਂ ਸੋਹਣੇ ਨਹੀਂ ਹੁੰਦੇ, ਉਦਾਂ ਤੇ ਰਾਤ ਨੂੰ ਦਿਨ ਦਾ ਫਿਕਰ ਤੇ ਦਿਨ ਨੂੰ ਰਾਤ ਦਾ ਫਿਕਰ, ਆਪਾਂ ਚਿੰਤਾ ਚ ਹੀ ਆ। ਦਿਨੇ ਵੀ ਫਿਕਰਾਂ ਚ ਲੰਘ ਰਿਹਾ ਆ, ਸੋਹਣਾ ਨਹੀਂ ਲੰਘਿਆ, ਰਾਤ ਵੀ ਫਿਕਰ

0: ਮਨਾਂ ਚ ਚਿੰਤਾਵਾਂ ਚ ਲੰਘ ਰਹੀ ਹੈ ਸੋਹਣੀ ਨਹੀਂ ਹੈ। ਦਿਨੇ ਗਰਮੀ ਜ਼ਿਆਦਾ ਹੋ ਗਈ ਆ, ਟੈਂਪਰੇਚਰ ਵੱਧ ਗਿਆ ਹੈ, ਸੋਹਣਾ ਨਹੀਂ ਲੱਗਣ ਦਿਆ। ਰਾਤ ਨੂੰ ਬਰਫ਼ ਜ਼ਿਆਦਾ ਪੈ ਗਈ ਆ ਤੇ ਸੋਹਣੀ ਨਹੀਂ ਲੱਗਣ ਦੀ, ਲਾਮੇ ਦੁੱਖ। ਪਰ ਜਦੋਂ ਉਸ ਰੰਗ ਚ ਚਲਿਆ ਗਿਆ ਜੀਵ, ਉੱਥੇ ਦਿਨ ਰਹਿਣ ਸਭ ਸੁਹਾਵਣੇ ਪਿਆਰੇ। ਹੇ ਮੇਰੇ ਪਿਆਰੇ ਜੀ, ਸਾਰੀ ਰਾਤ ਦਿਨ ਤੁਸੀਂ ਬੜੇ ਸੋਹਣੇ ਬਣਾ ਤੇ ਮੇਰੇ। ਜਿੱਤ ਜਪੀਏ ਹਰ ਨਾਉ, ਜੇ ਰਾਤ ਦਿਨ ਨਾ ਹੁੰਦੇ ਤੇ ਮੈਂ ਤੁਹਾਨੂੰ ਯਾਦ ਕਿਵੇਂ ਕਰ ਲੈਂਦਾ। ਇਹ ਸੋਹਣੇ ਉਹ ਹੀ ਆ ਜਿਨ੍ਹਾਂ ਚ ਤੁਹਾਡਾ ਨਾਮ ਯਾਦ ਆ ਗਿਆ, ਜਪਿਆ ਗਿਆ। ਸਾਈ ਘੜੀ ਸੁਲੱਖਣੀ ਆ ਨਾ, ਜਦੋਂ ਚੇਤੇ ਆਏਗਾ ਉਦਾਂ ਤੇ ਕੁਲੱਖਣੀ, ਉਦਾਂ ਤੇ ਭੈੜੀ ਹੈ। ਜਿਹੜੇ ਰਾਤ ਦਿਨ ਮਿਲ ਕੇ ਮੈਨੂੰ ਨਾਮ ਜਪਾਉਣ ਦੇ, ਜਿਹੜੇ ਆਪਣੀ ਯਾਦ ਚ ਰੱਖਣ ਦੇ ਆ, ਜਿਹੜੇ ਪਿਆਰੇ ਜੀ ਤੁਹਾਡੇ ਦਰਸ਼ਨ ਕਰਾਉਣ ਦੇ ਸੋਹਣੇ। ਹੁਣ ਇੱਥੇ ਤੇ ਖੇਡਾਂ ਮਾਣੀਆਂ ਨਹੀਂ ਨਾ ਜਾਂਦੀਆਂ। ਅਸੀਂ ਪੰਜਾਬ ਗਏ ਤੇ ਇੱਕ ਦਿਨ ਸ਼ਾਮ ਨੂੰ ਉੱਦਾਂ ਹੀ ਲੰਮੇ ਪੈ ਗਏ ਉੱਪਰ ਕੋਠੇ ਤੇ, ਜੀ ਨਾ ਕਰੇ ਉੱਠਣ, ਉਹ ਤਾਰੇ ਦਿਖਣ ਲੱਗ ਪਏ ਤੇ ਕਿੰਨੇ ਸੋਹਣੇ ਲੱਗਦੇ। ਉਹ ਚੇਤੇ ਆਉਂਦਾ ਨਾ ਵੀ ਰਚਨਾ ਕੈਸੀ ਰਚੀ ਹੈ ਨਾ, ਕੁਦਰਤ ਆ ਨਾ ਇਹ ਵੀ, ਬਲਿਹਾਰੀ ਕੁਦਰਤ ਵਸੇ, ਉਹ ਵੀ ਤੇ ਕੁਦਰਤ ਦਾ ਹਿੱਸਾ ਆ ਤਾਰੇ। ਆਪਾਂ ਨੂੰ ਤੇ ਸ਼ਹਿਰਾਂ ਸ਼ੁਰਾਂ ਦੀ ਆ, ਵਸੋਂ ਚ ਤੇ ਆ ਅੰਦਰਾਂ ਚ ਵੜੇ ਰਹਿਣਾ ਉਨੇ ਕੁ ਚ ਤੇ ਖੇਡਾਂ ਜਾਂਦੀਆਂ ਰਹੀਆਂ ਨਾ, ਤੇ ਸੋਹਣੀ ਲੱਗਦੀ ਹੈ ਰਾਤ। ਦਿਨ ਚੜ੍ਹਦਾ ਹੈ, ਪੰਛੀ ਬੋਲਦੇ ਅੰਮ੍ਰਿਤ ਵੇਲੇ, ਬੜੇ ਸੋਹਣੇ ਲੱਗਣਗੇ ਕਿਉਂਕਿ ਚੇਤੇ ਕੌਣ ਆਉਣ ਦਿਆ ਹੈ, ਉਹ ਪਿਆਰਾ ਨਾਮ ਤੇ ਉਹਦਾ ਹੀ ਚੇਤੇ ਆਉਂਦੇ ਆ ਪੰਛੀਆਂ ਰਾਹੀਂ। ਹੁਣ ਜਦੋਂ ਕਾਲੀ ਕੋਇਲ ਬੋਲੀ ਅੰਬ ਤੇ ਬੋਲੀ ਤੇ ਉਹ ਚੇਤਾ ਆਇਆ ਹੋਏਗਾ ਕਾਲੀ ਕੋਇਲ ਵੱਲ ਵੇਖ ਕੇ, ਤੇ ਤਾਂ ਹੀ ਕਿਹਾ ਹੋਏਗਾ ਨਾ ਵੀ ਵੇਖੋ ਉੱਥੇ ਖੇਡ ਪਿਆਰ ਦੀ, ਵੀ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਤੇ ਉਹ ਕਿਉਂ ਕਹਿੰਦੀ ਆ, ਆਪਣੇ ਪ੍ਰੀਤਮ ਕਹਿ ਹਾਂ ਬਿਰਹ ਜਾਲੀ, ਮੈਨੂੰ ਬਿਰਹੇ ਦੀ ਅੱਗ ਨੇ ਸਾੜਿਆ। ਉਹ ਪਿਆਰਾ ਆ ਗਿਆ ਨਾ, ਫਿਰ ਬਿਰਹਾ ਆ ਗਿਆ ਵਿੱਚ ਕੁਦਰਤ ਦੇ ਦਰਸ਼ਨਾਂ ਚ ਪਿਆਰਿਆ। ਇਹ ਉਹ ਮਸਤੀ ਚ ਨਾ ਵੀ ਬੜੇ ਸੋਹਣੇ ਬਣਾਏ, ਰਾਤ ਦਿਨ ਬੜੇ ਹੀ ਸੋਹਣੇ ਤੇਰੇ ਬਣਾਏ, ਜਿਨ੍ਹਾਂ ਚ ਤੇਰਾ ਨਾਮ ਤੇਰੀ ਯਾਦ ਚੇਤੇ ਆਉਣ ਦੀ। ਭੈ ਵਿੱਚ ਸੂਰਜ ਭੈ ਵਿੱਚ ਚੰਦ, ਉਹ ਹੁਕਮ ਚੇਤੇ ਆਉਣ ਦੇ ਆ ਵੀ ਵੇ ਸੂਰਜ ਵੀ ਉਹਦੀ ਸੇਵਾ ਚ ਲੱਗਾ ਹੋਇਆ, ਚੰਦਰਮਾ ਵੀ ਲੱਗਾ ਹੋਇਆ, ਅੱਗ ਵੀ ਲੱਗੀ ਹੋਈ, ਹਵਾ ਵੀ ਉਹਦੀ ਵਾਹਿਗੁਰੂ ਹੁਕਮ ਚ ਚਲਾਈ ਚੱਲ ਰਹੀ ਆ, ਹੁਕਮ ਚ ਚਲਾਈ ਠੰਡੀ ਹੋ ਰਹੀ ਆ, ਤੱਤੀ ਹੋ ਰਹੀ ਆ, ਹੁਕਮ ਚ ਚਲਾਈ ਹੌਲੀ ਹੋ ਰਹੀ ਆ, ਤੇਜ ਹੋ ਰਹੀ। ਰਾਤ ਦਿਨ ਤੇ ਉਹੀ ਮਾਣਦੇ ਆ, ਲੰਘਣਦੇ ਆ ਤੇ ਬੜੇ ਸੋਹਣੇ ਲੱਗਣਦੇ ਪਿਆਰੇ ਆ। ਰਾਤ ਦਿਨ ਬੜੇ ਸੋਹਣੇ ਜਿਹੜੇ ਤੂੰ ਬਣਾਏ, ਜਿਨ੍ਹਾਂ ਚ ਤੇਰਾ ਨਾਂ ਤੇਰੀ ਯਾਦ ਆ ਰਹੀ ਹੈ।
1: ਸਾਈ ਕਾਰ ਕਮਾਵਣੀ ਪਿਆਰੇ, ਤੁਰ ਮਸਤਕ ਲੇਖ ਲਿਖਾਏ।
0: ਪਰ ਪਿਆਰਿਆ ਸਾਡੇ ਵੱਸ ਚ ਕੁਝ ਨਹੀਂ, ਕਾਰ ਕੰਮ ਉਹੀ ਕਮਾਇਆ ਜਾ ਰਿਹਾ ਸਾਡੇ ਕੋਲ, ਜੇ ਤੂੰ ਸਾਡੇ ਭਾਗਾਂ ਚ ਲਿਖਿਆ ਆ ਤੇ ਧੁਰੋ ਮੱਥੇ ਤੇ ਲੇਖ ਜਿਹੜੇ ਅਸੀਂ ਲਿਖਾਏ। ਇੱਥੇ ਵੀ ਕੁਝ ਭਰਮ ਆ ਕਿ ਜੇ ਫਿਰ ਉਹਨੇ ਹੀ ਲਿਖੇ ਆ ਲਿਖਾਏ ਆ ਤੇ ਸਾਡੇ ਵੱਸ ਚ ਕੀ। ਇੱਥੇ ਵੇਖੋ ਲਿਖਾਏ ਸ਼ਬਦ ਆਇਆ ਹੈ, ਲਿਖੇ ਨਹੀਂ ਆਇਆ, ਤੇ ਲਿਖਾਇਆ ਜਾਂਦਾ ਆ। ਆਪ ਲਿਖਾਇਆ ਆਇਆ ਸੀ। ਜਿੱਦਾਂ ਦੇ ਕਰਮ ਕੀਤੇ ਆ ਉਦਾਂ ਦੇ ਲੇਖ ਉਹਨੇ ਲਿਖ ਦਿੱਤੇ, ਲਿਖੇ ਉਹਨੇ, ਲਿਖੇ ਤੋਂ ਰਹੀ ਹੈ। ਉਹ ਜਿਹੜੀ ਬੁੜੀ ਕਲਮ ਆ ਨਾ, ਲਿਖੇ ਉਹਨੇ, ਲਿਖਾਏ ਆਪਾਂ। ਫੇਰ ਖੇਡ ਇੱਥੇ ਉਹੀ ਆ ਵੀ ਹੁਣ ਲਿਖਾਉਣੇ ਕਿੱਦਾਂ ਦੇ। ਹੁਣ ਜਿਹੜਾ ਇੱਥੋਂ ਤੱਕ ਜੀਵਨ ਲੰਘਿਆ, ਜਾਂ ਐਂ ਕਹਿ ਲਈਏ ਕਿ ਜਿੰਨਾ ਚਿਰ ਗੁਰੂ ਜੀ ਦੀ ਸ਼ਰਨ ਚ ਨਹੀਂ ਸਾਂ ਆਏ, ਗੁਰੂ ਵਾਲੇ ਨਹੀਂ ਸਾਂ ਬਣੇ, ਉਹਨਾਂ ਚਿਰ ਤੇ ਹੋ ਗਿਆ ਕਿ ਜਿੱਦਾਂ ਦੇ ਪਿਛਲੇ ਭਾਗ ਸਨ, ਕਰਮ ਸਨ, ਉਦਾਂ ਦੇ ਮੈਂ ਭੋਗਣ ਦਿਆਂ। ਜਿੱਦਣ ਗੁਰੂ ਵਾਲੇ ਬਣ ਜੀਦਾ ਨਾ, ਤੇ ਫਿਰ ਗੁਰੂ ਜੀ ਦੱਸਣਾ ਸ਼ੁਰੂ ਕਰ ਦਿੰਦੇ ਹੁਕਮਾਂ ਦੇ ਰੂਪ ਚ ਵੀ ਹੁਣ ਕਰਮ ਇੱਦਾਂ ਦੇ ਕਰਨੇ। ਉਹ ਹੁਕਮ ਚ ਦੱਸਣ, ਇਹੋ ਹੀ ਤੇ ਗੁਰੂ ਵਾਲੇ ਬਣਨ ਦਾ ਲਾਭ ਆ। ਹੁਣ ਕੱਲ ਨੂੰ ਬਣਨਾ ਨਾ ਕਈਆਂ ਨੇ ਅੰਮ੍ਰਿਤ ਸੰਚਾਰ, ਇਹੋ ਹੀ ਲਾਭ ਆ। ਗੁਰੂ ਵਾਲੇ ਬਣਨ ਤੋਂ ਪਹਿਲਾਂ ਤੇ ਆਪਾਂ ਜੋ ਪਿਛਲੇ ਕਰਮ ਕੀਤੇ ਆ ਉਹਨਾਂ ਦੇ ਅਨੁਸਾਰ ਜਿਹੜੇ ਲੇਖ ਲਿਖੇ ਗਏ ਉਹ ਭੋਗੀ ਜਾਣਦੇ। ਜਿਹੜੇ ਅੱਜ ਤੱਕ ਵੀ ਅਸੀਂ ਆ ਕਰਮ ਕਰ ਆਏ ਆ, ਉਹ ਲੇਖ ਲਿਖੇ ਗਏ ਆ, ਉਹ ਗਾਂ ਭੋਗਣੇ ਆ। ਪਰ ਜਦੋਂ ਗੁਰੂ ਵਾਲੇ ਬਣ ਜਾਣਾ ਆ, ਗੁਰੂ ਜੀ ਨੇ ਫਿਰ ਜਿਹੜਾ ਉਪਦੇਸ਼ ਦੇਣਾ, 1430 ਅੰਗ ਉਪਦੇਸ਼ ਹੀ ਤੇ ਹੈ। ਇਹ ਹੁਕਮ ਕਰਨੇ ਆ, ਆ ਤੂੰ ਹੁਣ ਕਰਨਾ ਹੀ ਓ, ਆ ਨਹੀਂ ਕਰਨਾ। ਇਹੋ ਹੀ ਤੇ ਨਾਨਕ ਨਿਰਮਲ ਪੰਥ ਚਲਾਇਆ ਹੈ, ਜਿਹ ਚ ਨਿਰਮਲ ਕਰਮ ਹੀ ਆ। ਜਦੋਂ ਨਿਰਮਲ ਕਰਮ ਸ਼ੁਰੂ ਹੋ ਗਏ ਗੁਰੂ ਜੀ ਦੀ ਰਜਾ ਹੁਕਮ ਚ ਰਹਿ ਕੇ, ਤੇ ਫਿਰ ਨਿਰਮਲ ਭਾਗ ਹੋ ਗਏ। ਐਂ ਤੇ ਦੁੱਖ ਮੁੱਕਣੇ, ਸਰਕਲ ਟੁੱਟਣਾ ਆ ਨਾ। ਗੁਰੂ ਵਾਲੇ ਬਣਨਾ ਤਾਂ ਜ਼ਰੂਰੀ, ਇਹ ਬਹਾਨੇਬਾਜ਼ੀਆਂ ਆ, ਮਨ ਸਾਫ਼ ਆ, ਫਲਾਣਾ ਟਮਕਾਣਾ ਆ, ਸਾਫ ਕਿਤੇ ਕੱਢ ਕੇ ਵੇਖੋ ਤੇ ਸਹੀ ਕਿੰਨਾ ਕੁ ਸਾਫ ਆ। ਤੇ ਇਹ ਇੱਕ ਨਾ ਤੇ ਕਿਸੇ ਐਕਸਰੇ ਚ ਆਉਣਾ, ਨਾ ਇੱਕ ਦੂਜੇ ਕੋ ਦੱਸਿਆ ਜਾਣਾ ਵੀ ਕਿਸੇ ਨੂੰ ਕਹੀਏ ਤੂੰ ਮੇਰਾ ਮਨ ਦੱਸ। ਇਹ ਗੁਰੂ ਜੀ ਕੋਲ ਜਦੋਂ ਆਵਾਂਗੇ ਤੇ ਗੁਰੂ ਜੀ ਨੂੰ ਕਹਾਂਗੇ ਮਹਾਰਾਜ ਮੇਰਾ ਮਨ ਦੱਸੋ, ਹਾਂ ਤੇ ਉਹ ਦੱਸਣਗੇ ਵੀ ਇਸ ਮਨ ਨੂੰ ਤੇ ਨਾ ਜਨਮਾਂ ਜਨਮਾਂ ਦੀ ਮੈਲ ਲੱਗੀ ਉਹ ਤੇਰੇ ਨੂੰ, ਤੇ ਕਾਲਾ ਸ਼ਾਹ ਹੋ ਗਿਆ ਜੀ। ਕਿਉਂਕਿ ਹੋਰ ਤੇ ਕੋਈ ਦੱਸੇਗਾ ਤੇ ਲੜਾਂਗੇ, ਕਹਾਂਗੇ ਆਹੋ ਤੂੰ ਵੱਡਾ, ਤੇਰਾ ਬੜਾ ਸੋਹਣਾ ਆ, ਮੇਰਾ ਕਾਲਾ ਦੱਸਣ ਦਿਆ। ਤੂੰ ਗੱਲ ਵੀ ਠੀਕ ਆ, ਹੁਣ ਮੈਲਾ ਤੇ ਹੋਏਗਾ ਹੀ ਨਾ, ਹੁਣ ਦੱਸੇਗਾ ਤਾਂ ਉਹ ਹੀ ਨਾ ਜਿਹੜਾ ਬਿਲਕੁਲ ਨਿਰਮਲ ਆ, ਜਿਹ ਚ ਮੈਲ ਨੀ ਹੈਗੀ। ਉਹ ਦੱਸੇਗਾ ਵੀ ਕਾਲਾ ਹੋ ਗਿਆ ਸ਼ਾਹ ਕਾਲਾ। ਤੇ ਫਿਰ ਇਹ ਕਹਿਣਾ ਨਹੀਂ ਬਣੇਗਾ ਕਿ ਮਨ ਸਾਫ ਚਾਹੀਦਾ, ਅੰਮ੍ਰਿਤ ਛਕਣ ਦੀ ਲੋੜ ਕੀ ਹੈ ਨਾ। ਉਸ ਪਿਆਰੇ ਨੇ ਤੇ ਕਿਹਾ ਆ, ਪ੍ਰਥਮ ਰਹਿਤ ਜਿਹ ਜਾਨ ਖੰਡੇ ਕੀ ਪਹੁਲ ਸ਼ੁਕਰ। ਪਹਿਲੀ ਸ਼ੁਰੂਆਤ ਇੱਥੋਂ ਹੋਣੀ। ਤੇ ਜਦੋਂ ਉਸ ਮਸਤੀ ਚ ਚਲਾ ਗਿਆ ਜੀ, ਉਹ ਕਹਿੰਦਾ ਕਿ ਮੈਂ ਤੇ ਹੁਣ ਉਹੀ ਕਾਰ ਕਮਾਉਣੀ ਆ ਨਾ ਜੋ ਲੇਖ ਤੇਰੇ ਕੋਲ ਲਿਖਾ ਲਏ। ਤੇ ਜਿੰਨਾ ਚਿਰ ਲੇਖ ਉਹ ਸੀ ਮੈਲੇ ਕਰਮਾਂ ਵਾਲੇ, ਉਦੋਂ ਤੜਫਦਾ ਰਿਹਾ। ਫਿਰ ਉਹ ਮਲਾਪ ਵਾਲੇ ਸ਼ੁਰੂ ਹੋਏ, ਬਿਰਹਾ ਆਇਆ, ਜਿੱਦਾਂ ਜਿੱਦਾਂ ਦੇ ਮਸਤਕ ਤੇ ਮੈਂ ਲਿਖਾਏ ਸੀ ਪਿਆਰਿਆ, ਉਦਾਂ ਉਦਾਂ ਹੀ ਹੋਇਆ। ਲਾਮਾ ਕੋਈ ਨੀ ਵੀ ਲਾਮਾ ਦੇਵਾਂਗੇ, ਤੂੰ ਅੱਜ ਮੈਨੂੰ ਸੁੱਖ ਦਿੱਤਾ ਆ, ਮੈਨੂੰ ਪਹਿਲੇ 30 ਸਾਲ ਕਿਉਂ ਇੰਨਾ ਤੜਫਾਇਆ ਈ, ਉਦੋਂ ਸੁੱਖ ਕਿਉਂ ਨੀ ਦਿੱਤਾ। ਮੈਂ ਜਿੱਦਾਂ ਦੇ ਲੇਖ ਲਿਖਾਏ ਸਨ ਪਿਆਰਿਆ ਤੇਰੇ ਕੋਲ, ਉਦਾਂ ਦੀ ਕਾਰ ਮੈਂ ਕਮਾਈ ਗਿਆ, ਕੋਈ ਲਾਮਾ ਨੀ ਆ ਰਜਾ ਹੈ। ਆਪਾਂ ਇਹਨਾਂ ਸ਼ਬਦਾਂ ਦੀ ਕੁਝ ਕਦੀ ਗਲਤ ਵਰਤੋਂ ਕਰਨ ਲੱਗ ਪਏ, ਆਪਣੇ ਆਪ ਨੂੰ ਐਵੇਂ ਪ੍ਰੋਟੈਕਟ ਜਿਹਾ ਕਰਨ ਲਈ ਕਿ ਉਲਾਮਾ ਨਹੀਂ ਆ। ਜੇ ਮੈਂ ਪਿੱਛੇ ਦੁੱਖ ਭੋਗੇ ਆ ਤੇ ਉਹ ਮੇਰੇ ਮੱਥੇ ਦੇ ਲੇਖਾਂ ਕਰਕੇ ਜਿਹੜੇ ਮੈਂ ਆਪ ਲਿਖਾਏ ਸਨ ਉਹਨਾਂ ਕਰਕੇ ਭੋਗੇ ਆ ਪਿਆਰਿਆ, ਤੇਰੇ ਚ ਦੋਸ਼ ਨਹੀਂ ਆ। ਤੇ ਜੇ ਮੇਰੇ ਮੱਥੇ ਦੇ ਲੇਖਾਂ ਚ ਤੂੰ ਲਿਖਿਆ ਸੀ ਆ ਸੁੱਖ, ਕੋਈ ਕਰਮ ਮੇਰਾ ਐਸਾ, ਉਹ ਵੀ ਤੈਨੂੰ ਕਰਮ ਪਾਇਆ ਤੇ ਤੂੰ ਸੁੱਖ ਲਿਖ ਲਿਆ। ਜੇ ਮੈਂ ਕਰਮ ਚੰਗੇ ਕਰੀ ਜਾਂਦਾ ਤੇ ਤੈਨੂੰ ਨਾ ਪਾਉਂਦਾ ਤੇ ਤੂੰ ਚੰਗੇ ਲੇਖ ਮੇਰੇ ਮਸਤਕ ਤੇ ਕਿਵੇਂ ਲਿਖਦਾ। ਉਹ ਤੈਨੂੰ ਪਾਇਆ, ਤੂੰ ਲਿਖ ਲਿਆ, ਲਿਖ ਦਿੱਤਾ, ਇਸ ਲਈ ਹੁਣ ਜਿਹੜਾ ਹੈ ਮੈਂ ਕਾਰ ਜਿਹੜੀ ਤੂੰ ਲਾਤਾ ਮੈਨੂੰ, ਇਹ ਮੈਂ ਕਮਾ ਰਿਹਾ ਹਾਂ, ਮੇਰਾ ਇਹ ਚ ਜ਼ੋਰ ਨਹੀਂ ਹੈ, ਇਹ ਵੀ ਤੂੰ ਹੀ ਲੇਖ, ਤੇਰੀ ਰਜਾ ਚ ਲੇਖ ਸੋਹਣੇ ਲਿਖੇ ਗਏ, ਤੇ ਸੇਵਾ ਦੀ ਕਾਰ, ਇਹ ਸਿਮਰਨ ਦੀ ਕਾਰ, ਇਹ ਪਰ ਉਪਕਾਰ ਦੀ ਕਾਰ ਪਿਆਰੇ ਜੀ, ਤਾਂ ਹੀ ਮੈਂ ਕਮਾ ਰਿਹਾ।
1: ਏਕੋ ਆਪ ਵਰਤਦਾ ਪਿਆਰੇ, ਘੱਟ ਘੱਟ ਰਹਿਆ ਸਮਾਨ।
0: ਦੋਵੇਂ ਜਾਣੇ ਇਕੱਠੇ ਆ ਨਾ, ਕਹਿੰਦੇ ਇੱਕੋ ਆਪ ਹੀ ਤੇ ਵਰਤਣ ਦਿਆ, ਤੇਰੇ ਚ ਵੀ ਉਹ ਆ, ਮੇਰੇ ਚ ਵੀ ਉਹ ਆ, ਦੋਵੇਂ ਜਾਣੇ, ਇੱਕ ਮਿਲਣ ਵਾਲਾ ਇੱਕ ਮਿਲਿਆ ਹੋਇਆ, ਤੇਰੇ ਹਿਰਦੇ ਚ ਵੀ ਵੇਖ ਵਸਣ ਦਿਆ ਹੀ, ਕਿਉਂਕਿ ਹੁਣ ਜਦੋਂ ਬਚਨ ਹੀ ਉਹਦੇ ਨਾਲ ਹੋਣ ਦੇ ਤੇ ਹਿਰਦੇ ਚ ਪ੍ਰਗਟ ਹੋ ਕੇ ਵਸਣ ਦਿਆ ਤੇ ਬਚਨ ਹੋਣ ਦੇ, ਓਦਾਂ ਨਹੀਂ ਤੇ ਉਸ ਪਿਆਰੇ ਨੂੰ ਸੰਬੋਧਨ ਹੋਣਾ ਸੌਖਾ ਨਹੀਂ ਹੈ। ਆ ਤੁਸੀਂ ਹੁਣੇ ਹੀ ਆ ਪ੍ਰੈਕਟੀਕਲ ਕਰ ਲਿਓ, ਇੱਥੇ ਹੀ ਆਪਾਂ ਬਾਹਰ ਨਿਕਲਣਾ ਤੇ ਆਪਾਂ ਕਹਿਣਾ ਸ਼ੁਰੂ ਕਰ, ਮੈਂ ਕੀਤਾ, ਮੈਂ ਕਰ ਦੂੰਗਾ, ਮੈਂ, ਮੇਰੇ ਤੇ ਖੱਬੇ ਹੱਥ ਦਾ ਕਮਾਲ ਆ, ਲੈ ਆ ਤੇ ਹੋਇਆ, ਲੈ ਕਿਤੇ ਆਇਆ ਪਿਆਰਾ ਚੇਤੇ, ਮੈਂ ਕਰ ਦੂ, ਮੈਂ ਉਹ ਕਰ ਦੂ, ਸਭ ਹੋਈ ਜਾਣ, ਆਉਣਾ ਹੀ ਨਹੀਂ ਚੇਤੇ, ਕਿਉਂਕਿ ਉਹ ਘੱਟ ਚ ਪ੍ਰਗਟ ਨਹੀਂ ਨਾ ਹੋਇਆ ਅਜੇ, ਹਿਰਦੇ ਚ ਪ੍ਰਗਟ ਹੋਇਆ ਨਹੀਂ ਅਜੇ, ਹਜੇ ਹਿਰਦਾ ਮੈਲ ਆਇਆ, ਹਜੇ ਮੈਂ ਜਦੋਂ ਉਹ ਪ੍ਰਗਟ ਹੋ ਗਿਆ ਤੇ ਹੁਣ ਦੋਵੇਂ ਹੀ ਖੜੇ ਆ ਉਹਦੀ ਉਸਤਤ ਚ, ਕਹਿੰਦੇ ਏਕੋ ਆਪ ਵਰਤਦਾ ਪਿਆਰੇ, ਤੂੰ ਆਪ ਹੀ ਵਰਤਣ ਦਿਆ, ਇੱਕੋ ਹੀ ਆ ਤੂੰ ਆਪ, ਮੇਰੇ ਚ ਵੀ ਤੇ ਇਹਦੇ ਚ ਵੀ, ਘੱਟ ਘੱਟ ਰਹੇ ਆ ਸਮਾਏ, ਜਿੰਨਾ ਚ ਅਜੇ ਵਰਤਣ ਨਹੀਂ ਦਿਆਂ ਪਰ ਵਸਣ ਉਹਨਾਂ ਦੇ ਅੰਦਰ ਵੀ ਦਿਆਂ, ਸਮਾਇਆ ਉਹਨਾਂ ਅੰਦਰ ਵੀ ਬੈਠਾ ਹੈ, ਹਰੇਕ ਦੇ ਹਿਰਦੇ ਚ ਤੂੰ ਬੈਠਾ ਆ ਪਰ ਹਜੇ ਪ੍ਰਗਟ ਨਹੀਂ ਹੋਇਆ ਉੱਥੇ, ਉੱਥੇ ਗੁਪਤ ਹੋ ਕੇ ਬੈਠਾ ਅਜੇ, ਕਿਉਂਕਿ ਉੱਥੇ ਹਜੇ ਮਸਤਕ ਦੇ ਭਾਗ ਐਸੇ, ਉੱਥੇ ਲੇਖ ਐਸੇ, ਉੱਥੇ ਹਜੇ ਦੁੱਖ ਭੋਗਣੇ ਆ, ਪਰ ਪਿਆਰਿਆ ਕਿਹੜਾ ਥਾਂ ਦੱਸੀਏ ਜਿੱਥੇ ਤੂੰ ਹੈ ਨਹੀਂ, ਹੁਣ ਮਸਤੀ ਜਾ ਨਾ ਦੋਵੇਂ, ਸਤ ਸੰਗਤ ਇਹੀ ਸਤ ਸੰਗਤ ਆ ਭਾਈ, ਇਸ ਤੋਂ ਥੱਲੇ ਤੇ ਸਤ ਸੰਗਤ ਨਹੀਂ ਹੈ, ਜਿੱਥੇ ਸਤ ਸੰਗਤ ਕੈਸੀ ਜਾਣੀਐ ਜਿੱਥੇ ਇੱਕੋ ਨਾਮ ਵਖਾਣੀ ਹੈ, ਜਿੱਥੇ ਬਸ ਇੱਕ ਦੀਆਂ ਬਾਤਾਂ ਹੈ, ਉੱਥੇ ਮੈਂ ਮੇਰੀ ਨਹੀਂ ਹੈ। ਪਿਆਰਿਆ ਤੂੰ ਕਿੱਥੇ ਦੱਸਾਂ ਵੀ ਜਿੱਥੇ ਤੂੰ ਨਹੀਂ ਆ, ਹਰ ਘੱਟ ਚ ਵਸ ਰਿਹਾ ਤੂੰ। ਹਾਂਜੀ।

ਦੋਵੇਂ ਅਰਦਾਸ ਕਰਦੇ ਹੈ। ਜਿਹੜਾ ਮਿਲਿਆ ਹੋਇਆ ਉਹ ਨਾਲ ਦੇ ਦੀ ਕਰਨ ਦਿਆ ਮਹਾਰਾਜ ਜੀ ਆਪ ਜੀ ਦੀ ਸ਼ਰਨ ਆਇਆ ਹੈ, ਇਹਨੂੰ ਇਸ ਸੰਸਾਰ ਰੂਪੀ ਖੂਹ ਦੇ ਵਿੱਚੋਂ ਕੱਢ ਦੋ, ਤਾਰ ਲਓ, ਇਹ ਮਿਲਣਾ ਚਾਹੁੰਦਾ ਤੁਹਾਨੂੰ। ਜਿਹੜਾ ਮਿਲਣਾ ਚਾਹੁੰਦਾ ਆ ਉਹ ਵੀ ਅਰਦਾਸ ਕਰਨ ਦਿਆ ਆ, ਪਿਆਰਿਆ ਮੈਂ ਤੇਰੀ ਸ਼ਰਨ ਆਇਆ। ਇਸ ਖੂਹ ਚ ਡਿੱਗਾ ਤੇਰੀ ਸ਼ਰਨ ਪਿਆਇਆ, ਕੱਢ ਲੈ। ਤੇ ਆਖਰੀ ਸੰਪੂਰਨਤਾ ਵਾਲਾ ਬਚਨ ਆ ਬਾਣੀ ਦਾ, ਸਾਰੀ ਬਾਣੀ ਸਾਰਾ ਤਰੀਕਾ ਸਮਝਾ ਕੇ ਮਹਾਰਾਜ ਜੀ ਨੇ ਬਿਰਹੇ ਵਾਲਿਆਂ ਨੂੰ ਤੇ ਹੁਕਮ ਲਾ ਦਿੱਤਾ ਕਿ ਹੁਣ ਇਸ ਤੋਂ ਅੱਗੇ ਜੇ ਜਾਣਾ ਹੈ, ਇੱਥੋਂ ਤੱਕ ਤੇ ਅਵਸਥਾ ਆ ਗਈ, ਰੰਗ ਤੇ ਚੜ ਗਿਆ, ਬਚਨ ਹੁੰਦੇ ਆ, ਸੰਬੋਧਨ ਹੁੰਦੇ ਆ, ਪਰ ਹੈ ਤੇ ਅਜੇ ਸੰਸਾਰ ਚ ਹਾਂ ਨਾ। ਅਜੋ ਸੋ ਨਾਵ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਏ, ਹੈ ਤੇ ਸਮੁੰਦਰ ਚ ਹੀ ਆ ਨਾ, ਹੈ ਤੇ ਸੰਸਾਰ ਚ ਹੀ ਆ। ਤੇ ਅੱਗੇ ਇੱਕੋ ਹੀ ਤਰੀਕਾ ਆ ਹੁਣ ਤਰਲਾ, ਬਸ ਤਰਲੇ ਲੈਣੇ ਆ ਤੇ ਸ਼ਰਨ ਚ ਰਹਿਣਾ ਆ, ਕਿਉਂਕਿ ਸ਼ਰਨ ਚ ਪੈ ਕੇ ਤਰਲਾ ਹੀ ਬਚਾਏਗਾ। ਸ਼ਰਨ ਚ ਪੈਣ ਤੋਂ ਬਿਨਾਂ ਤਰਲਾ ਬਚਾ ਨਹੀਂ ਸਕਦਾ। ਸ਼ਰਨ ਚ ਪੈਣਾ ਹੁੰਦਾ ਕਿਸੇ ਮਨੁੱਖ ਦੀ ਟੇਕ ਲੈ ਲਈ, ਮੰਨ ਲਓ ਮਨੁੱਖ ਮਨੁੱਖ ਦੀ ਸ਼ਰਨ ਪੈਂਦੇ ਆ। ਆਮ ਤੌਰ ਤੇ ਹੁੰਦਾ ਸੀ ਕਿ ਕੋਈ ਰਾਜੇ ਨੂੰ ਬਿਪਤਾ ਪਈ, ਉਹ ਦੂਜੇ ਰਾਜੇ ਦੀ ਸ਼ਰਨ ਚ ਚਲਾ ਗਿਆ। ਹੁਣ ਸ਼ਰਨ ਚ ਜਾਣਾ ਆ ਉਹਦੀ ਮੰਨ ਲੈਣ, ਹੁਣ ਸਮਾਂ ਨਹੀਂ ਹੈਗਾ। ਕਰੀਮ ਖਾਂ ਸ਼ਰਨ ਚ ਆਇਆ ਸੀ ਕਲਗੀ ਧਰ ਮਹਾਰਾਜ ਜੀ ਦੀ, ਰਾਜਕੁਮਾਰ ਸੀ ਰਾਜੇ ਦਾ ਪੁੱਤਰ, ਸ਼ਰਨ ਚ ਆਇਆ, ਜੋ ਜੋ ਮਹਾਰਾਜ ਨੇ ਕਿਹਾ ਉਹ ਮੰਨਦਾ ਰਿਹਾ ਤੇ ਤਰ ਗਿਆ। ਇੱਕ ਮੁਸਲਮਾਨ ਸ਼ਰਨ ਚ ਆਇਆ, ਜੋ ਜੋ ਮਹਾਰਾਜ ਕਹਿੰਦੇ ਰਹੇ ਉਹ ਮੰਨਦਾ ਰਿਹਾ, ਅੰਮ੍ਰਿਤ ਛਕ ਲਿਆ, ਸਿੰਘ ਸੱਜ ਗਿਆ, ਤਰ ਗਿਆ। ਹੁਣ ਸ਼ਰਨ ਚ ਆਉਣਾ ਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੰਨਣਾ, ਇਹ ਸ਼ਰਨ। ਅੰਮ੍ਰਿਤ ਛਕਣ ਤੋਂ ਤੇ ਸ਼ੁਰੂਆਤ ਹੋਣੀ, ਮੰਨਣਾ ਇਹ ਸ਼ਰਨ ਚ, ਤੇ ਸ਼ਰਨ ਚ ਪਏ ਰਹਿਣਾ ਆ। ਨਾਨਕ ਹਰ ਸ਼ਰਨ ਆਏ, ਸ਼ਰਨ ਚ ਪਏ ਰਹਿਣਾ ਆ ਕਿ ਤੁਸੀਂ ਬਚਾਉਣ ਵਾਲੇ ਹੋ, ਮੈਨੂੰ ਬਚਾ ਲਓ, ਮੈਨੂੰ ਰੱਖ ਲਓ। ਰਾਖ ਰਾਖ ਮੇਰੇ ਬੀਠ ਲਾ, ਜਨ ਸ਼ਰਨ ਤੁਮਾਰੀ, ਮੈਨੂੰ ਬਚਾ ਲਓ। ਇਸ ਤੋਂ ਅੱਗੇ ਮਹਾਰਾਜ ਕਹਿੰਦੇ ਵੀ ਹੁਣ ਸ਼ਰਨ ਚ ਪੈ ਕੇ ਸਦਾ ਪਏ ਰਹੋ ਸ਼ਰਨ ਚ, ਪਿਆਰੇ ਦੀ ਸ਼ਰਨ ਚ, ਵਕਾਰਾਂ ਦੀ ਸ਼ਰਨ ਚ ਨਹੀਂ ਜਾਣ, ਪਿਆਰੇ ਦੀ ਸ਼ਰਨ ਚ, ਤੇ ਤਰਲਾ ਲਈ ਜਾਣਾ। ਜਿਹੜਾ ਸ਼ਰਨ ਚ ਪੈ ਕੇ ਤਰਲੇ ਚ ਰਹੇਗਾ ਉਹਦਾ ਵਿਛੋੜਾ ਹੁਣ ਮਿਲਾਪ ਚ ਬਦਲ ਜਾਏਗਾ, ਉਹ ਵਿਛੜਿਆ ਨਹੀਂ ਰਹੇਗਾ। ਤੇ ਜਦੋਂ ਮਿਲਾਪ ਚ ਬਦਲੇਗਾ ਮਿਲੇਗਾ, ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਸੰਪੂਰਨਤਾ ਇੱਥੇ ਬਾਣੀ ਦੀ, ਮਿਲਾਪ ਬਿਆਨ ਨਹੀਂ ਹੋ ਸਕਦਾ, ਉੱਥੇ ਕੁਰਬਾਨ ਜਾਇਆ ਜਾ ਸਕਦਾ। ਉਸ ਸਮੇਂ ਤੋਂ ਇੰਨਾ ਕਿਹਾ ਜਾ ਸਕਦਾ ਜਿੱਥੋਂ ਆਰੰਭਤਾ ਹੋਈ ਸੀ ਬਾਣੀ ਦੀ, ਬਲਿਹਾਰ ਜਾਇਆ ਜਾ ਸਕਦਾ ਉਸ ਸਮੇਂ ਤੋਂ। ਪਰ ਜੇ ਉਹ ਬਿਆਨ ਕਹੇ ਕਿ ਕੋਈ ਬਿਆਨ ਕਰਕੇ ਦੱਸ ਦੇ ਉਹ ਸਮਾਂ ਕੈਸਾ ਆ, ਮਿਲਿਆ ਹੋਇਆ ਵੀ ਬਿਆਨ ਨਹੀਂ ਕਰ ਸਕਦਾ। ਤੇ ਹੁਣ ਜੇ ਤਰਨਾ ਆ ਸ਼ਰਨ ਚ, ਫਿਰ ਬੇਨਤੀ ਕਰ ਦੀਏ ਜੋ ਮਹਾਰਾਜ ਜੀ ਨੇ ਹੁਕਮ ਲਾਇਆ ਹੈ, ਅੰਮ੍ਰਿਤ ਛਕਣਾ ਹੈ, ਸ਼ੁਰੂਆਤ ਸਤ ਸੰਗਤ ਕਰਨੀ ਹੈ, ਮਿਲਿਆ ਹੋਇਆਂ ਨਾਲ ਮਿਲਾਪ ਹੋਏਗਾ, ਪਿਆਰੇ ਦੀ ਸਤ ਸੰਗਤ ਚ ਰਹਿੰਦੇ ਆ,
ਬਚਨ ਹੋਣਗੇ ਇੱਕ ਦੂਜੇ ਨਾਲ, ਜੀਵਨ ਤੁਰੇਗਾ ਅੱਗੇ। ਸ਼ੁਰੂਆਤ ਅੰਮ੍ਰਿਤ ਤੋਂ ਹੀ ਹੈ ਜਿਹੜੀ ਕੱਲ ਨੂੰ ਹੋਣੀ ਕਈਆਂ ਦੀ, ਤੇ ਜਿਹੜਾ ਆਪ ਜੀ ਚੋਂ ਵੀ ਕਰਨਾ ਚਾਹੁੰਦਾ ਸ਼ੁਰੂਆਤ ਕੱਲ ਨੂੰ ਪੇਸ਼ ਹੋ ਜਾਓ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਵੀ ਆ ਤੇ ਪਰ ਸ਼ੁਰੂਆਤ ਕਰਕੇ ਰੁਕ ਗਏ ਆ, ਉਹ ਵੀ ਹੋ ਜਾਓ ਕਿ ਮਹਾਰਾਜ ਭੁੱਲ ਹੋ ਗਈ, ਅਸੀਂ ਸਤਸੰਗਤ ਕਰ ਨਹੀਂ ਸਕੇ, ਸਾਡੇ ਅੰਦਰ ਬਿਰਹਾ ਜਾਗਿਆ ਨਹੀਂ, ਅਸੀਂ ਐਵੇਂ ਹੀ ਬਸ ਪਤਾ ਨਹੀਂ ਕੀ ਹੋਇਆ, ਕੀ ਖੇਡ ਬਣੀ, ਸਾਨੂੰ ਕੁਝ ਪਤਾ ਨਹੀਂ ਲੱਗਾ। ਉਹ ਵੀ ਹੋ ਜਾਓ। ਫਿਰ ਉਹਦਾ ਰੰਗ ਚੜੇਗਾ ਇਸ ਹਿਰਦੇ ਤੇ ਇਸ ਮਨ ਤੇ, ਉਹ ਰੰਗ ਚੜੇਗਾ, ਰਜਾ ਪਤਾ ਲੱਗੇਗੀ, ਉਹਦੀ ਮਸਤੀ ਆਏਗੀ, ਨਾਮ ਦੀ ਅਡੋਲਤਾ ਆ ਜਾਏਗੀ ਉਸ ਪਿਆਰੇ ਦੇ। ਫਿਰ ਬਸ ਉਹ ਪਿਆਰਾ ਹੀ ਦਿਸੇਗਾ, ਉਹਨੂੰ ਹੀ ਸੰਬੋਧਨ ਹੋਏਗਾ ਜੀ, ਗੁਣ ਗਾਈ ਜਾਏਗਾ, ਸ਼ਰਨ ਚ ਪਿਆ ਰਹੇਗਾ, ਅਰਦਾਸਾਂ ਕਰੀ ਜਾਏਗਾ, ਗਰੰਟੀ ਆ ਮਿਲ ਜਾਏਗਾ। ਹਾਓ ਉਸ ਪਿਆਰੇ ਨੂੰ ਗਾਈਏ ਜਿਹਦੇ ਨਾਲ ਆਪਾਂ ਸਾਰਿਆਂ ਮਿਲਣਾ ਹੈ, ਜਿਹਦੇ ਵਿੱਚੋਂ ਆਏ ਆ, ਜਿਹਦੇ ਨਾਲ ਮਿਲਣਾ ਹੈ, ਸੁਖਦਾਤਾ।

ਆਪਣੇ ਮਨ ਨੂੰ ਕਹਿਣਾ ਸੁਣ, ਕੱਲਾ ਗਾਉਣਾ ਨਹੀਂ ਜੇ, ਆਪਣੇ ਮਨ ਨੂੰ ਸੰਬੋਧਨ ਆਉਣਾ ਹੈ ਵੀ ਮਨਾ ਕਿੱਧਰ ਐਵੇਂ ਦੌੜਾ ਫਿਰਦਾ ਆ, ਆ ਹੀ ਮਿਲਣ ਦਾ ਵੇਲਾ ਆ ਮਨੁੱਖਾ ਦੇ ਹੀ, ਕਿਉਂ ਗਵਾਉਣ ਦਿਆ, ਕਿਉਂ ਨੀ ਮੰਨਣ ਦਿਆ ਅੰਮ੍ਰਿਤ ਸ਼ਬਦ, ਤੂੰ ਤੁਰਨ ਹੀ ਨਹੀਂ ਦਿਆ, ਮਿਲੇਗਾ ਕਦੋਂ, ਇੱਥੇ ਪੈਂਡਾ ਆ, ਤੂੰ ਤੁਰਨ ਹੀ ਨਹੀਂ ਦਿਆ। ਮਨਾ ਇਹ ਹੀ ਆ, ਜਬ ਲਗ ਜੋਬਨ ਸਾਸ ਹੈ, ਜਿੰਨਾ ਚਿਰ ਸਾਹ ਤੇ ਸਾਹ ਕਿੰਨਾ ਚਿਰ ਆ ਪਤਾ ਕਿਸੇ ਨੂੰ, ਹਮ ਆਦਮੀ ਹਾਂ ਇੱਕਦਮੀ ਮੁਹਲਤ ਮੋਹਤ ਨਾ ਜਾਣ, ਆ ਜਿੰਨਾ ਚਿਰ ਜੋਬਨ ਹੀ ਇਸ ਸਰੀਰ ਤੇ ਸਾਹ ਚੱਲਣ ਦੇ, ਤਬ ਲਗੇ ਤਨ ਦੇ, ਉਦੋਂ ਤੱਕ ਹੀ ਆ ਸਰੀਰ ਸਾਹ, ਮੁੜ ਕੇ ਤੇ ਸਵਾਹ ਬਣ ਜਾਣਾ, ਜਦੋਂ ਸਵਾਹ ਬਣ ਗਿਆ ਉਦੋਂ ਗੁਰੂ ਵਾਲਾ ਬਣੇਗਾ। ਹੈ ਤੇਰੇ ਕੋਈ ਤਰੀਕਾ ਕਿ ਉਦੋਂ ਗੁਰੂ ਵਾਲਾ ਬਣ ਸਕਦਾ, ਜਦੋਂ ਇਸ ਸਰੀਰ ਚ ਸਾਹ ਨਾ ਰਹੇ, ਕੋਈ ਦੱਸ ਮਨਾ ਕੋਈ ਹੈਗਾ ਹੀ ਤਰੀਕਾ ਕਿ ਉਦੋਂ ਗੁਰੂ ਵਾਲਾ, ਇਹ ਤੇ ਐਵੇਂ ਬਹਾਨੇ ਬਾਜੀਆਂ ਨਾ, ਗਾਂ ਜਾ ਕੇ ਹੀ ਅੰਮ੍ਰਿਤ ਛਕਾਂਗੇ, ਕੋਈ ਤਰੀਕਾ ਨਹੀਂ ਆ। ਇਸ ਲਈ ਭਾਈ ਬੇਨਤੀ ਹੈ, ਭਾਵੇਂ ਬੱਚੇ ਆ, ਭਾਵੇਂ ਨੌਜਵਾਨ ਆ, ਭਾਵੇਂ ਬਜ਼ੁਰਗ ਆ, ਯਾਤਰਾ ਆਰੰਭ ਲਓ, ਸੌਖੇ ਰਹਿ ਜਾਓਗੇ। ਆਰੰਭ ਤੇ ਲਈਏ, ਸ਼ੁਰੂ ਤੇ ਕਰੀਏ, ਸ਼ੁਰੂਆਤ ਹੋਏਗੀ, ਹੋਈ ਹੋਏਗੀ ਤੇ ਇੱਕ ਦਿਨ ਮੰਜ਼ਿਲ ਤੇ ਪਹੁੰਚਾਂਗੇ, ਤੇ ਜੇ ਸ਼ੁਰੂਆਤ ਹੀ ਨਹੀਂ ਕਰਨੀ, ਮਤ ਆਸ ਰੱਖਿਓ ਮੰਜ਼ਿਲ ਤੇ ਪਹੁੰਚ ਜਾਂਗੇ, ਨਹੀਂ ਪਹੁੰਚਿਆ ਜਾਣਾ, ਮਿਲਾਪ ਨਹੀਂ ਹੋਣਾ, ਸੁੱਖ ਨਹੀਂ ਮਿਲਣਾ। ਆਪ ਸੰਗਤ ਦੀ ਤਿੰਨ ਦਿਨ ਇੱਥੇ ਸੇਵਾ ਕਰਦਿਆਂ ਸ਼ਾਮਾਂ ਦੇ ਦੀਵਾਨਾਂ 'ਚ ਅਨੇਕਾਂ ਹੀ ਭੁੱਲਾਂ ਹੋਈਆਂ ਹਨ, ਬਖਸ਼ ਦੇਣੀ। ਮਹਾਰਾਜ ਜੀ ਦੇ ਕੋਲ ਆਪਣੀ ਵੀ ਸਾਡੀ ਵੀ ਅਰਦਾਸ ਕਰਨੀ ਕਿ ਮਹਾਰਾਜ ਸਭਨਾਂ ਨੂੰ ਆਪਣੇ ਚਰਨਾਂ ਨਾਲ ਲਾ ਕੇ ਰੱਖ। ਮਹਾਰਾਜ ਜੀ ਦੇ ਚਰਨ ਹੀ ਬਸ ਇੱਕ ਪਿਆਰੇ ਆ ਇਸ ਸੰਸਾਰ 'ਚ, ਇੰਨੀ ਕੁ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ, ਸਾਨੂੰ ਅਸੀਸਾਂ ਬਖਸ਼ਣੀਆਂ। ਆਓ ਗੱਜ ਕੇ ਫਤਿਹ ਬੁਲਾਈਏ, ਦੋ ਪੰਕਤੀਆਂ ਸਰਵਣ ਕਰਕੇ ਸਾਰਿਆਂ ਪ੍ਰੇਮ ਸਹਿਤ ਮਹਾਰਾਜ ਜੀ ਦੇ ਨਾਲ ਫਤਿਹ ਦੀ ਸਾਂਝ ਸਾਰਿਆਂ ਹੀ ਕਰਨੀ, ਮਹਾਰਾਜ ਨਾਲ ਕਰਨੀ ਆਪਾਂ ਸਾਰਿਆਂ ਪ੍ਰੇਮ ਨਾਲ। ਚਲੋ ਜੀ।

ਆਪ ਸੰਗਤਾਂ ਨੂੰ ਅੰਮ੍ਰਿਤ ਗੁਰਬਾਣੀ ਦੀ ਕਥਾ ਸਰਵਣ ਕਰਾ ਰਹੇ ਸਨ ਭਾਈ ਜਗਦੀਪ ਸਿੰਘ ਜੀ ਆਸਟ੍ਰੇਲੀਆ ਵਾਲੇ। ਸੰਗਤਾਂ ਵੱਲੋਂ, ਪ੍ਰਬੰਧਕਾਂ ਵੱਲੋਂ ਬਹੁਤ ਬਹੁਤ ਧੰਨਵਾਦ ਗਿਆਨੀ ਜੀ ਉਹਨਾਂ ਦਾ। ਇਸੇ ਤਰ੍ਹਾਂ ਹੀ ਖਾਲਸਾ ਪੰਥ ਦੀ ਸੇਵਾ ਗੁਰਮਤਿ ਵਿਚਾਰਾਂ ਨੇ ਕਰਦੇ ਰਹਿਣ। ਕੱਲ੍ਹ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ, ਸਵੇਰੇ 7 ਵਜੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਅੰਦਰੋਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਅੰਮ੍ਰਿਤਧਾਰੀ ਬਣ ਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ। ਹੁਣ ਆਨੰਦ ਸਾਹਿਬ ਬਾਣੀ ਦਾ ਪਾਠ, ਉਸ ਤੋਂ ਬਾਅਦ ਅਰਦਾਸ ਅਤੇ ਫਿਰ ਸਾਰੀ ਸਮਾਪਤੀ ਹੋਵੇਗੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਰਾਗ ਰਤਨ ਪਰਵਾਰ ਪਰੀਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ। ਕਹਿ ਨਾਨਕ ਆਨੰਦ ਹੋਆ, ਏ ਮਨ ਮੇਰਿਆ। ਹਰ ਨਾਲ ਰਹੋ ਤੂੰ ਮਨ ਮੇਰੇ, ਅੰਗੀਕਾਰ ਉਹ ਕਰੇ ਤੇਰਾ। ਸਭਨਾ ਗੱਲਾਂ ਸਮਰੱਥ ਸੁਆਮੀ, ਕਹਿ ਨਾਨਕ ਮਨ ਮੇਰੇ। ਸਾਚੇ ਸਾਹਿਬਾ, ਘਰ ਤਾਂ ਤੇਰਾ ਸਭ ਕਿਛ ਹੈ, ਸਦਾ ਸਿਵ ਸਲਾਹ ਤੇਰੀ। ਨਾਮ ਜਿਨਕੈ ਮਨ ਵਸਿਆ, ਕਹਿ ਨਾਨਕ ਸੱਚੇ ਸਾਹਿਬ। ਸਾਚਾ ਨਾਮ ਮੇਰਾ ਆਧਾਰੂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਕਹਿ ਨਾਨਕ ਸੁਣੋ ਸੰਤੋ। ਸਾਚਾ ਨਾਮ ਮੇਰਾ ਆਧਾਰੋ ਵਾਜੇ, ਘਰ ਸੁਭਾਗੇ ਸ਼ਬਦ ਵਾਜੇ। ਕਲਾ ਜਿਤ ਕਰ ਪੰਚ ਦੂਤ ਵਾਸ ਕੀਤੇ, ਤੁਰ ਕਰਮ ਪਾਇਆ ਤੁਦ ਜਨ ਕਉ। ਕਹਿ ਨਾਨਕ ਤਹਿ ਸੁਖ ਹੋਵਾ, ਆਨੰਦ ਸੁਣੋ ਵੱਡ ਭਾਗੀ ਹੋ। ਪਾਰ ਬ੍ਰਹਮ ਪ੍ਰਭ ਪਾਇਆ, ਦੁਖ ਰੋਗ ਸੰਤਾਪ ਉਤਰੇ। ਸੰਤ ਸਾਜਨ ਭੈ ਸਰਸੇ, ਸੁਣਤੇ ਪੁਨੀਤ ਕਹਿਤੇ ਪਵਿੱਤ। ਬਿਨਵੰਤ ਨਾਨ ਗੁਰ ਚਰਨ ਲਾਗੇ, ਸਲੋ ਪਵਣ ਗੁਰੂ ਪਾਣੀ ਪਿਤਾ। ਦਿਵਸ ਰਾਤ ਦੋਇ ਦਾਈ ਦਾਇਆ, ਚੰਗਿਆਈਆਂ ਬੁਰਿਆਈਆਂ, ਕਰਮੀ ਆਪੋ ਆਪਣੀ। ਜਿੰਨੀ ਨਾਮ ਧਿਆਇਆ, ਨਾਨਕ ਤੇ ਮੁਖ ਉਜਲੇ। ਜਿੰਨੀ ਨਾਮ ਧਿਆਇਆ, ਨਾਨਕ

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਆਏ ਸ੍ਰੀ ਹਰਿ ਕਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆਵੈ ਧਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ

ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ ਤਨਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਪਿਆਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨੀਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਆਪ ਜੀ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਸਜੇ, ਸਜੇ ਹੋਏ ਦੀਵਾਨਾਂ ਅੰਦਰ ਸੋਦਾ ਰਹਿਰਾ ਸਾਹਿਬ ਬਾਣੀ ਦੇ ਪਾਠ, ਅੰਮ੍ਰਿਤ ਗੁਰੂ ਬਾਣੀ ਦੇ ਕੀਰਤਨ, ਗੁਰ ਇਤਿਹਾਸ ਦੀਆਂ ਵਿਚਾਰਾਂ, 6 ਪੌੜੀਆਂ ਨਾਲ ਸਾਹਿਬ ਬਾਣੀ ਦੇ ਜਾਪ, ਸਮੁੱਚੀ ਸੇਵਾ ਨਿਭਾਉਂਦੇ ਆਪ ਜੀ ਦੇ ਦਸਰਿਆਂ ਪਾਸੋਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ। ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਭੇਟਾਵਾਂ ਪ੍ਰਵਾਨ ਕਰਨੀਆਂ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਪਰਿਵਾਰਾਂ ਵਿੱਚ ਪਰਸਪਰ ਪਿਆਰ, ਇਤਫਾਕ ਦੀ ਦਾਤ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣਾ ਜੀ। ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ, ਏਕਤਾ ਅਤੇ ਇਤਫਾਕ ਦੀ ਦਾਤ ਬਖਸ਼ਿਸ਼ ਕਰਨੀ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ। ਸੁੱਖ ਹੋਵੇ ਨਾਮ ਚਿੱਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬਹੁ ਚਾਹ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਾ ਮਿਲੇਂਗੇ। ਵਾਹਿਗੁਰੂ ਨਾਮ ਜਿਹਾ ਜਿਹਾ, ਜੋ ਸ਼ਰਧਾ ਕਰ ਸੇਮ ਦੇ, ਖੰਡਾ ਜਾ ਕੈ ਹਾਥ ਮੈਂ, ਸੋਹ ਮਰੀ ਰਚਿਆ ਕਰਹੀ, ਸੋਹ ਮਰੀ ਰਚਿਆ ਕਰਹੀ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁੱਟ ਹੈ ਨਿਟ ਨ ਜਾਇਓ ਦੂਤ ਸਲੋਕ ਮਹੱਲਾ ਪੰਜਵਾ ਮਨ ਮੈਂ ਚਿਤ ਬੋ ਚਿਤ ਬਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕੇ ਮੀਤ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਈ ਬੀਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰਹੁ ਸਿਜਣਹਾਰ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਓਂ ਵਾਰੀ ਜਿਤ

ਇਸ ਦਾਤੀ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਪ ਹੋ ਤੇਲ ਦੇਹੋ ਸਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁੰਚਾ ਸਦੜੈ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਾਨ ਰਾਗਾ ਸਮਹਲਾ ਪਹਿਲਾ।

ਸਾਹਿਬ ਵਿਸਵੇ ਚਸਗਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜੇ ਕੋ ਰੁੱਤਾਂ ਨੇ ਕੋ ਨਾਨਕ ਕਰਦੇ ਕੀ ਕੀਤੀ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਤਾਲ ਰਵ ਚੰਦ ਦੀਪਕ ਬੰਨੇ ਤਾਰਕਾ ਮੰਡਲ ਜਨਕ ਮੋਤੀ ਧੁੱਪ ਮਲਿਆਨ ਲੋ ਪਵਨ ਜਬਰੋ ਕਰੇ ਸਗਲ

ਨੈਣ ਹੈ ਤੋਏ ਕੋ ਸਹਿਸ ਮੁਤ ਨਾਇਕ ਤੋਹੀ ਸਹਿਸ ਪਦ ਬਿਮਲ ਨਾਨਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਾਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾ ਕੀ ਜੋਤ ਪ੍ਰਗਟ ਹੋਏ ਜੋਤਿ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾ ਤੇ ਤੇਰੇ ਨਾਏ ਵਾਸਾ ਰਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰਪਾਇਆ ਮਨ ਹਰਲੇ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਾ ਡੰਡੌਤ ਪੁਨ ਵੱਡਾ ਹੈ ਰਹਾਉ ਸਾਕਤ ਹਾਰਾ ਸਾਧਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉ ਜਿਉ ਚਲਹਿ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਕੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੁਭ ਕੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀ

ਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟੈਲ ਕੀ ਬੇਲਾ ਈਹਾ ਖਾੜ ਚਲੋ ਹਰ ਲਾਹ ਆਗੇ ਬਸਨ ਨੂੰ ਸੁਹੇਲਾ ਔਧ ਕਟੇ ਦਿਨ ਸਰਹਿਣਾਰੇ ਮਨ ਗੁਰਮਿਲ ਕਾ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪੀ ਆਵੈ ਇਹੋ ਰਸ ਆਕਤ ਕਤਾ ਤਿਨ ਜਾਨੀ ਜਾਂ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਹੁ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੀ ਅਰਦਾਸ, ਜੀਉ ਪਿੰਡ ਸਭ, ਕਉ ਨਾਨਕ ਸਭ, ਕੋਈ ਨਉ ਨਾ ਜਾਣੀ ਮੇਰਾ, ਕਉ ਨਾਨਕ ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰਾਇ। ਸ੍ਰੀ ਹਰਕਿਸ਼ਨ ਧਿਆਈਆ ਜਿਸ ਡਿੱਠਾ ਸਭ ਦੁੱਖ ਜਾਇ, ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੈ ਧਾਈ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਂ, ਨੀਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ। ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਆਪ ਜੀ ਦੇ ਪਵਿੱਤਰ ਸਰੂਪ ਦੀ ਸੇਵਾ ਕਰਦਿਆਂ ਸੋਲਾ ਸਾਹਿਬ ਬਾਣੀ ਦੇ ਪਾਠ ਕਰਦਿਆਂ ਬੇਅੰਤ ਭੁੱਲਾ ਬਖਸ਼ ਦੇਣਾ। ਹੁਣ ਕਿਰਪਾ ਕਰੋ, ਆਪਣੇ ਨਿੱਜ ਸਥਾਨਾਂ 'ਤੇ ਵਿਰਾਜਮਾਨ ਹੋ ਕੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ, ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕਰਨਾ ਜੀ ਸੁੱਖ ਹੋਵੇ। ਨਾਮ ਚੇਤੇ ਆਵੈ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੀ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

ਨਾਮ ਹਰ ਨਾਮ ਜਿਨ ਨਾਨਕ ਸਤ ਗੌਰ ਤਿਨ ਹਰ ਪੂਜ ਹਰ ਪੂਜ ਜਿੱਥੇ ਜਾਏ ਬਹਿ ਮੇਰਾ ਸੋ ਥਾਨ ਸੁਹਾਵਾ।

0: ਨਾਨਕ ਚਾਉ ਏਹੋ, ਨਾਨਕ ਚਾਉ ਏਹੋ। ਵਾਹਿਗੁਰੂ ਆਹੇ ਗੁਰੂ, ਵਾਹਿਗੁਰੂ ਆਹੇ ਗੁਰੂ। ਵਾਹਿਗੁਰੂ ਆਹੇ ਗੁਰੂ, ਵਾਹਿਗੁਰੂ ਆਹੇ ਗੁਰੂ।
1: ਦੇਖਤੇ ਪੰਥ ਕੀ।

ਪਵਾਈਐ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹਿ ਨਾ ਕੋਏ।

ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹੋ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਾਏ ਕਰੀ, ਦੇਤੀ ਸਿਰਠ ਉਪਾਈ ਵੇਖਾ, ਵਿਣ ਕਰਮਾ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ, ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ, ਸੁਣਿਐ

ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸੱਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵ ਹਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਸੁਣਿਆ ਅੰਧੇ ਪਾਵ ਹੈ ਰਾਹ ਸੁਣਿਆ ਹਾਥ ਹੋਵੈ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਚੋਟਾਂ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ

ਨਿਰੰਜਨ ਹੋਏ। ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਓ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਓ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ,

ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿਮਾਨ ਪੰਚੇ ਸੋਹਹਿ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ

ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸਵਾਲਿਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਨ ਲਿਵਲਾਏ ਤਾਰ, ਕੁਦਰਤ ਕਵਣ ਕਹਾ।

ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤਿਆ ਦੁਖ ਭੂਖ ਸਦਮਾਰ, ਇਹ ਭੇ ਦਾਤ ਤੇਰੀ ਦਾ ਤਾਰ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕਾਖਣ ਪਾਏ, ਉਹ ਜਾਣੈ ਜੇਤੀਆ ਮੁਹ ਖਾਏ, ਆਪੇ ਜਾਣੈ ਆਪੇ ਦੇ, ਆਖੇ ਸੇ ਭੇ ਕੇਈ ਕੇ, ਜਿਸਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤ ਸਾਹ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰਹਿ ਵਖਿਆਣ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮਨ ਜਨ ਸੇਵ, ਕਿਤੇ ਆਖੇ ਆਖਣ ਪਾਹੇ, ਕਿਤੇ ਕਹਿ ਕਹਿ ਉੱਠ ਉੱਠ ਜਾਹੇ, ਕਿਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕੇਈ ਕੇ, ਜਿਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰਗਾਵਾਰ ਆਗਾਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ, ਕੇਤੇ ਰਾਗ ਪਰੀ ਸਿਉ ਕਹੀਅਨ, ਕੇਤੇ ਗਾਵਣ ਹਾਰੇ, ਗਾਵਹਿ ਤੁਹਨੋ ਪੌਣ ਪਾਣੀ ਬੈਸੰਤਰ, ਗਾਵਹਿ ਰਾਜਾ ਧਰਮ ਦੁਆਰੇ, ਗਾਵਹਿ ਚਿੱਤ ਗੁਪਤ ਲਿਖ ਜਾਣਹਿ, ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ, ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ, ਗਾਵਨ ਪੰਡਿਤ ਪੜ੍ਹਨ ਰਖੀਸਰ ਜੁਗ ਜੁਗ ਵੇਦਾ ਨਾਲੇ, ਗਾਵੈ ਮੋਹਣੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨੋ ਪਾਏ ਤੇਰੇ 68 ਤੀਰਥ ਨਾਲੇ, ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ, ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿੱਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ, ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤ ਸਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੈ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇਸ਼ ਤੇ ਸਿਆਦੇਸ਼ ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਣ, ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵਿਜੋਗ ਦੁਇ ਕਾਰ ਚਲਾਵੈ ਲੇਖੇ ਆਵੈ ਭਾਗ, ਆਦੇਸ਼ ਤੇ ਸਿਆਦੇਸ਼ ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵਤ ਸੁਭਾਵ

ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ।

ਹਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ

ਪਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨ ਸਕਤ ਕੇਹ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮੇ ਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਆ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਸ਼ੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਪੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਵਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਭੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਸਤ ਦੇਵੈ ਨਮਸਤੰ ਅਪੇਵੈ ਨਮਸਤੰ ਅਜਨਮੇ ਨਮਸਤੰ ਸੋਭਨਮੇ ਨਮੋ ਸਰਬਗੌਣੇ ਨਮੋ ਸਰਬਭੌਣੇ ਨਮੋ ਸਰਬਰੰਗੇ ਨਮੋ ਸਰਬਭੰਗੇ ਨਮੋ ਕਾਲਕਾਲੇ ਨਮਸਤਸਤ ਦਿਆਲੇ ਨਮਸਤੰ ਅਵਰਨੇ ਨਮਸਤੰ ਅਮਰਨੇ ਨਮਸਤੰ ਜਰਾਰੰਗ ਨਮਸਤੰ ਕਿਰਤਾਰੰਗ ਨਮੋ ਸਰਬਧੰਦੇ ਨਮੋ ਸਤ ਅਬੰਧੇ ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬਸੋਖੰ ਨਮੋ ਸਰਬਪੋਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ ਚਾਚਰੀ ਛੰਦ ਤੁਆ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਕਾਮ ਹੈ ਅਤੇਹ ਹੈ ਅਭੇਖ ਹੈ ਜੀਤ ਹੈ ਭੀਤ ਹੈ ਤ੍ਰਮਾਨ ਹੈ ਨਿਧਾਨ ਹੈ ਤ੍ਰਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਭੂ ਅਚੂਜ ਹੈ ਝੰਜ ਹੈ ਅਮੀਕ ਹੈ ਰਫੀਕ ਹੈ ਧੰਧ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅੱਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਕਰਮ ਹੈ ਭਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਯਾਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਭੌਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਭਰਮੀ ਅਭੋਗੀ ਅਭੁਗਤੇ
नमो जोग जोगे स्वरंग परम जुगते नमो नित नारायणे क्रूर कर्मे नमो प्रेत प्रेत देवे सुतर्मे नमो रोग हर्ता नमो राग रूपे नमो सा साहं नमो पूप पूपे नमो दान दाने नमो मान माने नमो रोग रोगे नमस्तं स्नानं नमो मंत्र मंत्रं नमो जंत्र जंत्रं नमो इष्ट इष्टे नमो तंत्र तंत्रं सदा सचिदानंद सर्वं पूर्णासी अनुपे रूपे समस्तुल निवासी सदा सिद्धदा बुद्धदा वृद्ध कर्ता अदो उर्ध अर्धं अगंगोग हर्ता परं परम परमेश्वरं प्रोच पालं सदा सर्वदा सिद्धदाता दयालं अछेदीय भेदीय नामं अकामं समस्तो पराजी समस्तस्ततामं तेरा जोर चाचरी छंद जले हैं तले हैं अपीत हैं पे हैं प्रभु हैं अजू हैं देश हैं पेस हैं पुजंग प्रयात छंद अगाधे अबाधे अनंदी स्वरूपे नमो सर्वमान्ये समस्ती निदाने नमस्त्वं नरनाथे नमस्त्वं प्रमाथे नमस्त्वं अगंजे नमस्त्वं अपंजे नमस्त्वं अकाले नमस्त्वं अपाले नमो सर्वदेशे नमो सर्वपेशे नमो राज राजे नमो साज साजे नमो सा साहे नमो माह माहे नमो गीत गीते नमो प्रीत प्रीते नमो रोख रोखे नमो सोख सोखे नमो सर्वरोगे नमो सर्वभोगे नमो सर्वजीतं नमो सर्वपीतं नमो सर्वज्ञानं नमो परमतानं नमो सर्वमंत्रं नमो सर्वजंत्रं नमो सर्वदृश्यं नमो सर्वकृशं नमो सर्वरंगे त्रिपंगी अनंगे नमो जीव जीवं नमो बीज बीजे अखिजे अपिजे समस्तं प्रसिजे कृपालं स्वरूपे कुकर्मं प्रणासी सदा सर्वदा रिद्ध सिद्धिं निवासी चरपट छंद त्वप्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मं अलख कर्मं सर्वं दाता सर्वं ज्ञाता सर्वं पाने सर्वं माने सर्वं प्राणं सर्वं त्राणं सर्वं भुगता सर्वं जुगता सर्वं देवं सर्वं पेवं सर्वं काले सर्वं पाले रुआल छंद त्वा प्रसाद आद रूप अनाद मूर्त जोन पुरख अपार सर्वमान त्रमान देव अपेव आद उदार सर्व पालक सर्व कालक सर्व को पुनकाल जत्र तत्र विराज ही अवधूत रूप रसाल नाम ठाम ना जात जाकर रूप रंग ना रेख आद पुरख उदार मूर्त जोन आद सेख देश और ना पेश जाकर रूप रेख ना राग जत्र तत्र दिशा विशा हुए फैले अनुराग नाम काम विहीन पेखत ताम हूँ नह जाहे सर्वमान सर्वत्र मान सदैव मान तताहे एक मूर्त अनेक दर्शन कीन रूप अनेक खेल खेल खेल खेलन अंत को फिर एक देव पेव ना जान ही जेह बेद और कतेव रूप रंग ना जात पात सो जान ही केह जेव तात्मात ना जात जाकर जन्म मरण विहीन चक्र बकर फिरै चत्र चक्र

ਸਾਤ ਅਨ ਟੁੱਟ ਭੰਡਾਰ ਅਨ ਠੱਟ ਅਪਾਰ ਅਡੀਠ ਧਰਮ ਅਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਦੁਆਪ੍ਰਸਾਦ ਕਰੁਣਾਲਿਆ ਹੈ ਅਰਕਾਲਿਆ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇ ਸੁਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰਗ ਪਰ ਹੈ ਸਰਬੰਕਰ ਹੈ ਸਰਬ ਪਾਸਿਆ ਹੈ ਸਰਬਨਾਸਿਆ ਹੈ ਕਰੁਣਾਕਰ ਹੈ ਵਿਸ਼ਵੰਬਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡ ਸੈਂ ਖਲਖੰਡ ਸੈਂ ਪਰਤੇ ਪਰ ਹੈ ਕਰੁਣਾਕਰ ਹੈ ਅਜਪਾ ਜਪ ਹੈ ਅਥੱਪਾ ਥੱਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਿਰਨਾਇਕ ਹੈ ਖਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲਿਆ ਹੈ ਨਿਰਪ ਨਾਇਕ ਹੈ ਸਰਬ ਪਾਇਕ ਹੈ ਭਵ ਭੰਜਨ ਹੈ ਅਰਗੰਜਨ ਹੈ ਰਿਪ ਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਘ ਤਾਮ ਸੰਘ ਸ਼ਾਂਤ ਰੂਪੇ ਨਮੋ ਪਰਮ ਤਤੰਗ ਅਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ

ਗੰਭ ਭੂਤੇ ਏਕੋ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵਾ ਪ੍ਰਸਾਦ ਸੁਈਏ ਸ਼ਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋਊ ਨਾ ਦੇਖੀਏ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਿਸੇਖੈ ਵੇਦ ਪੁਰਾਨ ਕਤੇਬ ਕੁਰਾਨ ਜਮੀਨ ਜ਼ਮਾਨ ਸੁਬਾਨ ਕੇ ਪੇਖੈ ਪੌਣ ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕੁ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸੁਨਾਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹੱਲੇ ਨਾ ਹੱਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲੈਂਗੇ ਵੀਰ ਅਪਾਰ ਵੱਡੇ ਬਰਿਆਰ ਅਬ ਚਾਰੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲੈਂਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਧਪ ਜੌਨ ਤ੍ਰਿਲੋਕ ਕੋ ਰਾਜ ਕਰੈਂਗੇ ਕੋਟ ਇਸਨਾਨ ਗਜਾਦ ਕਦਾਨ ਅਨੇਕ ਸਵੰਬਰ ਸਾਜ ਬਰੈਂਗੇ ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰੈਂਗੇ ਕਹਾ ਭਇਓ ਜੋ ਦਊ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪ੍ਰਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਣ ਲੇਹੋ ਸਭ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਇਓ ਕਉ ਬੁਤਾਨ ਕੋ ਪੂਜਤ ਹੈ ਪਸ ਕਉ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਉ ਬੁਤਾਨ ਕੋ ਪੂਜਤ ਹੈ ਪਸ

ਮਹਿਤ ਜਛਨ ਉਪਜਾਇਓ। ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝੀ ਅਹੋ ਹਮਾਰਾ। ਨਮਸਕਾਰ ਤਿਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ। ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਵਧ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆ ਕਰਖ ਕਰਤ ਹੋ ਕਬਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝੋ ਚਾਰੈ। ਤੁਮ

ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਹ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸਾਚੀ ਲਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਬਾਜੋ, ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨੋ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵੇਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ

ਵਿਚਾਰਿਆ ਇੱਕ ਭਰਮ ਭੂਲੇ ਫਿਰਹਿ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵਹੁ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ

ਇਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੁ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ

ਤੇਰਾ ਕਿਆ ਕੋ ਆਖ ਵਖਾਣੇ, ਆਖਹਿ ਤਾਂ ਵੇਖਹਿ ਸਭ ਤੂੰ ਹੈ ਜਿਨ ਜਗ ਤੋਂ ਪਾਇਆ, ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ।

ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰਹਿ ਕਨੇਰੇ ਕਰੈ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੋ ਸ਼ਬਦ ਲਾਗੋ ਹਰਸਿਓ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀਅਹੋ ਮੈਲੇ ਬਾਹਰਹੋ ਨਿਰਮਲ ਬਾਹਰਹੋ ਨਿਰਮਲ ਜੀਅਹੋ ਤਾਂ ਮੈਲੇ ਤਿੰਨੀ ਜਨਮ ਜੂਹੈ ਹਾਰਿਆ ਇਹ

ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਹੈ ਹਾਰਿਆ। ਜੀਅਹੁ ਨਿਰਮਲ ਬਾਹਰਹੁ ਨਿਰਮਲ, ਬਾਹਰਹੁ ਤਾ ਨਿਰਮਲ ਜੀਅਹੁ ਨਿਰਮਲ, ਸਤਿਗੁਰ ਤੇ ਕਰਣੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿੰਨੀ ਖੱਟਿਆ, ਭਲੇ ਸੇਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ। ਜੀਅਹੋਂ ਰਹਿ ਗੁਰਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ। ਆਪ ਛੱਡ ਸਦਾ ਰਹਿ ਪਰਣੈ, ਗੁਰਬਿਨ ਅਵਰ ਨਾ ਜਾਣੈ ਕੋਏ। ਕਹਿ ਨਾਨਕ ਸੁਣਹੋ ਸੰਤਹੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕੀਆਂ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ।

ਜਪਿਹੋ ਸਾਰਿੰਗ ਪਾਣੀ, ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਕਹਿਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰ ਹੈ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾਹਿਰ ਲਇਆ ਮਾਇਆ, ਬੋਲਣ ਪਏ ਰਵਾਣੀ। ਕਹਿ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਮਲਾਗਾ, ਇਹੋ ਹੋਆ ਸਮਾਓ। ਸਬ

ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸ਼ਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਏਕ ਸਿਉਂ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਤੀਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੋ ਅਨਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ

ਪਹੁੰਚਾਵੇ। ਉਸ ਨੂੰ ਕਿਹੋ ਪੋਹੇ ਨ ਸਕੀ ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ। ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਿਸਾਰੀਐ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਜਾ ਤਿਸ ਭਾਣਾ ਤਾ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿੰਨੀ ਵਿੱਚੇ ਮਾਇਆ ਪਾਇਆ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ। ਕਿਸੇ ਵਿੱਟੋਂ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ, ਵਿੱਚੋਂ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹੈ, ਹਰ ਵਸੈ ਮਨਿਆਏ। ਹਰਿਆ

ਹੋਰਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ। ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ। ਕਹਿ ਨਾਨਕ ਹੋਰ ਅਨ ਰਸ ਸਭ ਵੀ ਸਰੇ ਜਾ ਹਰ ਵਸੈ ਮਨ ਆਏ।

ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਹਰ ਮੰਗਲ ਗਾਓ ਸਖੀ ਗ੍ਰਿਹ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹ

ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸੱਚੈ ਸੁਣਨੈ ਨੂੰ ਪਠਾਏ ਸੱਚੈ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋ ਵਹੁ ਸੱਚੈ ਸੁਣਨੈ ਨੂੰ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੈ ਬਾਜਾ ਪਵਣ ਵਜਾਇਆ ਵਜਾਇਆ ਬਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ

ਜਾਈ ਪਾਇਆ, ਤਿਸ ਦਾ ਅੰਤ ਨਾ ਜਾਈ ਪਾਇਆ। ਕਹਿ ਨਾਨਕ ਹਰ ਪਿਆਰੈ, ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ। ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵਹੁ, ਗਾਵਹੁ ਤਾਂ ਸੋਹਿਲਾ ਘਰ ਸਾਚੈ, ਜਿੱਥੈ ਸਦਾ ਸੱਚ ਧਿਆਵਹਿ। ਸੱਚੋ ਧਿਆਵਹਿ ਜਾ ਤੁਧ ਭਾਵਹਿ, ਗੁਰਮੁਖ ਜਿਨ੍ਹਾਂ ਬੁਝਾਵਹਿ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹਿ। ਕਹਿ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵਹਿ। ਅਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ, ਖੁਆਰ ਹੋਏ ਸਭ ਮਿਲਹਿਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਜੋ

बिनस जाए अहमेव नानक प्रभ शरणागति

ve yürü.

Groove,

ਸਭ ਚੱਕਰ ਉੱਥੇ ਸੁਣ ਸਕਦੇ ਹੋ। ਹਿਰਦਾ ਚੱਕਰ ਜਿੱਥੇ ਦਿਲ ਦੀ ਧੜਕਣ ਧੜਕਣ ਨਾਲ ਵੀ ਸੁਣ ਸਕਦੇ ਹੋ। ਕੰਠ ਚੱਕਰ ਜਿੱਥੇ ਗਲੇ ਚੋਂ ਆਵਾਜ਼ ਆਉਂਦੀ ਹੈ ਉੱਥੇ ਸੁਣ ਸਕਦੇ ਹੋ। ਕਿਸੇ ਵੀ ਪ੍ਰਾਣੀ ਨੇ ਜ਼ੋਰ ਦੇ ਕੇ ਮਸਤਕ 'ਤੇ ਧਿਆਨ ਨਹੀਂ ਲੈ ਕੇ ਜਾਣਾ ਜੀਓ। ਜਿਨ੍ਹਾਂ ਗੁਰਮੁਖਾਂ ਨੂੰ ਸ਼ਬਦ ਸੁਣਦੇ ਆ ਉਹਨਾਂ ਨੇ ਸ਼ਬਦਾਂ ਵਿੱਚ ਵੀ ਧਿਆਨ ਰੱਖਣਾ ਜੀਓ। ਜਿਨ੍ਹਾਂ ਨੂੰ ਸ਼ਬਦ ਨਹੀਂ ਸੁਣਦੇ ਸਵਾਸ ਅੰਦਰ ਨੂੰ ਜਾਂਦਾ ਵਾਹੇ ਫੀਲ ਕਰਨਾ ਸਵਾਸ ਬਾਹਰ ਨੂੰ ਆਉਂਦਾ ਗੁਰੂ ਫੀਲ ਕਰਨਾ। ਇਸ ਤਰ੍ਹਾਂ ਸਵਾਸਾਂ ਨਾਲ ਆਪਾਂ ਨੇ ਅੰਤਰ ਹੋ ਕੇ ਸਿਮਰਨ ਕਰਦੇ ਰਹਿਣਾ ਜੀਓ। ਜਿਨ੍ਹਾਂ ਗੁਰਮੁਖਾਂ ਨੂੰ ਨਾਮ ਅੰਦਰੋਂ ਸੁਣਦਾ ਉਹਨਾਂ ਨੇ ਨਾਮ ਵਿੱਚ ਧਿਆਨ ਰੱਖਣਾ ਜੀਓ।

ਤੇਰੇ ਨਾਇਰ ਤੇ ਸਜਣ ਗਏ ਹਾਰ ਦੇਸੀ ਠੱਗਣ ਵਾਲਿਆ।

0: ਜਿਨੀ ਸੱਚੋ ਸੱਚ ਬੁਝਾਇਆ, ਜਿਨੀ ਸੱਚੋ ਸੱਚ ਬੁਝਾਇਆ।
1: ਆਸਾ ਮਹੱਲਾ ਚੌਥਾ।

ਜਾ ਵਰਖਿਓਂ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਸ ਚੇ ਸਿਉਂ ਚਿਤਲਾਇਆ।

ਬੋੜੀ ਸਤਿਗੁਰੂ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲਤ ਨਦਰੀਆਂ ਆਈਆਂ ਜਦ ਸਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਇਸ ਖਾਤਰ ਵਿੱਚ ਮਾਰਕ

68 तीर्थ जे नहावै त्रै नाहीं मै जिन

ਕਿਵ ਕਰ ਅੱਖਾਂ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਕਥਨਾ ਕਥੀ ਆਵੈ ਤੋਟੇ ਕਥ ਕਥ ਕਥੀ ਕੋਟੀ ਕੋਟ ਕੋਟ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਬਤ ਨਾਨਕ ਤਿਨ ਕੀ ਸਰਣ ਜਿਨ ਤੂੰ ਨਾਹੀਂ ਵਿਸਰਿਆ ਮੂਖ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜਾਉ ਕਾਲ ਕਿਰਪਾ ਕਰਾਹੇ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਦਲੇ ਤ੍ਰੇ ਭਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਨਹੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ ਤੇਰੀ ਪਨਹ ਖੁਦਾਈ ਤੂੰ ਬਖਸ਼ੰਦਗੀ ਸੇਖ ਫਰੀਦਾ ਖੈਰ ਦੀਜੈ ਬੰਦਗੀ।

ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ

ਪੌੜੀ ਡੱਡਾ ਡੇਰਾ ਇਹੋ ਨਹੀਂ ਜਹ ਡੇਰਾ ਤਹ ਜਾਨ ਵਾ ਡੇਰਾ ਕਾ ਸੰਜਮ ਗੁਰ ਕੈ ਸ਼ਬਦ ਪਛਾਨ ਆ ਡੇਰਾ ਕਉ ਸ਼ਰਮ ਕਰ ਘਾਲੈ ਜਾ ਕਾ ਤਸੂ ਨਹੀਂ ਸੰਗ ਚਾਲੈ।

ਡੇਰਾ ਨਿਹਚਲ ਸੱਚ ਸਾਧ ਸੰਗ ਪਾਇਆ ਨਾਨਕ ਤੇ ਜਨ ਨਹ ਡੋਲਾਇਆ ਡੇਰਾ ਨਿਹਚੁਲ ਸੱਚ ਸਾਧ ਸੰਗ ਪਾਇਆ ਨਾਨਕ ਤੇ ਜਨ ਨਹ ਡੋਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਦਾਨ ਜਹਰਾ ਜਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਸਮਰੱਥ ਸਰਬ ਕਲਾ ਭਰਪੂਰ ਦੀਨ ਦੁਨੀ ਦੇ ਪਾਤਸ਼ਾਹ ਲੋਕ ਪਰਲੋਕ ਦੇ ਰੱਖਿਅਕ ਸ਼ਬਦ ਸਰੂਪ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਪਿਆਰੀ ਅਗੰਮੀ ਗੋਦ ਅੰਦਰ ਰੋਜੇਵਿਆਂ ਭਰੀ ਮਨੁੱਖਾ ਜ਼ਿੰਦਗੀ ਦੇ ਕੁਝ ਸਵਾਸ ਗੁਰੂ ਲੇਖੇ ਗੁਰੂ ਦੇ ਪਿਆਰ ਵਿੱਚ ਬਤੀਤ ਕਰਦਿਆਂ ਸਫਲੇ ਕਰਦਿਆਂ ਹੋਇਆਂ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਕੇ ਜੋਦੜੀ ਕਰਕੇ ਗੁਰੂ ਕੀ ਗੋਦ ਵਿੱਚ ਸਜ ਰਹੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਦੇ ਨਾਲ ਸਤਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ ਵੱਡ ਭਾਗੀ ਸਾਧ ਸੰਗ ਪ੍ਰਾਪਤ ਅੰਮ੍ਰਿਤਮਈ ਬਾਣੀ ਅੰਮ੍ਰਿਤ ਵੇਲਾ ਆਸਾ ਦੀ ਵਾਰ ਦੇ ਪਾਵਨ ਸ਼ਬਦ ਕੀਰਤਨੀ ਜਥੇ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਨੇ। ਸਮਾਂ ਹੋਇਆ ਚਲਦੀ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਜੋ ਅੱਜ ਮੈਂ ਫਿਰ ਕਹਿ ਦਿਆਂ ਦਮਦਮੀ ਸਰੂਪ ਜੋ ਛਾਪੇ ਵਾਲਾ ਹੈ 256 ਅੰਗ ਦੇ ਉੱਤੇ 52 ਅੱਖਰੀ ਬਾਣੀ ਦਾ ਇਹ 29ਵਾਂ ਸ਼ਬਦ ਹੈ 29ਵੀਂ ਪੌੜੀ ਕਹਿ ਲਵੋ ਤੇ ਇਹਦਾ ਮੰਗਲਾ ਚਰਨ ਜਿਹੜਾ ਸਲੋਕ ਦਰਜ ਹੋਇਆ ਇਸ ਤੋਂ ਅੱਗੇ ਇਹਦੀ ਵਿਚਾਰ ਆਪਾਂ ਅੱਜ ਕਰਨ ਜਾ ਰਹੇ ਹਾਂ। ਸਲੋਕ ਦੇ ਅੰਦਰ ਮੇਰੇ ਪਾਤਸ਼ਾਹ ਨੇ ਜਿਹੜਾ ਮੰਗਲਾ ਚਰਨ ਉਚਾਰਿਆ ਨਾ ਦੋ ਪੰਕਤੀਆਂ ਦੇ ਅੰਦਰ ਬਹੁਤ ਵੱਡੀ ਗੱਲ ਕਹੀ ਹੈ। ਅਕਸਰ ਇਹ ਪੰਕਤੀਆਂ ਮੰਗਲਾ ਚਰਨ ਜਦੋਂ ਹੁਕਮਨਾਮਾ ਪਾਠੀ ਸਿੰਘ ਲੈਂਦੇ ਨੇ ਗ੍ਰੰਥੀ ਸਿੰਘ ਲੈਂਦੇ ਨੇ ਇਸ ਪੰਕਤੀ ਦਾ ਕਰਦੇ ਨੇ। ਇਹਦੇ ਰਾਹੀਂ ਗੁਰਦੇਵ ਆਖਦੇ ਨੇ ਕਹਿੰਦੇ ਡੰਡਾਉਤ ਬੰਦਨ ਇਹ ਨਮਸਕਾਰ ਮੰਗਲ ਹੈ। ਅਨਕ ਵਾਰ ਮੱਥਾ ਟੇਕੀਏ ਨਮਸਕਾਰ ਕਰੀਏ ਇੱਕ ਵਾਰ ਨਹੀਂ ਅਨੇਕਾਂ ਵਾਰ ਮੇਰੀ ਅਨੇਕਾਂ ਵਾਰ ਮੁੜ ਮੁੜ ਕੇ ਨਮਸਕਾਰ ਹੈ। ਕਲਗੀਧਰ ਸੱਚੇ ਪਾਤਸ਼ਾਹ ਨੇ ਜਿਹੜੀ ਪ੍ਰਧਾਨ ਬਾਣੀ ਸਾਨੂੰ ਬਖਸ਼ਿਸ਼ ਕੀਤੀ ਹੈ ਜਾਪ ਸਾਹਿਬ ਦੇ ਸਿਰਲੇਖ ਦੇ ਹੇਠਾਂ ਗੁਰੂ ਪਿਆਰਿਓ ਉਹਦੇ ਅੰਦਰ ਵੀ ਮੇਰੇ ਪਾਤਸ਼ਾਹ ਨੇ ਵਾਹਿਗੁਰੂ ਨੂੰ ਅਨੇਕਾਂ ਵਾਰ ਨਮਸਕਾਰ ਕੀਤੀ ਹੈ। ਨਮਸਤੰਗ ਸ਼ਬਦ ਆਉਂਦਾ ਹੈ ਇਹਦਾ ਅਰਥ ਨਮਸਕਾਰ ਹੈ। ਕਈ ਜਗ੍ਹਾ ਤੇ ਨਮੋ ਸ਼ਬਦ ਆਉਂਦਾ ਨੰਨਾ ਮੰਮੇ ਨੂੰ ਹੋੜਾਂ ਇਹਦਾ ਅਰਥ ਵੀ ਨਮਸਕਾਰ ਹੀ ਹੈ। ਨਮਸਕਾਰ ਮੱਥਾ ਟੇਕਣਾ
ਵੱਖ ਵੱਖ ਨਾਮ ਲੈ ਕੇ ਜਾਪ ਸਾਹਿਬ ਦੇ ਰਾਹੀਂ ਮੇਰੇ ਪਾਤਸ਼ਾਹ ਨੇ ਵਾਹਿਗੁਰੂ ਨੂੰ ਨਮਸਕਾਰ ਕੀਤੀ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਵੀ ਸਾਨੂੰ ਸਿਖਾਇਆ ਵੀ ਨਮਸਕਾਰ ਕਿਵੇਂ ਕਰੀਦੀ ਹੈ, ਔਰ ਜਿੰਨੀ ਵਾਰ ਕਰੀਏ ਉਨੀ ਉਹ ਘੱਟ ਹੈ, ਹੋਰ ਵੱਧ ਤੋਂ ਵੱਧ ਕਰਦੀ ਰਹੀਏ ਮਨ ਕਰਕੇ। ਅੱਜ ਵੀ ਸਤਿਗੁਰੂ ਕਹਿੰਦੇ ਡੰਡੌਤ, ਵੈਸੇ ਡੰਡੌਤ ਦੇ ਜਿਹੜੇ ਅੱਖਰੀ ਅਰਥ ਨੇ ਨਾ, ਉਹ ਹੁੰਦੀ ਹੈ ਡੰਡੇ ਵਾਂਗ ਲੰਮਾ ਪੈਣਾ, ਅੱਠ ਅੰਗ ਹੇਠਾਂ ਜ਼ਮੀਨ 'ਤੇ ਟੱਚ ਹੋਣੇ, ਸ਼ੋਅ ਹੋਣੇ, ਦੋਵੇਂ ਪੈਰ ਵੀ ਹੇਠਾਂ ਪੰਜੇ ਲੱਗਦੇ ਨੇ, ਦੋਵੇਂ ਹੀ ਗੋਡੇ ਚਾਰ ਹੋ ਗਏ, ਦੋ ਹੱਥ ਛੇ ਹੋ ਗਏ, ਅਤੇ ਗੁਰਮੁਖ ਪਿਆਰਿਓ ਸੱਤਵੀਂ ਛਾਤੀ ਅਤੇ ਅੱਠਵਾਂ ਮੱਥਾ, ਇਹ ਅੱਠ ਅੰਗ ਮੱਥਾ ਟੇਕਣ ਲੱਗਿਆਂ ਜਦੋਂ ਜ਼ਮੀਨ 'ਤੇ ਲੱਗਣ, ਇਹਨੂੰ ਕਹੀ ਜਾਂਦਾ ਡੰਡੌਤ, ਡੰਡੇ ਵਾਂਗ ਲੰਮੇ ਪੈ ਕੇ ਮੱਥਾ ਟੇਕਣਾ। ਸੋ ਭਾਵੇਂ ਰਵਾਇਤੀ ਤੌਰ 'ਤੇ ਤਾਂ ਆਪਾਂ ਇੱਦਾਂ ਮੱਥਾ ਨਹੀਂ ਟੇਕਦੇ, ਕੁਛ ਗੁਰਮੁਖ ਹਨ ਜਿਹੜੇ ਇਸ ਤਰ੍ਹਾਂ ਟੇਕਦੇ ਵੀ ਨੇ, ਪਰ ਸਤਿਗੁਰੂ ਕਹਿੰਦੇ ਡੰਡੌਤ ਬੰਧਨ, ਇੱਕ ਵਾਰ ਨਹੀਂ ਅਨੇਕਾਂ ਵਾਰ ਮੇਰੀ ਵਾਹਿਗੁਰੂ ਨੂੰ ਨਮਸਕਾਰ ਹੈ, ਮੈਂ ਚਰ

ਕਿਸੇ ਦੇ ਗਲੇ ਵਿੱਚ ਬੜੀ ਸੁੰਦਰ ਆਵਾਜ਼ ਹੈ, ਉਹ ਗਾਇਕ ਬਣਿਆ ਹੋਇਆ, ਕੁਝ ਵੀ ਗਾਉਂਦਾ, ਇਹ ਗੱਲ ਵੱਖਰੀ ਹੈ। ਉਹਦੇ ਕੋਲ ਆਰਟ ਹੈ ਗਾਉਣ ਦਾ, ਗਾਇਕੀ ਦਾ, ਸੁਰਾਂ ਦਾ ਗਿਆਨ ਹੈ, ਇਹ ਉਹਦਾ ਆਰਟ ਹੈ, ਇੱਕ ਕਲਾ ਹੈ ਉਹਦੇ ਵਿੱਚ। ਕੋਈ ਹੋਰ ਕਲਾ ਰੱਖਦਾ, ਕੋਈ ਨ੍ਰਿਤਕਾਰੀ ਦੀ ਕਲਾ ਰੱਖਦਾ, ਕੋਈ ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਕੋਈ ਚਿੱਤਰਕਾਰੀ ਦੀ ਕਲਾ ਰੱਖਦਾ, ਅਨੇਕਾਂ ਕਲਾਵਾਂ ਨੇ, ਸ਼ਾਇਦ ਇਹਨਾਂ ਦੀ ਗਿਣਤੀ ਕਰਨੀ ਮੁਸ਼ਕਲ ਹੋ ਜਾਵੇ। ਪਰ ਪ੍ਰਮੁੱਖ ਤੌਰ 'ਤੇ ਜਿਹੜੀਆਂ ਰਹਿਬਰ ਅਵਤਾਰ ਪੁਰਸ਼ਾਂ ਦੇ ਵਿੱਚ ਕਲਾਵਾਂ ਵੇਖੀਆਂ ਗਈਆਂ, ਉਹਨਾਂ ਦੀ ਗਿਣਤੀ 16 ਕੀਤੀ ਹੈ ਇਤਿਹਾਸ ਨੇ। ਅਤੇ ਇਹਨਾਂ 16 ਕਲਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਨੇ ਮਾਨਤਾ ਵੀ ਦਿੱਤੀ ਹੈ ਵੀ ਇਹ 16 ਹਨ, ਪਰ ਇਹ ਨਹੀਂ ਵੀ 16 'ਤੇ ਗੱਲ ਰੁਕ ਜਾਂਦੀ ਹੈ। ਜਿਵੇਂ 14 ਲੋਕਾਂ ਦੀ ਗੱਲ ਕੁਰਾਨ ਨੇ ਕੀਤੀ ਹੈ, ਇਹ ਨਹੀਂ ਵੀ 14 'ਤੇ ਗੱਲ ਰੁਕ ਜਾਂਦੀ ਹੈ। ਮੇਰੇ ਸਤਿਗੁਰੂ ਕਹਿੰਦੇ ਅੱਗੇ ਵੀ ਕੁਛ ਹੈ, ਪਾਤਾਲ ਲੱਖ ਆਗਾਸਾਂ ਆਗਾਸ, 16 'ਤੇ ਹਨ ਹੀ, ਇਹ ਨਹੀਂ ਕਿ 16 ਤੋਂ ਅੱਗੇ ਕੁਝ ਨਹੀਂ। ਕਈ ਵਾਰੀ ਤੁਸੀਂ ਇਹ ਪੰਗਤੀ ਸੁਣੀ ਹੋਣੀ ਹੈ, 16 ਕਲਹਾ ਸੰਪੂਰਨ ਫਲਿਆ। 16 ਕਲਾਵਾਂ ਵਾਲਾ ਜਿਹੜਾ ਅਵਤਾਰ ਹੈ, ਜਿਹਦੇ ਵਿੱਚ 16 ਤਰ੍ਹਾਂ ਦਾ ਆਰਟ ਹੈ ਨਾ, ਉਹਨੂੰ ਸੰਪੂਰਨ ਅਵਤਾਰ ਮੰਨਿਆ ਜਾਂਦਾ ਹੈ। ਪਰ ਉਹ ਵਾਹਿਗੁਰੂ 16 ਤੱਕ ਸੀਮਤ ਨਹੀਂ, ਅੱਗੇ ਨਾਲ ਹੀ ਆਖਿਆ ਅਨੰਤ ਕਲਾ, ਜਿਹਦਾ ਅੰਤ ਨਹੀਂ, ਜਾਣੀ ਕਿ ਅਣਗਿਣਤ ਕਲਾਵਾਂ ਹਨ। ਅਨੰਤ ਕਲਾ ਹੋਏ ਠਾਕੁਰ ਚੜ੍ਹਿਆ ਵਾਹਿਗੁਰੂ, ਅਨੇਕਾਂ ਅਣਗਿਣਤ ਕਲਾਵਾਂ ਦਾ ਮਾਲਕ ਹੈ, ਉਹਦੀ ਕਲਾ ਨੂੰ ਸੀਮਤ ਨਹੀਂ ਰੱਖਿਆ ਜਾ ਸਕਦਾ। ਕੁਛ ਚੀਜ਼ਾਂ ਤੇ ਕਲਾ ਦੇ ਅਧੀਨ ਸੰਸਾਰ ਵਿੱਚ ਸਾਨੂੰ ਨਜ਼ਰ ਆਉਂਦੀਆਂ ਨੇ। ਅਜੋਕੇ ਸਮੇਂ ਦੇ ਅੰਦਰ ਅਨੇਕਾਂ ਕਲਾਕਾਰ ਨੇ, ਆ ਜਿਹੜੇ ਸਾਇੰਟਿਸਟ ਨੇ ਨਾ, ਇਹ ਵੀ ਆਪਣੇ ਆਪ ਵਿੱਚ ਕਲਾਕਾਰ ਨੇ, ਆਰਟਿਸਟ ਨੇ, ਕੋਈ ਨਾ ਕੋਈ ਆਰਟ ਹੈ। ਤੇ ਇਸੇ ਤਰ੍ਹਾਂ ਮੇਰਾ ਵਾਹਿਗੁਰੂ ਜਿਹੜਾ ਅਨੰਤ ਕਲਾ ਦਾ ਮਾਲਕ ਹੈ, ਇੱਥੇ ਆਖਿਆ ਸਰਬ ਕਲਾ। ਕਈ ਵਾਰੀ ਮੇਰੇ ਕੁਛ ਭਰਾ ਹੁੰਦੇ, ਉਹ ਵੀ ਸਿੱਖੀ ਦੇ ਪ੍ਰਚਾਰਕ ਹੀ ਨੇ, ਪਰ ਕਿਤੇ ਨਾ ਕਿਤੇ ਜਾ ਕੇ ਕਹਿ ਦਿੰਦੇ ਨੇ ਜੀ ਇਹ ਕਿਵੇਂ ਹੋ ਸਕਦਾ, ਇਟ ਇਜ਼ ਨਾਟ ਪੋਸੀਬਲ। ਪੰਜਾਂ ਪਿਆਰਿਆਂ ਦੇ ਸਿਰ ਸਤਿਗੁਰੂ ਨੇ ਜੇ ਕਲਮ ਕੀਤੇ ਨੇ, ਦੁਆਰਾ ਜੁੜ ਨਹੀਂ ਸਕਦੇ, ਇਹ ਇੰਪੋਸੀਬਲ ਹੈ, ਕਹਿ ਰਹੇ ਨੇ ਸਾਡੇ ਸਿੱਖ ਭਰਾ। ਹੋਰ ਬਹੁਤ ਕੁਝ ਹੈ ਇਤਿਹਾਸ ਦੇ ਵਿੱਚ ਸਾਡੇ ਸਾਹਮਣੇ ਆਉਂਦਾ, ਜਿਹਦੇ ਉੱਤੇ ਅਸੀਂ ਖੁਦ ਹੀ ਕਟਾਕਸ਼ ਕਰ ਦਿੰਦੇ ਹਾਂ। ਪਰ ਜਦੋਂ ਇਹ ਕਟਾਕਸ਼ ਕਰਦੇ ਹਾਂ, ਸ਼ੰਕਾ ਕਰਦੇ ਹਾਂ ਜਾਂ ਤਰਕ ਕਰਦੇ ਹਾਂ ਨਾ, ਆਹ ਪੰਗਤੀ ਸਾਨੂੰ ਹਮੇਸ਼ਾ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਵੀ ਵਾਹਿਗੁਰੂ ਸਰਬ ਕਲਾ ਸਮਰੱਥ ਹੈ, ਉਹ ਸਭ ਕੁਝ ਕਰਨ ਦੇ, ਉਹਦੇ ਵਾਸਤੇ ਕੋਈ ਔਖੀ ਗੱਲ ਨਹੀਂ, ਉਹ ਸੰਭਵ ਹੈ ਉਹਦੇ ਵਾਸਤੇ ਸਾਰਾ ਕੁਝ। ਮ੍ਰਿਤਕ ਸਰੀਰਾਂ ਵਿੱਚ ਜਾਨ ਪਾ ਦੇਣੀ ਉਹਦੇ ਵਾਸਤੇ ਕੋਈ ਵੱਡੀ ਗੱਲ ਥੋੜ੍ਹੋ ਹੈ। ਜਿਹੜਾ ਗਰਭ ਦੇ ਅੰਦਰ ਜ਼ਿੰਦਗੀ ਪਾਉਂਦਾ ਨਾ ਬੱਚੇ ਦੇ ਸਰੀਰ ਵਿੱਚ, ਉਹ ਕੌਣ ਹੈ? ਜੇ ਉਹ ਉੱਥੇ ਪਾ ਸਕਦਾ ਤੇ ਬਾਹਰ ਵੀ ਪਾ ਸਕਦਾ ਹੈ, ਕਿਉਂਕਿ ਸਰਬ ਕਲਾ ਸਮਰੱਥ ਹੈ। ਤੇ ਸਿੱਖ ਨੇ ਕਦੇ ਵੀ ਸ਼ੰਕਾ ਨਹੀਂ ਕਰਨੀ ਆਪਣੇ ਸਤਿਗੁਰੂ ਤੇ। ਇੱਕ ਹੋਰ ਭੇਦ ਸਾਂਝਾ ਕਰ ਲਈਏ, ਅਕਾਲ ਪੁਰਖ ਅਤੇ ਗੁਰੂ ਵਿੱਚ, ਗੁਰੂ ਨਾਨਕ ਦੇ ਘਰ ਵਿੱਚ ਕੋਈ ਫਰਕ ਨਹੀਂ। ਇੱਕ ਹਿੰਦੀ ਦਾ ਕਵੀ ਹੋਇਆ ਰਹੀਮ, ਤੇ ਉਹ ਆਪਣੇ ਦੋਹਿਆਂ ਵਿੱਚ ਲਿਖਦਾ, ਕਹਿੰਦਾ ਗੁਰੂ ਗੋਬਿੰਦ ਦੋ ਖੜੇ, ਮੇਰੇ ਸਾਹਮਣੇ ਮੇਰਾ ਗੁਰੂ ਵੀ ਖੜਾ, ਮੇਰੇ ਸਾਹਮਣੇ ਪਰਮਾਤਮਾ ਰੱਬ ਵੀ ਦੇਹ ਧਾਰ ਕੇ ਖੜਾ ਜਾਂ ਕਿਸੇ ਰੂਪ 'ਚ ਖੜਾ। ਕਹਿੰਦਾ ਮੇਰੇ ਮਨ ਵਿੱਚ ਇੱਕ ਸਵਾਲ ਖੜਾ ਹੋ ਗਿਆ, ਕਿਸਕੇ ਲਾਗੂ ਪਾਏ, ਮੱਥਾ ਪਹਿਲਾਂ ਗੁਰੂ ਨੂੰ ਟੇਕਾਂ ਜਾਂ ਰੱਬ ਨੂੰ ਟੇਕਾਂ? ਕਹਿੰਦਾ ਮੇਰੇ ਵਾਸਤੇ ਦੁਬਧਾ ਬਣ ਗਈ ਹੈ ਵੀ ਰੱਬ ਨੂੰ ਮੱਥਾ ਪਹਿਲਾਂ ਟੇਕਾਂ ਜਾਂ ਗੁਰੂ ਨੂੰ ਟੇਕਾਂ। ਜੇ ਤੇ ਗੁਰੂ ਨੂੰ ਪਹਿਲਾਂ ਟੇਕਦਾ ਫਿਰ ਰੱਬ ਦਾ ਨਿਰਾਦਰ, ਜੇ ਰੱਬ ਨੂੰ ਪਹਿਲਾਂ ਮੱਥਾ ਟੇਕਿਆ ਜਿਹਨੇ ਮਿਲਾਇਆ ਫਿਰ ਉਸ ਗੁਰੂ ਦਾ ਨਿਰਾਦਰ। ਫਿਰ ਉਹ ਦੁਬਧਾ ਵਿੱਚ ਨਿਕਲ ਕੇ ਆਪ ਹੀ ਆਪਣੀ ਗੱਲ ਅੱਗੇ ਕਰਦਾ, ਕਹਿੰਦਾ ਬਲਿਹਾਰੀ ਗੁਰ ਆਪਣੇ ਜਿਨ ਗੋਬਿੰਦ ਦੀਆ ਮਿਲਾਏ। ਕਹਿੰਦਾ ਮੈਂ ਆਪਣੇ ਗੁਰੂ ਤੋਂ ਬਲਿਹਾਰ ਹਾਂ ਜਿਹਨੇ ਰੱਬ ਮਿਲਾਇਆ। ਕਹਿਣ ਵਿੱਚ ਗੱਲ ਬੜੀ ਸੋਹਣੀ ਲੱਗਦੀ ਹੈ, ਪਰ ਕਿਤੇ ਨਾ ਕਿਤੇ ਰੱਬ ਅਤੇ ਗੁਰੂ ਵਿੱਚ ਬਹੁਤ ਵੱਡਾ ਭੇਦ ਸਮਝੀ ਬੈਠਾ ਇਹ ਸੱਜਣ, ਹੋਰ ਵੀ ਬੜੇ।

ਸਨਾਤਨੀ ਮਤ ਵਿੱਚ ਗੁਰੂ ਹੈ ਹੀ ਵੱਖਰਾ ਮੰਨਿਆ ਜਾਂਦਾ ਹੈ। ਇਸੇ ਕਰਕੇ ਅਨੇਕਾਂ ਗੁਰੂ ਨੇ, ਦੇਹਧਾਰੀ ਗੁਰੂ ਨੇ ਉਸ ਮਤ ਦੇ ਅੰਦਰ, ਚਲੋ ਉਹਨਾਂ ਵਿੱਚ ਤੇ ਹੋਣ ਗੱਲ ਵੱਖਰੀ ਹੈ, ਸਾਡਾ ਭਾਈਚਾਰਾ ਵੀ ਦੇਹਧਾਰੀਆਂ ਨੂੰ ਮੱਥੇ ਟੇਕਦਾ ਫਿਰੀ ਜਾਂਦਾ ਹੈ। ਸਮਝ ਨਹੀਂ ਆਈ ਸਾਨੂੰ ਗੁਰੂ ਨਾਨਕ ਦੀ ਪਾਵਨ ਗੁਰਬਾਣੀ ਦਾ ਸਿਧਾਂਤ ਕੀ ਹੈ। ਤੇ ਗੁਰੂ ਨਾਨਕ ਦੇ ਘਰ ਵਿੱਚ ਗੁਰੂ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਮੰਨਿਆ ਗਿਆ। ਇਹ ਗੁਰਬਾਣੀ ਦੇ ਫੈਸਲੇ ਨੇ, ਦੋ ਪ੍ਰਵਾਨ ਮੈਂ ਦੇਣੇ ਨੇ, ਬਹੁਤਾ ਸਮਾਂ ਨਹੀਂ ਲਾਉਣਾ। ਇੱਕ ਥਾਂ ਗੁਰਦੇਵ ਕਹਿੰਦੇ ਨੇ, ਗੁਰ ਪਰਮੇਸ਼ਰ ਏਕੋ ਜਾਨ। ਇਹ ਗੁਰੂ ਕੇ ਸਿੱਖਾ ਪਿਆਰਿਆ, ਗੁਰੂ ਅਤੇ ਰੱਬ ਵਿੱਚ ਕੋਈ ਫਰਕ ਨਾ ਸਮਝ ਬੈਠੀ, ਦੋਨਾਂ ਨੂੰ ਇੱਕੋ ਰੂਪ ਜਾਣਨਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਥਾਂ ਤੇ ਆਖਿਆ, ਗੁਰ ਪਰਮੇਸ਼ਰ ਏਕ ਹੈ ਅੰਤਰ ਕੋ ਨਾਹੀਂ। ਗੁਰੂ ਅਤੇ ਪਰਮਾਤਮਾ ਦੋਵੇਂ ਇੱਕ ਹੀ ਹਨ, ਦੋਵਾਂ ਵਿੱਚ ਕੋਈ ਵੀ ਫਰਕ ਨਹੀਂ ਹੈ। ਗੁਰਬਾਣੀ ਦਾ ਇਹ ਸਿਧਾਂਤ ਹੈ ਵੀ ਗੁਰੂ ਅਤੇ ਪਰਮਾਤਮਾ ਇੱਕ ਨੇ। ਹੋਰ ਮਤਾਂ ਦਾ ਸਿਧਾਂਤ ਅਲੱਗ ਹੈ, ਪੈਗੰਬਰ ਅਲੱਗ ਹੈ, ਖੁਦਾ ਅਲੱਗ ਹੈ ਇਸਲਾਮ ਵਿੱਚ। ਇਸੇ ਤਰ੍ਹਾਂ ਅਵਤਾਰ ਅਲੱਗ ਹੈ, ਪਰਮਾਤਮਾ ਅਲੱਗ ਹੈ ਸਨਾਤਨੀ ਮਤ, ਪਰ ਗੁਰੂ ਨਾਨਕ ਦੇ ਘਰ ਵਿੱਚ ਨਹੀਂ। ਇੱਥੇ ਪਾਤਸ਼ਾਹ ਕਹਿੰਦੇ ਸਰਬ ਕਲਾ ਸਮਰੱਥ। ਸਮਰੱਥਾ ਕੀ ਹੁੰਦੀ ਹੈ? ਕਪੈਸਿਟੀ। ਕਹਿੰਦੇ ਉਹਦੇ ਵਿੱਚ ਕੈਪੈਸਿਟੀ ਇੰਨੀ ਹੈ, ਸਮਰੱਥਾ ਇੰਨੀ ਹੈ ਵੀ ਸਾਰੀਆਂ ਕਲਾ ਦਾ ਉਹ ਮਾਲਕ ਹੈ। ਹਰ ਤਰ੍ਹਾਂ ਦੀ ਕਲਾ ਉਹਦੇ ਵਿੱਚ ਹੈ, ਜੋ ਦੁਨੀਆਂ ਵਿੱਚ ਨਹੀਂ ਵੀ ਵੇਖਣ ਨੂੰ ਆਉਂਦੀ ਜਾਂ ਦੁਨੀਆਂ ਵਿੱਚ ਅਜੇ ਉਹ ਕਲਾ ਪ੍ਰਗਟ ਵੀ ਨਹੀਂ ਹੋਈ, ਉਹ ਵੀ ਉਹਦੇ ਵਿੱਚ ਹੈ। ਉਹ ਆਪਣੀ ਕਿਸੇ ਵੀ ਕਲਾ ਨੂੰ ਕਦੇ ਵੀ ਪ੍ਰਗਟ ਕਰ ਸਕਦਾ। ਉਦਾਹਰਣ ਲੈ ਲਈਏ, ਜਦੋਂ ਪ੍ਰਹਲਾਦ ਭਗਤ ਦੀ ਰੱਖਿਆ ਕਰਨ ਵਾਸਤੇ ਉਹ ਨਰਸਿੰਘ ਰੂਪ ਬਣਦਾ, ਉਹ ਨਰਸਿੰਘ ਰੂਪ ਜਦੋਂ ਬਣਦਾ ਨਾ ਤਾਂ ਉਹ ਅੰਡੇ ਵਿੱਚੋਂ ਜਨਮ ਲੈਂਦਾ, ਚਾਰ ਵਿਧੀਆਂ ਨੇ ਨਾ ਅੰਡੇ ਚ ਜੇਰ ਚ ਸਿੱਧ ਚ, ਨਾ ਉਹਦਾ ਜਨਮ ਗੁਰਮੁਖ ਪਿਆਰਿਓ ਜੇਰਜ ਵਿਧੀ ਨਾਲ ਆਉਂਦਾ। ਜਾਂ ਇਹ ਕਹਿ ਲਈ ਵੀ ਇੱਕ ਵੱਖਰੀ ਕਲਾ ਪ੍ਰਗਟ ਕਰ ਦਿੱਤੀ ਪਰਮਾਤਮਾ ਨੇ ਭਗਤ ਪ੍ਰਹਿਲਾਦ ਨੂੰ ਬਚਾਉਣ ਵਾਸਤੇ, ਉਹਦੀ ਰੱਖਿਆ ਵਾਸਤੇ। ਕਿਸੇ ਵੀ ਸਮੇਂ ਉਹ ਆਪਣੀ ਕਿਸੇ ਵੀ ਕਲਾ ਨੂੰ ਉਜਾਗਰ ਕਰ ਸਕਦਾ। ਇਸ ਲਈ ਸਰਬ ਕਲਾ ਸਮਰੱਥ ਜਿਹੜਾ ਵਾਹਿਗੁਰੂ ਹੈ ਨਾ, ਅੱਜ ਸਤਿਗੁਰੂ ਸਮਝਾਉਂਦੇ ਨੇ, ਕਹਿੰਦੇ ਡੰਡਾਉਤ ਬੰਧਨ ਅਨਕ ਵਾਰ, ਮੇਰੀ ਉਹਨੂੰ ਵਾਰ ਵਾਰ ਨਮਸਕਾਰ ਹੈ। ਤੇ ਹੁਣ ਤੀਸਰਾ ਹੈ ਅਰਦਾਸ ਮੰਗਲ। ਅਰਦਾਸ ਕੀ ਕਰਨੀ? ਡੋਲਨ ਤੇ ਰੱਖ ਹੋ ਪ੍ਰਭੂ। ਇਹ ਵਾਹਿਗੁਰੂ ਜੀ ਕਿਰਪਾ ਕਰ, ਮੈਨੂੰ ਡੋਲਣ ਤੋਂ ਬਚਾ ਲਈ। ਡੋਲਣਾ ਕੀ ਹੁੰਦਾ? ਡੋਲਣਾ ਹੁੰਦਾ ਝੂਲਣਾ, ਹਿੱਲਣਾ, ਆਪਣੀ ਥਾਂ ਤਬਦੀਲ ਕਰਨੀ, ਬੈਲੈਂਸ ਦਾ ਵਿਗੜਨਾ। ਇਹ ਕਹਿ ਲਈਏ ਜੋ ਸੰਤੁਲਨ ਹੈ ਉਹਦਾ ਵਿਗੜਨਾ ਨਾ ਹੀ ਨਾਮ ਡੋਲਣਾ ਹੈ। ਪਾਣੀ ਦੇ ਅੰਦਰ ਕਿਸ਼ਤੀ ਜੇ ਤੇ ਸੰਤੁਲਨ ਵਿੱਚ ਚੱਲ ਰਹੀ ਹੈ ਤੇ ਗੁਰਮੁਖੋ ਮੰਜ਼ਿਲ ਤੇ ਚਲੇ ਜਾਂਦੀ ਹੈ। ਸੰਤੁਲਨ ਵਿਗੜ ਗਿਆ ਤੇ ਸਾਰੇ ਸਵਾਰ ਪਾਣੀ ਵਿੱਚ ਡੁੱਬ ਕੇ ਮਰ ਜਾਂਦੇ ਨੇ। ਬੜੀ ਬਾਰੀ ਘਟਨਾਵਾਂ ਵਾਪਰ ਜਾਂਦੀਆਂ ਨੇ। ਜਹਾਜ਼ ਸੰਤੁਲਨ ਵਿੱਚ ਚੱਲ ਰਿਹਾ ਸੌਖਿਆ ਮੰਜ਼ਿਲ ਤੇ, ਕਈ ਵਾਰੀ ਹਵਾ ਦੇ ਦਬਾਓ ਦੇ ਵੱਧ ਘੱਟ ਹੋਣ ਦੇ ਨਾਲ ਤੁਸੀਂ ਵੇਖਿਆ ਵੀ ਜਹਾਜ਼ ਥੋੜ੍ਹਾ ਜਿਹਾ ਡੋਲ ਜਾਂਦਾ, ਕਈ ਵਾਰੀ ਝੂਟਾ ਥੋੜ੍ਹਾ ਜ਼ਿਆਦਾ ਵੀ ਪੈ ਜਾਂਦਾ ਤੇ ਪੈਸੰਜਰ ਡਰ ਵੀ ਜਾਂਦੇ ਨੇ। ਉਸੇ ਵੇਲੇ ਸੀਟ ਬੈਲਟ ਲਾਉਣ ਦੀ ਹਦਾਇਤ ਕਰ ਦਿੱਤੀ ਜਾਂਦੀ ਹੈ ਪੈਲਟ ਵੱਲੋਂ। ਜੇ ਤੇ ਜਹਾਜ਼ ਸੰਤੁਲਨ ਵਿੱਚ ਚੱਲ ਰਿਹਾ ਹੈ, ਬੈਲੈਂਸਡ ਹੈ, ਫਿਰ ਤੇ ਮੰਜ਼ਿਲ ਤੇ ਸੌਖਿਆ ਜਾਂਦਾ, ਪਰ ਸੰਤੁਲਨ ਵਿਗੜ ਜਾਵੇ ਖਤਰਾ ਹੈ। ਬਿਲਕੁਲ ਇਸੇ ਤਰ੍ਹਾਂ ਕਹਿ ਲਈਏ ਸਾਡੇ ਮਨ ਦਾ ਸੰਤੁਲਨ। ਜੇ ਤੇ ਮਨ ਸੰਤੁਲਨ ਦੇ ਵਿੱਚ ਹੈ, ਬੈਲੈਂਸ ਦੇ ਵਿੱਚ ਹੈ, ਫਿਰ ਤੇ ਵਾਹਿਗੁਰੂ ਦੇ ਦੇਸ਼ ਵੱਲ ਜਾਂ ਵਾਹਿਗੁਰੂ ਦੇ ਸਰੂਪ ਵੱਲ ਇਹ ਮੰਜ਼ਿਲ ਵੱਲ ਵਧੇਗਾ। ਜੇ ਇਹ ਡੋਲ ਗਿਆ, ਡੋਲਣ ਦੇ ਕਾਰਨ ਬਹੁਤ ਹੋ ਸਕਦੇ ਨੇ, ਸਾਰੇ ਵਿਸ਼ੇ ਵਿਕਾਰ ਡੋਲਣ ਦਾ ਕਾਰਨ ਬਣ ਸਕਦੇ ਨੇ, ਮੌਤ ਵਰਗਾ ਭੈ ਡੋਲਣ ਦਾ ਕਾਰਨ ਬਣ ਸਕਦਾ। ਜੇ ਕਿਤੇ ਇਹ ਡੋਲ ਗਿਆ ਨਾ, ਫਿਰ ਅੱਗੇ ਵਧਣ ਦੀ ਆਸ ਕੋਈ ਨਹੀਂ ਤੇ ਉੱਥੇ ਹੀ ਜ਼ਿੰਦਗੀ ਨੇ ਭਵਜਲ ਸੰਸਾਰ ਵਿੱਚ ਡੁੱਬ ਜਾਣਾ। ਇਸ ਕਰਕੇ ਇਹ ਅਰਦਾਸ ਕੀਤੀ ਹੈ, ਅਰਦਾਸ ਮੰਗਲ ਹੈ, ਮੇਰੇ ਵਾਹਿਗੁਰੂ ਜੀ
ਕਿਰਪਾ ਰੱਖਿਓ ਮੇਰੇ ਇਸ ਮਨ ਦੇ ਉੱਤੇ, ਫੁਰਨਿਆਂ ਦੇ ਉੱਤੇ ਮੈਨੂੰ ਡੋਲਣ ਤੇ ਬਚਾ ਲਿਓ। ਮੈਂ ਮਾਇਆ ਨੂੰ ਵੇਖ ਕੇ ਡੋਲ ਨਾ ਜਾਵਾਂ, ਮੈਂ ਵਿਸ਼ੇ ਵਿਕਾਰਾਂ ਵੱਲ ਡੋਲ ਨਾ ਜਾਵਾਂ, ਮੈਂ ਮੌਤ ਵਰਗੇ ਵੱਡੇ ਭੈ ਨੂੰ ਵੇਖ ਕੇ ਡਰ ਨਾ ਜਾਵਾਂ, ਡੋਲ ਨਾ ਜਾਵਾਂ। ਕਹਿੰਦੇ ਡੋਲਣ ਤੇ ਰਾਖੋ ਪ੍ਰਭੂ। ਚੌਥਾ ਹਿੱਸਾ ਉਮੀਦ ਭਰੋਸਾ। ਕਹਿੰਦੇ ਨਾਨਕ ਦੇ ਕਰ ਹੱਥ ਆਪਣਾ ਮਿਹਰ ਭਰਿਆ ਹੱਥ, ਮੇਰੇ ਆਤਮਕ ਮੰਡਲ ਦੇ ਉੱਤੇ ਭਾਵ ਆਤਮਕ ਸੀਸ ਦੇ ਉੱਤੇ ਰੱਖ ਦਿਓ। ਤੁਹਾਡਾ ਮਿਹਰ ਭਰਿਆ ਹੱਥ ਮੇਰੇ ਉੱਤੇ ਰਿਹਾ ਨਾ, ਫਿਰ ਮੇਰਾ ਮਨ ਡੋਲੇਗਾ ਨਹੀਂ। ਕਿੱਥੇ ਡੋਲਦਾ ਮਨ? ਪਾਤਸ਼ਾਹ ਕਹਿੰਦੇ ਬਿਨ ਗੁਰ ਮਨੂਆ ਅਤ ਡੁਲਾਏ। ਬੇੜੀ ਦਾ ਜਿਹੜਾ ਮੁਹਾਵਤ ਕਹਿ ਲਈਏ, ਉਹਨੂੰ ਮਲਾਹ ਕਹੀਏ, ਮੁਹਾਵਤ ਹਾਥੀ ਵਾਲਾ ਹੁੰਦਾ, ਜੇ ਤੇ ਮਲਾਹ ਹੋਵੇ ਸਿਆਣਾ ਐਕਸਪਰਟ, ਫਿਰ ਤੇ ਕਿਸੇ ਦਰਿਆ ਦੀਆਂ ਵੱਡੀਆਂ ਲਹਿਰਾਂ ਵਿੱਚੋਂ, ਸਮੁੰਦਰ ਦੀਆਂ ਲਹਿਰਾਂ ਵਿੱਚੋਂ ਵੀ ਬੇੜਾ ਕਿਨਾਰੇ ਲਾ ਦਿੰਦਾ। ਕਿਤੇ ਮਲਾਹ ਅਣਜਾਣ ਹੋਵੇ ਨਾ, ਹੋ ਸਕਦਾ ਅਜੇ ਪਾਣੀ ਦੀ ਲਹਿਰ ਵੱਡੀ ਨਹੀਂ ਸੀ ਪਰ ਡੋਲ ਗਿਆ, ਉਹ ਤੋਂ ਸੰਭਾਲਿਆ ਨਹੀਂ ਗਿਆ, ਡੁੱਬ ਗਿਆ। ਇਸੇ ਤਰ੍ਹਾਂ ਧਾਰਮਿਕ ਜ਼ਿੰਦਗੀ ਦੇ ਅੰਦਰ ਜੇ ਗੁਰੂ ਪੂਰਨ ਹੈ, ਗੁਰੂ ਦੀ ਕਲਾ ਪੂਰੀ ਹੈ, ਗੁਰੂ ਐਕਸਪਰਟ ਹੈ ਰੂਹਾਨੀ ਸੇਧ ਦੇਣ ਦੇ ਵਿੱਚ, ਫਿਰ ਉਹ ਡੋਲਣ ਤੇ ਬਚਾ ਲੈਂਦਾ ਹੈ। ਬਚਾ ਲਿਆ ਸੀ ਨਾ ਭਾਈ ਜੋਗਾ ਸਿੰਘ ਨੂੰ, ਡੋਲ ਤੇ ਗਿਆ ਸੀ ਪਰ ਆਪ ਚੱਲ ਕੇ ਮੇਰੇ ਸਤਿਗੁਰੂ ਨੇ ਬਚਾ ਲਿਆ, ਡੁੱਬਦੇ ਨੂੰ ਬਚਾ ਲਿਆ। ਅਨੇਕਾਂ ਇਤਿਹਾਸ ਦੇ ਪ੍ਰਮਾਣ ਨੇ, ਸਾਖੀਆਂ ਨੇ ਵੀ ਗੁਰੂ ਕੇ ਸਿੱਖਾਂ ਦੇ ਉੱਤੇ ਸਤਿਗੁਰੂ ਨੇ ਕਿਵੇਂ ਕਿਵੇਂ ਕਿਰਪਾ ਕੀਤੀ ਵੱਖ ਵੱਖ ਮੌਕਿਆਂ ਦੇ ਉੱਤੇ। ਸੋ ਬਿਨ ਗੁਰ ਮਨੂਆ ਅਤ ਡੁਲਾਏ। ਅਗਰ ਗੁਰੂ ਵਾਲਾ ਨਹੀਂ ਬਣਿਆ, ਭਾਵੇਂ ਬੰਦਗੀ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ, ਕੰਮ ਚੰਗੇ ਕਰ ਰਿਹਾ, ਸਤੋ ਗੁਣੀ ਸੁਭਾਅ ਏ, ਦਾਨ ਪੁੰਨ ਵੀ ਬੜਾ ਕਰਦਾ, ਪਰ ਗੁਰੂ ਵਾਲਾ ਨਹੀਂ ਬਣਿਆ ਤੇ ਗੁਰੂ ਨੇ ਫਿਰ ਗੁਰਮੁਖ ਪਿਆਰਿਓ ਗਾਈਡਲਾਈਨ ਨਹੀਂ ਦੇਣੀ। ਉਸੇ ਵੇਲੇ ਗਾਈਡਲਾਈਨ ਦੇਣੀ ਹੈ ਜਦੋਂ ਗੁਰੂ ਵਾਲੇ ਬਣ ਕੇ, ਜਦੋਂ ਗੁਰੂ ਨਾਲ ਰਿਸ਼ਤਾ ਜੁੜ ਗਿਆ। ਸੰਸਾਰ ਤੁਰਿਆ ਫਿਰਦਾ ਆਪਾਂ ਜਾਣਦੇ ਹੀ ਨਹੀਂ ਇੱਕ ਦੂਜੇ ਨੂੰ, ਰਿਸ਼ਤਾ ਜੁੜ ਗਿਆ ਫਿਰ ਆਪਣਾ ਹੋ ਗਿਆ, ਫਿਰ ਆਪਣਿਆਂ ਲਈ ਆਪਾਂ ਹਰ ਯਤਨ ਕਰਦੇ ਹਾਂ, ਹਰ ਉਪਰਾਲਾ ਕਰਦੇ ਹਾਂ, ਉਹਦੀ ਮਦਦ ਵੀ ਕਰਦੇ ਹਾਂ। ਇਸੇ ਤਰ੍ਹਾਂ ਜਿਹੜੇ ਗੁਰੂ ਵਾਲੇ ਬਣ ਗਏ, ਉਹਨਾਂ ਨੂੰ ਗੁਰੂ ਉਸੇ ਵੇਲੇ ਸੇਧ ਦਿੰਦਾ, ਡਾਇਰੈਕਸ਼ਨ ਦਿੰਦਾ, ਮੋੜ ਲਿਆਉਂਦਾ ਤਿਲਕਦੇ ਹੋਏ ਮਨ ਨੂੰ, ਦੌੜਦੇ ਹੋਏ ਮਨ ਨੂੰ। ਇੱਥੇ ਇਹ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਮਿਹਰ ਭਰਿਆ ਹੱਥ ਮੇਰੇ ਸਿਰ ਤੇ ਰੱਖੋ, ਮੈਨੂੰ ਡੋਲਣ ਤੇ ਬਚਾ ਲਿਓ, ਮੈਂ ਮਾਇਆ ਵੱਲ ਡੋਲ ਨਾ ਜਾਵਾਂ। ਪੌੜੀ ਡੱਡਾ ਡੇਰਾ ਇਹੋ ਨਹੀਂ। ਪੌੜੀ ਦੇ ਅੰਦਰ ਅੱਜ ਪ੍ਰਮੁੱਖ ਸ਼ਬਦ ਹੈ ਡੇਰਾ। ਜਦੋਂ ਡੇਰਾ ਸ਼ਬਦ ਸਾਡੇ ਕੰਨਾਂ ਵਿੱਚ ਪੈਂਦਾ ਨਾ, ਸਾਡੇ ਅੰਦਰ ਇੱਕ ਨਫ਼ਰਤ ਪੈਦਾ ਹੋ ਗਈ ਹੈ, ਜਦਕਿ ਡੇਰਾ ਸ਼ਬਦ ਮਾੜਾ ਨਹੀਂ ਸੀ। ਹਾਂ, ਕੁਛ ਡੇਰੇ ਹਨ, ਡੇਰਾਵਾਦ ਹੈ ਜਿਹੜਾ ਕਈ ਥਾਵਾਂ ਤੇ ਸਾਡੇ ਸਿੱਖ ਮਤ ਨੂੰ ਜਾਂ ਸਿੱਖੀ ਨੂੰ ਢਾਹ ਲਾਉਂਦਾ। ਆ ਸਿਰਸੇ ਵਾਲਾ ਵੀ ਇੱਕ ਡੇਰਾਵਾਦੀ ਹੋਇਆ ਨਾ, ਜਿਹਨੇ ਗੁਰੂ ਸਾਹਿਬ ਦੀ ਨਕਲ ਤੱਕ ਕੀਤੀ ਤੇ ਪੰਥ ਦਾ ਬਹੁਤ ਨੁਕਸਾਨ ਵੀ ਕੀਤਾ, ਸਿੰਘ ਸ਼ਹੀਦ ਤੱਕ ਹੋਏ, ਹੋਰ ਵੀ ਬੜੇ ਡੇਰੇ ਨੇ। ਇਹ ਡੇਰਾਵਾਦ ਸਾਡਾ ਨੁਕਸਾਨ ਕਰਦਾ, ਇਸੇ ਕਰਕੇ ਡੇਰਾ ਸ਼ਬਦ ਬਦਨਾਮ ਬਹੁਤ ਹੋ ਚੁੱਕਿਆ ਸਿੱਖਾਂ ਦੀਆਂ ਨਜ਼ਰਾਂ ਵਿੱਚ। ਇੱਕ ਡੇਰਾਵਾਦ ਉਹ ਵੀ ਹੈ ਜਿਹੜਾ ਸਿੱਖ ਦਾਇਰਿਆਂ ਦੇ ਅੰਦਰ ਹੈ। ਉਹ ਕਿਹੜਾ ਹੈ? ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਥਾ ਰੱਖਦਾ, ਗੁਰਬਾਣੀ ਪੜ੍ਹਦੇ ਨੇ, ਪੜ੍ਹਾਉਂਦੇ ਨੇ, ਅੰਮ੍ਰਿਤਪਾਨ ਕਰਦੇ ਨੇ, ਕਰਵਾਉਂਦੇ ਨੇ, ਉਹ ਵੀ ਡੇਰੇ ਬਣੇ ਹੋਏ ਨੇ। ਉਹ ਡੇਰੇ ਸਾਡੇ ਵਾਸਤੇ ਭਾਵੇਂ ਕਈ ਤਾਂ ਨਫ਼ਰਤ ਕਰਦੇ ਨੇ, ਪਰ ਮੈਂ ਮੰਨਦਾ ਵੀ ਉਹ ਬਹੁਤੇ ਖਤਰਨਾਕ ਨਹੀਂ ਕਦੇ ਹੋ ਸਕਦੇ, ਕਿਉਂਕਿ ਆਸਥਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਆਸਥਾ ਗੁਰੂ ਦੇ ਅੰਮ੍ਰਿਤ ਵਿੱਚ ਹੈ। ਜਿਹੜੇ ਗੁਰੂ ਦੇ ਅੰਮ੍ਰਿਤ ਤੋਂ ਮੁਨਕਰ ਨੇ, ਗੁਰੂ ਕੀ ਬਾਣੀ ਤੋਂ ਮੁਨਕਰ ਨੇ, ਉਹ ਡੇਰੇ ਅਲੱਗ ਨੇ, ਇਹਨਾਂ ਦੀ ਚੋਣ ਕਰਨ ਦੀ ਬੜੀ ਲੋੜ ਹੈ। ਜਿਹੜਾ ਅੰਦਰੂਨੀ ਡੇਰਾਵਾਦ ਹੈ ਨਾ, ਇਹਦੇ ਕੁਝ ਕਾਰਨ ਬਣੇ ਤਾਂ ਇਹ ਹੋਂਦ ਵਿੱਚ ਆਇਆ। ਡੇਰਾ ਕਦੋਂ ਆਇਆ? ਜਿਸ ਵੇਲੇ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਏ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਕਿਤੇ ਨਾ ਕਿਤੇ ਉਹ ਨਵੇਂ ਆਧੁਨਿਕ ਸਿੱਖਾਂ ਦੇ ਮਨ ਵਿੱਚ ਉਹੀ ਨਫ਼ਰਤ ਸੀ ਵੀ ਸੰਤਵਾਦ ਮਹੰਤਵਾਦ ਖਤਮ ਕਰ ਦਿਓ, ਡੇਰੇ ਖਤਮ ਕਰ ਦਿਓ, ਕਿਉਂਕਿ ਤੜਫ ਸੀ, ਇੱਕ ਦਰਦ ਸੀ ਇਹਨਾਂ ਡੇਰੇਦਾਰਾਂ ਨੇ ਜਾਂ ਮਹੰਤਾਂ ਨੇ, ਜ਼ਖਮ ਬਹੁਤ ਦਿੱਤੇ ਸੀ।
ਇਹ ਕਾਰਨ ਬਣਿਆ ਵੀ ਕੌਮ ਦੇ ਅੰਦਰ ਇੱਕ ਨਫ਼ਰਤ ਪੈਦਾ ਹੋ ਗਈ। ਮਹੰਤ ਨਾਲ ਤੇ ਹੋਈ ਹੋ ਸੀ, ਸੰਤ ਨਾਲ ਵੀ ਹੋ ਗਈ, ਡੇਰੇ ਨਾਲ ਵੀ ਹੋ ਗਈ। ਹਾਲਾਂਕਿ ਉਹਨਾਂ ਸਮਿਆਂ ਦੇ ਵਿੱਚ ਨਜ਼ਰ ਮਾਰ ਕੇ ਵੇਖੀਏ ਬਹੁਤ ਸਾਰੇ ਡੇਰੇ ਐਸੇ ਸੀ ਜਿਨ੍ਹਾਂ ਨੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕੀਤੇ। ਉਦਾਹਰਣ ਦੇ ਦਿਆਂ, ਸੰਤ ਬਾਬਾ ਵੀਰ ਸਿੰਘ ਨੌਰੰਗਾਬਾਦੀ, ਜਿਨ੍ਹਾਂ ਨੇ ਬਹੁਤ ਵੱਡਾ ਸਿੱਖੀ ਦਾ ਪ੍ਰਚਾਰ ਕੀਤਾ, ਸਿੱਖ ਰਾਜ ਤੇ ਡੁੱਬ ਗਿਆ ਸੀ। ਜੇ ਕੌਮ ਦੀ ਅਗਵਾਈ ਫੜੀ ਕਰੀ ਜਾਂ ਕੋਈ ਬਾਂਹ ਫੜੀ ਨਾ, ਉਹ ਬਾਬਾ ਵੀਰ ਸਿੰਘ ਨੌਰੰਗਾਬਾਦੀ। ਤੇ ਆਖਰ ਨੂੰ ਗੱਲ ਉਹ ਲੰਮੀ ਹੈ, ਕਿਤੇ ਫਿਰ ਵਿਚਾਰਾਂਗੇ। ਜਿਸ ਵੇਲੇ ਡੋਗਰਿਆਂ ਦਾ ਰਾਜ ਕਾਇਮ ਹੋਇਆ ਥੋੜੇ ਸਮੇਂ ਵਾਸਤੇ, ਮਹਾਰਾਜਾ ਹੀਰਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਬੰਦਿਆਂ ਨੂੰ ਗ੍ਰਿਫਤਾਰ ਕਰਨ ਵਾਸਤੇ, ਜੋ ਬਾਬਾ ਵੀਰ ਸਿੰਘ ਕੋਲ ਰੁਕੇ ਹੋਏ ਸੀ, ਫੌਜਾਂ ਚੜ੍ਹਾ ਕੇ ਭੇਜੀਆਂ। ਤੇ ਗੁਰਮੁਖ ਪਿਆਰਿਓ, ਫੌਜ ਨੇ ਹਮਲਾ ਕੀਤਾ ਤੇ ਬਾਬਾ ਵੀਰ ਸਿੰਘ ਨੌਰੰਗਾਬਾਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਤਾਬਿਆ ਬੈਠਾ ਬੈਠਿਆਂ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ, ਚੌਰ ਸਾਹਿਬ ਕਰ ਰਹੇ ਸੀ, ਤੇ ਤੋਪ ਦੇ ਗੋਲੇ ਡਿੱਗਣੇ ਸ਼ੁਰੂ ਹੋਏ ਤੇ ਤਾਬਿਆ ਬੈਠਿਆਂ ਉਹਨਾਂ ਦੀ ਸ਼ਹੀਦੀ ਹੋਈ ਸੀ। ਉਹ ਵੀ ਤੇ ਸੰਤ ਸੀ ਨਾ, ਪਰ ਇੱਕ ਨਫ਼ਰਤ ਨੇ ਐਸਾ ਬੀਜ ਬੀਜਿਆ ਤੇ ਅਸੀਂ ਵਿਰੋਧ ਕੀਤਾ ਸੰਤ ਸ਼ਬਦ ਦਾ, ਵਿਰੋਧ ਕੀਤਾ ਡੇਰੇ ਦਾ। ਜਿੰਨੀਆਂ ਵੀ ਪੰਥਕ ਸਟੇਜਾਂ ਸੀ ਉਹਦੇ ਉੱਤੋਂ ਅਸੀਂ ਇਹ ਪ੍ਰਚਾਰਕ ਦੂਰ ਧੱਕ ਦਿੱਤੇ, ਸਮਾਂ ਦੇਣਾ ਹੀ ਬੰਦ ਕਰ ਦਿੱਤਾ। ਉਹਦਾ ਕਾਰਨ ਫਿਰ ਅੱਗੇ ਕੀ ਰਿਜ਼ਲਟ ਆਇਆ ਵੀ, ਜੇ ਸਾਨੂੰ ਪੰਥਕ ਸਟੇਜਾਂ ਤੇ ਪ੍ਰਚਾਰ ਕਰਨ ਦਾ ਮੌਕਾ ਨਹੀਂ, ਗੁਰਬਾਣੀ ਦੀ ਗੱਲ ਕਰਨ ਦਾ ਮੌਕਾ ਨਹੀਂ, ਅਸੀਂ ਆਪਣਾ ਮੰਚ ਤਿਆਰ ਕਰ ਲਈਏ। ਬਸ ਆਪਣੇ ਮੰਚ ਤਿਆਰ ਕਰਦਿਆਂ ਇਹ ਅੰਦਰੂਨੀ ਡੇਰਾਵਾਦ ਪੈਦਾ ਹੋਇਆ, ਕਿਤੇ ਨਾ ਕਿਤੇ ਸਾਂਝੇ ਤੌਰ ਤੇ ਸਾਰੇ ਜ਼ਿੰਮੇਵਾਰ ਨੇ। ਤੇ ਡੇਰਾ ਸ਼ਬਦ, ਸਤਿਗੁਰੂ ਨੇ ਡੇਰੇ ਦੀ ਕੀ ਵਿਆਖਿਆ ਕੀਤੀ ਹੈ? ਸਤਿਗੁਰੂ ਕਹਿੰਦੇ ਡੇਰਾ ਕੋਈ ਮਾੜੀ ਚੀਜ਼ ਨਹੀਂ, ਡੇਰਾ ਹੁੰਦਾ ਰਹਿਣ ਦਾ ਟਿਕਾਣਾ। ਤੇ ਡੇਰਾ ਕੀ ਹੈ? ਪਾਤਸ਼ਾਹ ਕਹਿੰਦੇ ਸਾਰਾ ਸੰਸਾਰ ਹੀ ਇੱਕ ਡੇਰਾ ਹੈ। ਇੱਥੇ ਰਹਿੰਦੇ ਹਾਂ ਨਾ ਆਪਾਂ, ਦੁਨੀਆਂ ਵਸਦੀ ਹੈ, ਜੀਵ ਜੰਤੂ ਇੱਥੇ ਵਸਦੇ ਨੇ, ਇਹ ਵੀ ਤੇ ਇੱਕ ਡੇਰਾ। ਸੋ ਅੱਜ ਗੁਰਦੇਵ ਸਮਝਾ ਰਹੇ ਨੇ, ਕਹਿੰਦੇ ਸੰਸਾਰ ਵੀ ਡੇਰਾ ਹੈ, ਪਰ ਇਹ ਇਨਸਾਨ ਥੋੜ੍ਹਾ ਜਿਹਾ ਧਿਆਨ ਦੇ, ਇਹ ਡੇਰਾ ਤੇਰਾ ਸਥਾਈ ਰੂਪ ਵਿੱਚ ਨਹੀਂ ਹੈ, ਇਹ ਡੇਰਾ ਕੁਝ ਸਮੇਂ ਵਾਸਤੇ ਹੈ ਤੇਰਾ। ਨਾਲ ਆਖਿਆ ਡੱਡਾ ਡੇਰਾ ਇਹੋ ਨਹੀਂ, ਇਹ ਨਹੀਂ ਹੈ ਤੇਰਾ ਅਸਲੀ ਡੇਰਾ, ਇਹ ਦੁਨੀਆਂ ਤੇਰਾ ਅਸਲੀ ਘਰ ਨਹੀਂ ਹੈ। ਜਹ ਡੇਰਾ ਤਹ ਜਾਨ, ਜਿੱਥੇ ਤੇਰਾ ਅਸਲੀ ਡੇਰਾ ਉਹਨੂੰ ਜਾਣਨ ਦੀ ਕੋਸ਼ਿਸ਼ ਕਰ, ਸਮਝਣ ਦੀ ਕੋਸ਼ਿਸ਼ ਕਰ। ਵਾ ਡੇਰਾ ਕਾ ਸੰਜਮ ਗੁਰ ਕੈ ਸ਼ਬਦ ਪਛਾਣ, ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੀ ਸਿੱਖਿਆ ਰਾਹੀਂ ਇਸ ਗੱਲ ਨੂੰ ਪਹਿਚਾਣ ਲੈ, ਸਮਝ ਲੈ ਵੀ ਉਹ ਡੇਰੇ ਵਿੱਚ ਪਹੁੰਚਣ ਵਾਸਤੇ ਕਿਤੇ ਨਾ ਕਿਤੇ ਸੰਜਮ ਦੀ ਲੋੜ ਹੈ। ਅੱਜ ਸਮਾਂ ਨਹੀਂ ਵੀ ਸੰਜਮ ਸ਼ਬਦ ਨੂੰ ਆਪਾਂ ਵਿਚਾਰਾਂਗੇ। ਸੰਜਮ ਕੀ ਹੁੰਦਾ? ਕਿਸੇ ਚੀਜ਼ ਨੂੰ ਵਰਤਣਾ ਤੇ ਹੈ ਪਰ ਲਿਮਿਟ ਵਿੱਚ, ਕਹਿ ਲਈਏ ਵੀ ਓਵਰ ਯੂਜ਼ ਨਹੀਂ ਕਰਨਾ ਕਿਸੇ ਚੀਜ਼ ਨੂੰ, ਸੰਜਮ ਵਿੱਚ ਰਹਿ ਕੇ ਵਰਤਣਾ। ਤੇ ਇੱਥੇ ਜਿਹੜਾ ਸੰਜਮ ਸਮਝਾਇਆ ਨਾ, ਤੇ ਪਾਤਸ਼ਾਹ ਜਿਵੇਂ ਕਹਿੰਦੇ ਨੇ ਜਪ ਤਪ ਸੰਜਮ ਧਰਮ ਨਾ ਕਮਾਇਆ, ਉੱਥੇ ਵੀ ਸੰਜਮ ਸ਼ਬਦ ਵਰਤਿਆ। ਤੇ ਇਸੇ ਤਰ੍ਹਾਂ ਕਿਤੇ ਹੋਮੇ ਦੀ ਗੱਲ ਆਸਾ ਦੀ ਵਾਰ ਵਿੱਚ ਜਦੋਂ ਕੀਤੀ ਹੈ, ਨਾਨਕ ਕਹੈ ਸੁਣਹਿ ਜਨੋ ਇਤ ਸੰਜਮ ਦੁੱਖ ਜਾਏ, ਸੰਜਮ ਰੱਖਣਾ ਜ਼ਿੰਦਗੀ ਵਿੱਚ। ਇਹ ਸੰਜਮ ਕੀ ਹੈ? ਸੰਜਮ ਹੈ ਗੁਰਮੁਖੋ ਇੰਦਰੀਆਂ ਦੇ ਉੱਤੇ, ਇੰਦਰੀਆਂ ਦੀ ਵਰਤੋਂ ਤੇ ਕਰਨੀ ਹੈ ਪਰ ਸੰਜਮ ਵਿੱਚ ਕਰਨੀ ਹੈ, ਕਾਮ ਦੀ ਵਰਤੋਂ ਤੇ ਕਰਨੀ ਹੈ ਪਰ ਜਤ ਸਤ ਵਿੱਚ ਰਹਿ ਕੇ ਸੰਜਮ ਵਿੱਚ ਕਰਨੀ ਹੈ, ਕ੍ਰੋਧ ਦੀ ਵਰਤੋਂ ਤੇ ਕਰਨੀ ਹੈ ਪਰ ਕੇਵਲ ਵੀਰ ਰਸ ਰੂਪ ਦੇ ਵਿੱਚ, ਹੰਕਾਰ ਵਿੱਚ ਨਹੀਂ। ਸੋ ਇਸੇ ਤਰ੍ਹਾਂ ਮੋਹ ਦੀ ਵਰਤੋਂ ਤੇ ਕਰਨੀ ਹੈ, ਧੀਆਂ ਪੁੱਤਰਾਂ ਦੀ ਪਾਲਣਾ ਪੋਸ਼ਣਾ ਤੇ ਕਰਨੀ ਹੈ ਪਰ ਮਮਤਾ ਵਿੱਚ ਆ ਕੇ ਪਰਾਇਆ ਹੱਕ ਮਾਰ ਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਝੋਲੀਆਂ ਨਹੀਂ ਭਰਨੀਆਂ, ਸੰਜਮ ਰੱਖਣਾ ਇੱਥੇ। ਸੋ ਹੰਕਾਰ ਤੇ ਹੋਣਾ ਚਾਹੀਦਾ ਪਰ ਸਵੈ ਮਨ ਰੂਪ ਦੇ ਵਿੱਚ ਹੋਣਾ ਚਾਹੀਦਾ, ਮਾਣ ਹੋਣਾ ਚਾਹੀਦਾ ਮੈਂ ਗੁਰੂ ਦਾ ਸਿੱਖ ਹਾਂ, ਇਹ ਸੰਜਮ ਹੈ ਹੰਕਾਰ ਦਾ। ਸੋ ਇਹ ਸੰਜਮ ਰੱਖਣਾ ਆ ਜਾਵੇ, ਸਤਿਗੁਰੂ ਕਹਿੰਦੇ ਸੰਜਮ ਦੇ ਰਾਹੀਂ ਤੈਨੂੰ ਅਗਲੇ ਡੇਰੇ ਜਿਹੜਾ ਸੱਚਾ ਘਰ ਹੈ ਜਾਣੀ ਕਿ ਸੱਚਖੰਡ ਹੈ ਉਹਨੂੰ ਤੂੰ ਪਹਿਚਾਣ ਸਕਦਾ। ਹਾਂ ਫਿਰ ਪੜ੍ਹਦੇ ਹਾਂ, ਉਹ ਆ ਡੇਰਾ ਕਾ ਸੰਜਮੋ
ਉੱਥੋਂ ਦੀ ਜੋ ਮਾਨ ਮਰਜ਼ਾਦਾ ਕਿਹੜੀ ਮਰਜ਼ਾਦਾ ਵਿੱਚ ਰਹਿ ਕੇ ਵਾਹਿਗੁਰੂ ਦੇ ਸੱਚਖੰਡ ਰੂਪੀ ਡੇਰੇ ਵਿੱਚ ਪ੍ਰਵੇਸ਼ ਕਰੀਦਾ ਹੈ। ਗੁਰ ਕੈ ਸ਼ਬਦ ਪਛਾਣ, ਗੁਰੂ ਦੇ ਸ਼ਬਦ ਦੇ ਨਾਲ ਇਹਦੀ ਪਛਾਣ ਆਉਂਦੀ ਹੈ, ਗੱਲ ਸਮਝ ਆਉਂਦੀ ਹੈ। ਯਾ ਡੇਰਾ ਕਹੋ ਸਰਮ ਕਰ ਘਾਲੈ, ਆਹ ਜਿਹੜਾ ਦੁਨੀਆਂ ਵਾਲਾ ਡੇਰਾ ਹੈ ਇਹਦੇ ਵਿੱਚ ਆਪਣਾ ਘਰ ਬਾਰ ਵੀ ਇੱਕ ਡੇਰਾ ਉਹਦਾ ਪਾਰਟ ਹੀ ਹੈ। ਕਹਿੰਦੇ ਤੂੰ ਇਸ ਡੇਰੇ ਵਾਸਤੇ ਭਾਵ ਦੁਨਿਆਵੀ ਜ਼ਿੰਦਗੀ ਜਿਉਣ ਵਾਸਤੇ, ਆਪਣੇ ਘਰ ਵਾਸਤੇ, ਪਰਿਵਾਰ ਵਾਸਤੇ ਸਰਮ ਕਰ ਘਾਲੈ। ਸਰਮ ਹੁੰਦਾ ਮਿਹਨਤ, ਕਠਨ, ਹਾਰਡ ਵਰਕਿੰਗ, ਤੇ ਕਹਿੰਦੇ ਇਹਦੇ ਵਾਸਤੇ ਬੜੀ ਹਾਰਡ ਵਰਕਿੰਗ ਕਰਦਾ ਤੂੰ, ਵਰਕ ਕਰਦਾ ਸੋਹਣਾ ਘਰ ਹੋਵੇ, ਸਹੂਲਤਾਂ ਹੋਣ, ਕੰਮ ਕਰਦਾ ਵੀ ਧੀ ਪੁੱਤ ਉਹਨਾਂ ਦੀ ਪਰਵਰਿਸ਼ ਵਧੀਆ ਹੋ ਜਾਵੇ, ਉਹਨਾਂ ਦੀ ਐਜੂਕੇਸ਼ਨ ਚੰਗੀ ਹੋ ਜਾਵੇ, ਯਤਨ ਕਰੀ ਜਾ ਰਿਹਾ ਹੈ। ਇਸ ਡੇਰੇ ਵਾਸਤੇ ਬੜੀ ਘਾਲਣਾ ਘਾਲਦਾ, ਭਾਵ ਦੁਨਿਆਵੀ ਜ਼ਿੰਦਗੀ ਨੂੰ ਸੁਖਦਾਇਕ ਬਣਾਉਣ ਵਾਸਤੇ, ਧੀਆਂ ਪੁੱਤਰਾਂ ਨੂੰ ਸੈਟਲ ਕਰਨ ਵਾਸਤੇ ਬੜੀ ਘਾਲਣਾ ਘਾਲਦਾ। ਯਾ ਡੇਰਾ ਕਹੋ ਸਰਮ ਕਰ ਘਾਲੈ, ਕਹਿੰਦੇ ਕਦੇ ਸੋਚਿਆ ਜਾ ਕਾ ਤਸੂ ਨਹੀਂ ਸੰਗ ਚੱਲੈ, ਤੁਸ਼ ਮਾਤਰ ਤਸੂ ਮਾਤਰ ਕਿਣਕਾ ਮਾਤਰ, ਇਸ ਦੁਨੀਆਂ ਦਾ ਪਦਾਰਥ ਇਸ ਸੰਸਾਰ ਤੋਂ ਪਰਲੋਕ ਤੱਕ ਨਹੀਂ ਜਾਂਦਾ ਹੈ। ਕਾਰੂ ਬਾਦਸ਼ਾਹ ਦੀ ਸਾਖੀ ਤੇ ਬੜੀ ਪ੍ਰਸਿੱਧ ਹੈ ਨਾ, ਮੇਰੇ ਪਾਤਸ਼ਾਹ ਨੇ ਛੋਟੀ ਛੋਟੀਆਂ ਠੀਕਰੀਆਂ ਇਕੱਠੀਆਂ ਕਰਕੇ ਸਮਝਾਇਆ ਸੀ, ਉਹਨੇ ਪੁੱਛਿਆ ਇਹ ਕਿਉਂ ਇਕੱਠੀਆਂ ਕੀਤੀਆਂ, ਮਹਾਰਾਜ ਕਹਿੰਦੇ ਆਹ ਸੰਭਾਲ ਅਮਾਨਤ ਪਰਲੋਕ ਵਿੱਚ ਤੇਰੇ ਕੋਲੋਂ ਲੈਣੀ ਹੈ, ਇਹੀ ਗੱਲ ਸੀ ਨਾ। ਤੇ ਉਹਨੂੰ ਇੰਨੀ ਗੱਲ ਨਾਲ ਸਮਝ ਆ ਗਈ ਗੁਰੂ ਦੇ ਉਪਦੇਸ਼ ਦੀ ਇਹ ਕਲਾ ਹੈ, ਸ਼ਕਤੀ ਹੈ, ਪਾਤਸ਼ਾਹ ਇੱਕ ਸ਼ਬਦ ਨਾਲ ਹੀ ਜ਼ਿੰਦਗੀ ਤਬਦੀਲ ਕਰ ਦਿੰਦੇ ਨੇ। ਤੇ ਇੱਥੇ ਸਮਝਾਉਂਦੇ ਨੇ ਕਹਿੰਦੇ ਸੋਚ ਜਰਾ ਇੱਥੋਂ ਦਾ, ਤੁਸ਼ ਮਾਤਰ ਵੀ ਤਸੂ ਵੀ ਥੋੜ੍ਹਾ ਜਿਹਾ ਵੀ ਹਿੱਸਾ ਤੇਰੇ ਪਦਾਰਥਾਂ ਦਾ, ਤੇਰੀ ਕਮਾਈ ਦਾ ਪਰਲੋਕ ਵਿੱਚ ਨਹੀਂ ਜਾਣਾ ਹੈ, ਫਿਰ ਜਾਣਾ ਕੀ ਹੈ। ਗੁਰਮੁਖ ਪਿਆਰਿਓ, ਸਾਡੇ ਇਰਦ ਗਿਰਦ ਸੰਸਾਰ ਵਿੱਚ ਬੜੀਆਂ ਘਟਨਾਵਾਂ ਘਟਦੀਆਂ ਨੇ, ਤੇ ਉਹਨਾਂ ਘਟਨਾਵਾਂ ਦੇ ਵਿੱਚ 1947 ਦਾ ਵਰਤਾਰਾ ਸਾਡੀ ਕੌਮ ਨਾਲ ਵਾਪਰਿਆ, ਜਿਹਦੇ ਵਿੱਚ ਸਿੱਖਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ, ਤੇ ਉਹ ਤੋਂ ਬਾਅਦ 1984 ਦੇ ਵਿੱਚ ਸਾਡੀ ਕੌਮ ਦਾ ਵੱਡੇ ਪੱਧਰ ਤੇ ਕਤਲਾਮ ਹੋਇਆ। ਇਹ ਜ਼ਖਮ ਨੇ ਸਾਡੇ, ਪਰ ਇਹਨਾਂ ਵਿੱਚੋਂ ਸਿੱਖਣ ਦੀ ਵੀ ਲੋੜ ਹੁੰਦੀ ਹੈ। ਉਹ ਹਾਲਾਤ ਕਿਤੇ ਜ਼ਿੰਦਗੀ ਵਿੱਚ ਬਣ ਜਾਣ, ਕਿਸੇ ਵੀ ਕੌਮ ਤੇ ਕਿਸੇ ਵੀ ਵਿਅਕਤੀ ਤੇ ਬਣ ਜਾਣ, ਕੀ ਵਾਪਰਦਾ। ਬੰਦਾ ਸਭ ਕੁਝ ਛੱਡ ਕੇ, ਘਰ ਬਾਰ ਛੱਡ ਕੇ, ਧਨ ਦੌਲਤ ਛੱਡ ਕੇ ਆਪਣੀ ਜਾਨ ਬਚਾਉਂਦਾ, ਤੇ ਬਹੁਤ ਸਾਰਾ ਧਨ ਦੌਲਤ ਕਿਤੇ ਰੁਲ ਗਿਆ ਕੋਈ ਫਰਕ ਨਹੀਂ ਪੈਂਦਾ, ਜਾਇਦਾਦਾਂ ਕਿੱਥੇ ਨੇ ਕੋਈ ਫਰਕ ਨਹੀਂ ਪੈਂਦਾ, ਬਸ ਜ਼ਿੰਦਗੀ ਬਚ ਜਾਵੇ। ਹੋਇਆ ਐਸਾ, ਕਈ ਕਹਿੰਦੇ ਸੁਣੇ ਹੋਣੇ ਹੈ, ਬਸ ਜੀ ਜਾਨ ਲੈ ਕੇ ਆ ਗਏ, ਹੋਰ ਕੁਛ ਵੀ ਨਹੀਂ ਆਇਆ। ਗੁਰੂ ਪਿਆਰਿਓ, ਜਿਹੜਾ ਪਦਾਰਥ ਹੈ ਨਾ, ਜਿੰਨਾ ਵੀ ਇਹਦਾ ਸੰਬੰਧ ਹੈ ਸਰੀਰ ਨਾਲ, ਤੇ ਸਰੀਰ ਨਾਲ ਸੰਬੰਧ ਹੈ, ਸਰੀਰ ਨੂੰ ਇਹ ਪਦਾਰਥ ਸੁੱਖ ਦੇ ਸਕਦਾ, ਦੇ ਦਿੰਦਾ, ਪਰ ਫਿਰ ਵੀ ਜ਼ਰੂਰੀ ਨਹੀਂ ਇਹ ਪਦਾਰਥ ਸਰੀਰ ਦਾ ਹਰ ਸਮੇਂ ਸਾਥ ਨਿਭਾਵੇ। ਪਦਾਰਥ ਸਰੀਰ ਤੋਂ ਦੂਰ ਰਹਿ ਜਾਂਦਾ, ਕਈ ਵਾਰੀ ਪਦਾਰਥ ਹੱਥੋਂ ਨਿਕਲ ਜਾਂਦਾ, ਕਈ ਇਹ ਵੀ ਜਾਇਦਾਦਾਂ ਬਰਬਾਦ ਹੋ ਜਾਂਦੀਆਂ ਨੇ। ਹੁਣ ਉਹਨਾਂ ਹਾਲਾਤਾਂ ਦੇ ਅੰਦਰ ਸਰੀਰ ਤੋਂ ਹਟ ਕੇ ਕਿਸੇ ਦੇ ਅੰਦਰ ਕੋਈ ਮਾਨਸਿਕ ਗੁਣ ਹੈ, ਕੋਈ ਕਲਾ ਹੈ, ਕਲਾ ਵੱਲ ਆ ਜਾਈਏ, ਤੇ ਉਹ ਕਲਾ ਜਿੰਨਾ ਚਿਰ ਜ਼ਿੰਦਗੀ ਹੈ ਕੋਈ ਲੁੱਟ ਖੋਹ ਨਹੀਂ ਸਕਦਾ। ਸਰੀਰ ਦੇ ਕੱਪੜੇ ਉਤਾਰ ਸਕਦਾ ਕੋਈ ਲੁੱਟਣ ਵਾਲਾ, ਸੜ ਸਕਦੇ ਨੇ ਅੱਗ ਦੇ ਵਿੱਚ, ਪਰ ਗੁਰਮੁਖੋ ਜੇ ਜ਼ਿੰਦਗੀ ਹੈ ਨਾ, ਉਹ ਕਲਾ ਨਹੀਂ ਕੋਈ ਖੋ ਸਕਿਆ, ਕਿਉਂਕਿ ਉਹ ਅੰਦਰ ਵਸ ਰਹੀ ਹੈ। ਕੋਈ ਇੰਜੀਨੀਅਰ ਹੈ, ਕੋਈ ਚੰਗਾ ਮਕੈਨਿਕ ਹੈ, ਕੋਈ ਡਾਕਟਰ ਹੈ, ਉਹਦੀ ਕਲਾ ਉਹਦੇ ਨਾਲ ਜਾਏਗੀ ਜਿੱਥੇ ਵੀ ਜਾਏਗਾ। ਬਿਲਕੁਲ ਇਸ ਗੱਲ ਨੂੰ ਉਦਾਹਰਣ ਲੈ ਕੇ ਸਮਝਣ ਦੀ ਕੋਸ਼ਿਸ਼ ਕਰਿਓ, ਜਿਹੜੀ ਚੀਜ਼ ਅੰਦਰ ਵਸ ਗਈ ਉਹਨੂੰ ਕੋਈ ਲੁੱਟ ਖੋ ਨਹੀਂ ਸਕਦਾ। ਇਸੇ ਤਰ੍ਹਾਂ ਜੇ ਗੁਰੂ ਦਾ ਪ੍ਰੇਮ ਅੰਦਰ ਵਸ ਗਿਆ, ਨਾਮ ਅੰਦਰ ਵਸ ਗਿਆ ਨਾ, ਇਹਨੂੰ ਤੇ ਜਮ ਵੀ ਲੁੱਟ ਖੋ ਨਹੀਂ ਸਕਦੇ।
ਇਹ ਜਿੱਥੇ ਸਾਡੀ ਰੂਹ ਜਾਏਗੀ ਇਹ ਨਾਲ ਜਾਏਗਾ। ਇਹ ਵਾਹਿਗੁਰੂ ਦੀ ਮਹਾਨ ਬਖਸ਼ਿਸ਼ ਹੈ। ਇੱਥੇ ਸਤਿਗੁਰੂ ਸਮਝਾਉਂਦੇ ਨੇ ਜਾ ਕਾ ਤਸੂ ਨਹੀਂ ਸੰਗ ਚੱਲੈ, ਉਹ ਆ ਡੇਰਾ ਕੀ ਸੋ ਮਿਤ ਜਨ ਹੈ। ਉਹ ਜਿਹੜਾ ਪਰਲੋਕ ਰੂਪੀ ਡੇਰਾ ਅਗਲੀ ਦੁਨੀਆਂ ਦਾ ਡੇਰਾ ਨਾ, ਉਹਦੀ ਮਰਜ਼ਾਦਾ ਨੂੰ ਸਮਝ ਆਓ। ਅਤੇ ਜਿਹੜਾ ਕੌਣ ਸਮਝਦਾ ਹੈ? ਜਿਹਦੇ ਉੱਤੇ ਵਾਹਿਗੁਰੂ ਦੀ ਮਿਹਰ ਹੋ ਜਾਵੇ, ਦ੍ਰਿਸ਼ਟੀ ਪੈ ਜਾਵੇ। ਜਾ ਕਉ ਦ੍ਰਿਸ਼ਟ ਪੂਰਨ ਭਗਵਾਨ ਹੈ। ਭਗਵਾਨ ਵਾਹਿਗੁਰੂ ਦੀ ਪੂਰਨ ਦ੍ਰਿਸ਼ਟੀ, ਪੂਰਨ ਕਿਰਪਾ ਜਿਹਦੇ 'ਤੇ ਵਰਤ ਗਈ, ਉਹਨੂੰ ਮਰਜ਼ਾਦਾ ਸਮਝ ਆਉਂਦੀ ਹੈ। ਉਹ ਫਿਰ ਆਪਣਾ ਲਾਈਫ ਸਟਾਈਲ ਵਾਹਿਗੁਰੂ ਦੀ ਰਜ਼ਾ ਵਿੱਚ ਢਾਲ ਲੈਂਦਾ। ਉਹਦਾ ਵਿਚਾਰ, ਉਹਦਾ ਕਰਮ ਉਹਦੇ ਅਕੋਰਡਿੰਗ ਹੁੰਦਾ, ਉਹਦੇ ਹੁਕਮ ਵਿੱਚ ਹੁੰਦਾ, ਅਤੇ ਫਿਰ ਉਹ ਮਰਜ਼ਾਦਾ ਨੂੰ ਫੋਲੋ ਕਰਕੇ ਵਾਹਿਗੁਰੂ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਚੜ੍ਹਦਾ। ਡੇਰਾ ਨਿਸ਼ਚਲ ਸੱਚ ਸਾਧ ਸੰਗ ਪਾਇਆ। ਸੱਚ ਖੰਡ ਰੂਪੀ ਜਿਹੜਾ ਡੇਰਾ ਹੈ, ਸੱਚ ਜਿਹੜਾ ਡੇਰਾ ਹੈ ਨਾ, ਜਿਹੜਾ ਨਿਸ਼ਚਲ ਹੈ, ਇੱਕ ਵਾਰੀ ਪ੍ਰਾਪਤ ਹੋ ਗਿਆ ਉਹ ਡੇਰਾ ਫਿਰ ਛੱਡਣਾ ਨਹੀਂ ਪੈਂਦਾ। ਸਾਧ ਸੰਗ ਪਾਇਆ, ਪੰਚਮ ਪਾਤਸ਼ਾਹ ਕਹਿ ਰਹੇ ਨੇ ਇਹਦੀ ਪ੍ਰਾਪਤੀ ਪਾਈ ਹੁੰਦੀ ਹੈ ਸਾਧ ਸੰਗਤ ਵਿੱਚ ਆ ਕੇ। ਸਾਧ ਸੰਗ ਇੱਕ ਉਹ ਦਰਵਾਜ਼ਾ ਹੈ ਜਿਹੜਾ ਦੁਨੀਆਂ 'ਚੋਂ ਨਿਕਲ ਕੇ ਅਸੀਂ ਸੱਚ ਖੰਡ ਨਾਲ ਜੁੜ ਜਾਂਦੇ ਹਾਂ। ਸਾਧ ਸੰਗ ਦੁਆਰਾ ਇਹਦੀ ਪ੍ਰਾਪਤੀ ਹੈ। ਨਾਨਕ ਤੇ ਜਨ ਨਹ ਡੋਲਾਇਆ। ਫਿਰ ਉਹ ਜਿਹੜਾ ਗੁਰਮੁਖ ਜਨ ਸੰਗਤ ਵਿੱਚ ਆ ਗਿਆ ਨਾ, ਉਹਦਾ ਮਨ ਮੁੜ ਕੇ ਨਹੀਂ ਡੋਲਦਾ। ਇਤਿਹਾਸ ਦੀਆਂ ਗਵਾਹੀਆਂ ਨੇ, ਉਹਨਾਂ ਦੇ ਮਨ ਕਿਸੇ ਲੋਭ ਲਾਲਚ ਵਿੱਚ ਨਹੀਂ ਡੋਲੇ। ਸਮੇਂ ਦੀਆਂ ਹਕੂਮਤਾਂ ਨੇ ਵੱਡੇ ਲਾਲਚ ਦਿੱਤੇ, ਵਧੀਆ ਰਿਸ਼ਤਿਆਂ ਦੇ ਲਾਲਚ, ਰਾਜ ਭਾਗ ਦੇ ਅਹੁਦਿਆਂ ਦੇ ਲਾਲਚ ਸਾਹਿਬਜ਼ਾਦਿਆਂ ਨੂੰ ਵੀ ਦਿੱਤੇ, ਹੋਰ ਵੀ ਸਾਡੇ ਸ਼ਹੀਦਾਂ ਨੂੰ ਦਿੱਤੇ, ਪਰ ਮਨ ਨਹੀਂ ਡੋਲਿਆ। ਦੂਜੇ ਪਾਸੇ ਮੌਤ ਦਾ ਡਰਾਬਾ ਵੱਡਾ ਡਰ ਸਭ ਤੋਂ। ਕਿਸੇ ਪਾਸੇ ਦੀਵਾਰਾਂ ਵਿੱਚ ਚਿਣਨ ਦੀ ਗੱਲ ਹੈ, ਕਿਤੇ ਸਿਰ 'ਤੇ ਆਰਾ ਰੱਖ ਦਿੱਤਾ ਗਿਆ ਹੈ, ਕਿਸੇ ਦੀ ਖੋਪਰੀ ਉਤਾਰੀ ਹੈ, ਕਿਸੇ ਦਾ ਬੰਦ ਬੰਦ ਕੱਟਿਆ ਜਾ ਰਿਹਾ, ਕਿਸੇ ਨੂੰ ਚਰਖੜੀ 'ਤੇ ਚਾੜਿਆ ਜਾ ਰਿਹਾ, ਭਿਆਨਕ ਮੌਤ ਸਾਹਮਣੇ ਹੈ, ਪਰ ਮਨ ਨਹੀਂ ਡੋਲਿਆ, ਨਾ ਡਰ ਵਿੱਚ ਨਾ ਲੋਭ ਲਾਲਚ ਵਿੱਚ। ਇੱਥੇ ਪਾਤਸ਼ਾਹ ਸਮਝਾਉਂਦੇ ਨੇ, ਕਹਿੰਦੇ ਨਾਨਕ ਤੇ ਜਨ ਨਹ ਡੋਲਾਇਆ। ਜਿਹੜਾ ਸਾਧ ਸੰਗਤ ਰਾਹੀਂ ਵਾਹਿਗੁਰੂ ਦੀ ਮਰਜ਼ਾਦਾ ਨੂੰ ਸਮਝ ਕੇ ਉਹਦੀ ਰਜ਼ਾ ਵਿੱਚ ਜ਼ਿੰਦਗੀ ਜਿਉਂਦਾ, ਸੱਚਖੰਡ ਦਾ ਜਿਉਂਦੇ ਜੀ ਵਾਸੀ ਹੋ ਜਾਂਦਾ, ਉਹ ਨਹੀਂ ਫਿਰ ਡੋਲਦੇ ਭੁੱਲਾਂ ਚੁੱਕਾਂ ਦੀ ਖੇਮਾ। ਸਤਿਗੁਰੂ ਕਿਰਪਾ ਕਰਨ ਸਮਤ ਬਖਸ਼ਿਸ਼ ਕਰਨ ਰਸਨਾ 'ਤੇ ਬਸਣ। ਗੁਰੂ ਪਿਆਰਿਓ ਅਸੀਸ ਬਖਸ਼ਿਸ਼ ਕਰੋ। ਆਨੰਦ ਸਾਹਿਬ ਦੀ ਬਾਣੀ ਵਿੱਚ ਸਾਰੇ ਹੀ ਰਲ ਮਿਲ ਕਰਕੇ ਜੁੜੀਏ। ਦੇਹ ਸੱਜਣ ਅਸੀਸੜੀਆਂ, ਜਿਉਂ ਹੋਵੇ ਸਹਿਬ ਸਿਉਂ ਮੇਲ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਰਾਗ ਰਤਨ ਪਰਵਾਰ ਪਰਿਆ,

अंगीकार ओह करे तेरा सबना गल्ला समरथ स्वामी कह नानक मन मेरे।

ਕਹਿ ਨਾਨਕ ਸੱਚੇ ਸਾਹਿਬ ਸਾਚਾ ਨਾਮ ਮੇਰਾ ਸਾਚ ਨਾਮ ਆਧਾਰ ਮੇਰਾ ਕਰ ਸ਼ਾਂਤ ਸੁਖ ਮਨ ਆਏ ਵਸਿਆ ਸਦਾ ਕੁਰਬਾਨ ਕੀਤਾ ਗੁਰ ਬਿਠਾ ਕਹਿ ਨਾਨਕ ਸੁਣ ਹੋ ਸੰਤ ਹੋ ਸਾਚਾ ਨਾਮ ਮੇਰਾ ਵਾਜੇ ਪੰਚ ਸ਼ਬਦ ਘਰ ਸੁਭਾਗੇ ਸ਼ਬਦ ਬਾਜੇ ਪੰਚ ਦੂਤ ਤੁਧ ਵਸ ਕੀਤੇ ਤੁਰ ਕਰਮ ਪਾਇਆ ਤੁਧ ਜਿਨ ਕੋ

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਏ ਸਹਾਇ, ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ, ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਇ। ਦਸਾਂਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ, ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ

ਅਣਡਿੱਠ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿਨਾ ਸਮੂਹ ਸ਼ਹੀਦਾਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹੇ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਰਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ।

ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ।

ਕੋਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ, ਸਜੇ ਦੀਵਾਨਾਂ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਸਿਮਰਨ ਜਾਪ ਆਸਾ ਕੀ ਵਾਰ ਦੇ ਕੀਰਤਨ ਲੜੀ ਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਹ ਵਾਸਤੇ ਸਮਤ ਪ੍ਰਦਾਨ ਕਰਨੀ, ਦਰ ਕਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈ।

ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਜੀ। ਆਪ ਜੀਆਂ ਦੇ ਦਰ ਕਰਦੇ ਪ੍ਰੀਤਵਾਨ ਭਾਈ ਗੁਰਕੀਰਤ ਸਿੰਘ ਜੀ ਦੀ ਦੇਹ ਅਰੋਗਤਾ ਤੰਦਰੁਸਤੀਆਂ ਵਾਸਤੇ ਮਹਾਰਾਜ ਯਾਚਨਾ ਕਰਦਿਆਂ ਹੋਇਆਂ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਸਤਿਗੁਰੂ ਕਿਰਪਾ ਕਰਨੀ ਮਹਾਰਾਜ, ਰੋਗੀ ਕਾ ਪ੍ਰਭ ਖੰਡੋ, ਰੋਗ ਦੁਖੀਏ ਕਾ ਮਿਟਾਵੋ ਪ੍ਰਭ ਸੋਗ, ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਸਮੁੱਚੇ ਹੀ ਪਰਿਵਾਰ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਆਪਸੀ ਪ੍ਰੇਮ ਪਿਆਰ ਇਤਫਾਕ ਬਖਸ਼ਿਸ਼ ਕਰਨਾ, ਕਿਰਤ ਕਮਾਈਆਂ ਵਿੱਚ ਵਰਖਤਾਂ ਬਖਸ਼ਿਸ਼ ਕਰਨੀਆਂ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਜੀ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ, ਵਾਹਿਗੁਰੂ ਜੀ ਕੀ ਵਰਤੇ। ਮਿਹਰ ਕਰੋ ਮਿਹਰਬਾਨ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ।

ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ, ਅਪਾਰ ਕਿਰਪਾ ਮਿਹਰਾਮਤ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ, ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਧੰਨਵਾਦੀ ਹਾਂ ਅਤਿ ਸਤਿਕਾਰਯੋਗ ਬਾਬਾ ਮਹਿੰਦਰ ਸਿੰਘ ਜੀ ਪੜੀ ਵਾਲਿਆਂ ਦੇ, ਜੋ ਲੜੀਵਾਰ ਪਾਵਨ ਗੁਰਬਾਣੀ ਦੀ ਵਿਚਾਰ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਜਥੇ ਨੂੰ, ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਅੱਜ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਅਮੋਲਕ ਦਾਤ ਅੰਮ੍ਰਿਤ ਸੰਚਾਰ ਹੋ ਰਹੇ ਹਨ। ਸੋ ਅੰਮ੍ਰਿਤ ਅਭਿਲਾਖੀ ਮਾਈ ਭਾਈ ਕੇਸੀ ਇਸ਼ਨਾਨ ਕਰਕੇ ਪੰਜਾਂ ਕਕਾਰਾਂ ਦੇ ਧਾਰਨੀ ਹੋ ਕੇ ਗੈਲਰੀ ਹਾਲ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਅੰਮ੍ਰਿਤ ਸੰਚਾਰ ਦੀ ਪੂਰਨ ਤੌਰ ਤੇ ਤਿਆਰੀ ਹੈ। ਸੱਚੇ ਪਾਤਸ਼ਾਹ ਜੀ ਦੇ ਦਰੋਂ ਕਰੋ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਖੁਸ਼ੀਆਂ ਪ੍ਰਾਪਤ ਕਰੀਏ ਜੀ। ਸੋ ਆਓ ਪ੍ਰੇਮ ਨਾਲ ਗੁਰਮੁਖਾਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ, ਫਤਿਹਗੜ੍ਹ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਧਾਲੀਵਾਲ ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਵਾਸਤੇ ਅੱਜ ਹੁਣ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਆਰੰਭ ਹੋਣਗੇ ਜੀ। ਆਪ ਜੀ ਗੁਰਬਾਣੀ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ, ਗੁਰਬਾਣੀ ਕਹਿ ਸੇਵਕ ਜਨਮਾਨੈ, ਪ੍ਰਤੱਖ ਗੁਰੂ ਨਿਸਤਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਠ ਮਹੱਲਾ ਪੰਜਵਾਂ, ਆਗੇ ਸੁਖ ਮੇਰੇ ਮੀਤਾ, ਪਾਛੇ ਅਣਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤ ਹੂ ਨਾਹੀ, ਸਾਚੇ ਸਾਹਿਬ ਸਿਉਂ ਮਨ ਮਾਨਿਆ, ਹਰ ਸਰਵ ਨਿਰੰਤਰ ਜਾਣਿਆ ਰਹਾਉ। ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰਹਿ ਪ੍ਰਤਪਾਲਾ, ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰਹਿ ਪ੍ਰਤਪਾਲਾ, ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਣੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ, ਆਦਿਗੁਰ ਏ ਨਮਹਿ, ਜਗਾਦਗੁਰ ਏ ਨਮਹਿ, ਸਤਿਗੁਰ ਏ ਨਮਹਿ, ਸ੍ਰੀ ਗੁਰਦੇਵ ਏ ਨਮਹਿ, ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੂ, ਕਾਲ ਕਲੇਸ਼ ਤਨ ਮਾਹਿ ਮਿਟਾਵੂ, ਸਿਮਰੋ ਜਾਸ ਬਸੰਬਰੀ, ਕਹਿ ਨਾਮ ਜਪਤ ਗਣ ਤਨੇਕੈ, ਬੀਤ ਪ੍ਰਾਣ ਸਿਮਰਤ ਸਦਾ ਅਖਰ, ਕਿੰਨੇ ਰਾਮ ਨਾਮ ਕਿਆ ਅਖਰ, ਕਿਣਕਾ ਕ ਜੀ ਜੀ ਵਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ, ਕਾਕੀ ਇੱਕ ਦਰ ਤਹਾਰੂ, ਨਾਨਕ ਸੰਗ ਉਹੀ ਅਧਾਰੂ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਿਨ੍ਹਾਂ ਕਹਿ ਮਨ ਬਿਸਰਾਮ ਰਹਾਉ, ਪ੍ਰਭ ਕਾ ਸਿਮਰਨ ਗਰਮ ਨਾ ਬਸੈ, ਪ੍ਰਭ ਕਾ ਸਿਮਰਨ ਦੁੱਖ ਜਮ ਨਸੈ, ਪ੍ਰਭ ਕਾ ਸਿਮਰਨ ਕਾਲ ਪਰ ਹਰੈ, ਪ੍ਰਭ ਕਾ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਵਿਗੜ ਨਾ ਲਾਗੈ, ਪ੍ਰਭ ਕਾ ਸਿਮਰਨ ਆਨੰਦਨ ਜਾਗੈ, ਪ੍ਰਭ ਕਾ ਸਿਮਰਨ ਪਉ ਨਾ ਵਿਆਪੈ, ਪ੍ਰਭ ਕਾ ਸਿਮਰਨ ਦੁੱਖ ਨਾ ਸਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਵਣ ਦਾ ਨਾਨਕਾ ਰੰਗ, ਪ੍ਰਭ ਕਾ ਸਿਮਰਨ ਰਿਧ ਸਦ ਨਾ ਨਿਦ, ਪ੍ਰਭ ਕਾ ਸਿਮਰਨ ਗਿਆਨ ਧਿਆਨ ਤਦ ਬੁੱਧ, ਪ੍ਰਭ ਕਾ ਸਿਮਰਨ ਜਪ ਤਾ ਪੂਜਾ, ਪ੍ਰਭ ਕਾ ਸਿਮਰਨ ਸਹਿ ਦੂਜਾ, ਪ੍ਰਭ ਕਾ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕਾ ਸਿਮਰਨ ਦਰਗਹਿ ਮਾਨੀ, ਪ੍ਰਭ ਕਾ ਸਿਮਰਨ ਹੋਈ ਸੁ ਭਲਾ, ਪ੍ਰਭ ਕਾ ਸਿਮਰਨ ਸੁਫਲ ਫਲਾ, ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾ ਕਹਿ ਲਾਗੂ ਪਾਈ, ਪ੍ਰਭ ਕਾ ਸਿਮਰਨ ਸਾਤੀ ਉੱਚਾ, ਪ੍ਰਭ ਕਾ ਸਿਮਰਨ ਉਦਰੈ ਮੂਚਾ, ਪ੍ਰਭ ਕਾ ਸਿਮਰਨ ਤਿਸਨਾ ਬੂਝੈ, ਪ੍ਰਭ ਕਾ ਸਿਮਰਨ ਸਕੈ ਸੂਝੈ, ਪ੍ਰਭ ਕਾ ਸਿਮਰਨ ਨਾਹੀ ਜਮਤਰਾ ਸਾਉ, ਪ੍ਰਭ ਕਾ ਸਿਮਰਨ ਪੂਰਨ ਆਸਾ, ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਧਨਵੰਤੀ, ਪ੍ਰਭ ਕੋ ਸਿਮਰੈ ਸੇ ਪਤਵੰਤੀ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇਮੋਤਾ ਜੀ, ਪ੍ਰਭ ਕੋ ਸਿਮਰੈ ਸੇ ਸਰਵ ਕੇ ਰਾਜੀ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਿਨਾਸ਼ੀ, ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਾਦ ਬਲਿਹਾਰੀ, ਪ੍ਰਭ ਕੋ ਸਿਮਰੈ ਮੁਖ ਸੁਹਾਵੈ, ਪ੍ਰਭ ਕੋ ਸਿਮਰੈ ਤਿਨ ਸੁਖ ਬਹਾਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਅਰਮਰੀਤਾ, ਪ੍ਰਭ ਕੋ ਸਿਮਰੈ ਤਿਨ ਅਣਦ ਕਨੇਰੇ, ਪ੍ਰਭ ਕੋ ਸਿਮਰੈ ਬਸੈ ਹਰ ਨੇਰੇ, ਸੰਤ ਕਿਰਪਾ ਤੇ ਆਂਦਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕਾ ਸਿਮਰਨ ਕਾਰਜ ਪੂਰੀ, ਪ੍ਰਭ ਕਾ ਸਿਮਰਨ ਕਬਹੁ ਨਾ ਝੂਰੀ, ਪ੍ਰਭ ਕਾ ਸਿਮਰਨ ਹਰ ਗੁਣ ਬਾਣੀ, ਪ੍ਰਭ ਕਾ ਸਿਮਰਨ ਸਹਿ ਸਮਾਣੀ, ਪ੍ਰਭ ਕਾ ਸਿਮਰਨ ਨਿਚਲੇ ਆਸਣ, ਪ੍ਰਭ ਕਾ ਸਿਮਰਨ ਕਮਲ ਵਗਾਸਨ, ਪ੍ਰਭ ਕਾ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕੰਤ ਨ ਪਾਰ, ਸਿਮਰੈ ਸੇ ਜਨ ਕੋ ਪ੍ਰਮੇਆ, ਨਾਨਕ ਤਿਨ ਜਨ ਸ਼ਰਣੀ ਪਿਆ, ਹਰ ਸਿਮਰਨ ਕਰ ਭਗਤ ਪ੍ਰਟਾਏ, ਹਰ ਸਿਮਰਨ ਲਗ ਬੀਦ ਉਪਾਏ, ਹਰ ਸਿਮਰਨ ਪਏ ਸੇ ਜਤੀ ਦਾਤੇ, ਹਰ ਸਿਮਰਨ ਨੀ ਚੌਕੰਡ ਜਾਤੀ, ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰ ਕੀਓ ਸਗਲ ਆਕਾਰਾ, ਹਰ ਸਿਮਰ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਯੂ, ਨਾਨਕੇ ਪ੍ਰਭ ਸਾਥ। ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨ ਪਾਈ, ਮਨੁਹਾ ਨਾਮ ਤੇਰਾ ਸੰਗ ਸਾਈ, ਜਹਾਂ ਮਾਂ ਭਿਆਨ ਦੂਤ ਜਮ ਦਲੈ, ਤਾਂ ਕੇਵਲ ਨਾਮ ਸੰਗ ਤੇਰਾ ਚਲੈ, ਜਾਂ ਮੁਸ਼ਕਲ ਹੋਵੈ ਤਭਾਰੀ, ਹਰ ਕੋ ਨਾਮ ਖਿਨ ਮਾਹੇ ਉਦਾਰੀ, ਅਨੁਕੂਨ ਚਰਨ ਗੁਰਦ ਨੇ ਤਰੈ, ਹਰ ਕੋ ਨਾਮ ਕੂਟ ਪਾ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਭਾਵ ਸੁਖ ਨੇਰੇ, ਸਗਲ ਸਿਠ ਕੋ ਰਾਜਾ ਦੁਖੀ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਸ ਨਿਸਤਰੈ, ਅਣਕ ਮਾਇਆ ਰਿੰਗ ਤਿੱਖ ਨਾਮ ਬਿਜਾਵੈ, ਹਰ ਕਾ ਨਾਮ ਜਪਤੀ ਉਗਾਵੈ, ਜੈ ਮਾਰਗੇ ਜਾਤ ਕੇਲਾ, ਤੈ ਹਰ ਨਾਮ ਸੰਗੂ ਸੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਹੈ ਪਾਰ ਪਰਾਹੀ, ਅਣਕ ਵਿਗਣ ਜਾ ਆਏ ਸੰਗਾਰ, ਹਰ ਕਾ ਨਾਮ ਤਤਕਾਲ ਉਦਾਰੈ, ਅਣਕ ਜੋ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਹਉ ਮੈਲਾ ਮਲ ਕਬੁ ਨ ਧੂਵੈ, ਹਰ ਕਾ ਨਾਮ ਕੂਟ ਪਾਪ ਖੂ, ਐਸਾ ਨਾਮ ਜਪ ਮਰ ਰੰਗ, ਨਾਨਕ ਪਾਈਐ ਸਾਧਕੈ ਸੰਗ, ਜੈ ਮਾਰ ਕੇ ਗੁਣੇ ਜਾਏ ਨਾ ਕੋਸਾ, ਹਰ ਕਾ ਨਾਮ ਉਆ ਸੰਗ ਤੂਸਾ, ਜੈ ਪੈਡੈ ਮੈਂ ਅੰਧ ਗੁਬਾਰ, ਹਰ ਕਾ ਨਾਮ ਸੰਗ ਉਜਿਆਰਾ, ਜਾਂ ਪੰ ਤੇਰਾ ਕੋ ਨਾ ਸਜਾਨੂ, ਹਰ ਕਾ ਨਾਮ ਤਨਾਲ ਪਛਾਨੂ, ਜਾਂ ਮਾਂ ਭਿਆਨ ਤਪਤ ਬਹੁ ਕਾਮ, ਤੇ ਹਰ ਕੇ ਨਾਮ ਕੀ ਤੁਮੂ ਪਰਸ਼ਾਮ, ਜਾਂ ਤ੍ਰਿਖਾ ਮਨ ਤੁਜੈ ਅਕਰਖੈ, ਤਾਂ ਨਾਨਕ ਹਰ ਹਰ ਅੰਮ੍ਰਿਤ ਬਰਖੈ, ਭਗਤ ਜਿਨਾ ਕੀ ਬਰਤਨ ਨਾਮ, ਸੰਤ ਜਿਨਾ ਕੈ ਮਨ ਬਸਰਾਮ, ਹਰ ਕਾ ਨਾਮ ਦਾਸ ਕੀ ਊਟ, ਹਰ ਕੈ ਨਾਮ ਦਰੈ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ, ਮਨ ਤਾਂ ਰੰਗ ਰਤੀ ਰੰਗੀ ਕੈ, ਨਾਨਕ ਜਨ ਕੈ ਬਿਰਦ ਬਬੀ ਕੈ, ਹਰ ਕਾ ਨਾਮ ਜਨ ਕੋ ਮੁਗਤ ਜੁਗਤ, ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸ਼ੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਯੋਗ, ਹਰ ਨਾਮ ਜਪਤ ਕਥ ਨਾਹੇ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੇ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲ ਖਜੀਨਾ, ਹਰ ਤਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕਾ ਉਠ ਸਤਾਣੀ, ਹਰ ਪ੍ਰਤਾਪ ਜਨ ਅਵਰਨਾ ਜਾਣੀ, ਓਤ ਪੂਤ ਜਨ ਹਰ ਸਰਾਤੀ, ਸੁਨ ਸਮਾਦ ਨਾਮ ਰਸਮਾਤੀ, ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪਟਨੀ ਛਪੈ, ਹਰ ਕੀ ਭਗਤ ਮੁਕਤ ਬਹੁ ਕਰੈ, ਨਾਨਕ ਜਨ ਸੰਗ ਕੀਤੇ ਤਰੈ, ਪਾਰ ਜਾ ਤੂੰ ਹਰ ਕੋ ਨਾਮ, ਕਾਮ ਤਿਨ ਹਰ ਹਰ ਗੁਣ ਗਾਮ, ਸਤਿ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਹਿਰਦ ਵਸੈ, ਸੰਤ ਪ੍ਰਤਾਪ ਦੁਤਰ ਸਮਨਸੈ, ਸੰਤ ਕਾ ਸੰਗ ਵਡਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਧਿਆਈ ਹੈ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋ। ਸਲੋਕ ਬਹੁ ਸਾਸਤਰ ਬਹੁ ਸਿਮਰਤੀ, ਭੇਖੇ ਸਰਬ ਟਡੋਲ, ਪੂਜਸ ਨਾਈ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖੜ ਸਾਸਤਰ ਸਿਮਰਤ ਬਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨਮਦੀ ਫਿਰਿਆ, ਅਨਕ ਪ੍ਰਕਾਰ ਕੀ ਬਹੁ ਜਤਨਾ, ਬੁਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋ ਮੈਂ ਘਰ ਰਾਤੀ, ਵਰਤ ਨੇਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ, ਨਾਉ ਖੰਡ ਪ੍ਰਿਥਵੀ ਫਿਰੈ ਚਰ ਜੀਵੈ, ਮਹਾਦਾਸ ਤਪੀਸ਼ਰ ਥੀ ਵੈ, ਅਗਨਮਾਇ ਹੁਮਤ ਪੁਰਾਨ, ਕਣਕ ਅਸਵ ਹੈ ਵਰਪੂਮਦਾਨ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮਤ ਸਾਧਨ, ਨਿਮਕ ਨਿਮਕਾ ਸੀ ਕਟਾਵੈ, ਤੋਂ ਵੀ ਹੋ ਮੈਂ ਮੈਲ ਨਾ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਕਤ ਪਾਹੈ, ਮਨ ਕਾ ਮਨਾ ਤੀਰਥ ਦੇ ਛੁਟੈ, ਗਰਭ ਗਾਨ ਨ ਮਨ ਤੇ ਹੁਟੈ, ਸੂਚ ਕਰੈ ਦਿਨ ਸਹਿ ਰਾਤ, ਮਨ ਕੀ ਮਹਿਲ ਨ ਤਨ ਤੇ ਜਾਤ, ਇਹ ਦੇਹੀ ਕਬੋ ਸਾਧਨਾ ਕਰੈ, ਮਨ ਤੇ ਕਬੂ ਨ ਬਿਖਿਆ ਟਰੈ, ਜਲ ਤੂ ਵੈ ਬੋਧੇ ਅਨੀਤ, ਸੁਧ ਕਾ ਕਾਚੀ ਪੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੈ ਪਤਤ ਪਮੂਚ, ਬਹੁ ਸਿਆਮ ਜਮ ਕਾ ਭਾਉ ਬਿਆਪੈ, ਅਣਕ ਜਤਨ ਕਾ ਦਿਸਨਾ ਤ੍ਰਾਪੈ, ਭੀਖ ਨੀ ਕਗਨ ਨੀ ਬੂਜੈ, ਅਕੂਟ ਪਾਪ ਦਰਗੈ ਨੀ ਸਿਜੈ, ਝੂਠ ਸੁਨਾਹੀ ਉਪਿਆਲ, ਮੂਹ ਵਿਆਪੀ ਮਾਇਆ ਜਾਲ, ਅਵਰ ਕੁਰਤੂ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿੰਨ ਨੀ ਮਾਨੈ, ਹਰ ਕਾ ਨਾਮ ਜਬ ਦੁਖ ਜਾਏ, ਨਾਨਕ ਬੋਲੈ ਸਹਿਜ ਸੁਭਾਅ, ਚਾਰ ਪਦਾਰਥ ਜੇ ਕੋ ਮੰਗੈ, ਸਾਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੇ ਸੋ ਬਾਲੂ ਰਹਿ ਸਾਧ ਸੰਗ ਹੋਮੈ ਸ਼ੂਰੈ ਜੇ ਕੋ ਜਨ ਮਰਨ ਤੇ ਡਰੈ ਸਾਧ ਜਿਨ੍ਹਾਂ ਕੀ ਸਰਨੀ ਪਰੈ ਜੇ ਜਨ ਕੋ ਪ੍ਰਭ ਦਰਸ ਪਿਆ ਸਾਧ ਨਾਨਕ ਤੰ ਕੈ ਬਲ ਬਲ ਜਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਂ ਕੈ ਮਿਟੇ ਮਾਨ ਆਪ ਸੂ ਜੋ ਜਾਣੈ ਨੀਚਾ ਸੂ ਗੁਣੀਐ ਸਭ ਤੇ ਉੱਚਾ ਜਾਂ ਕਾ ਮਨ ਹੋਈ ਸਗਲ ਕੀਰੀਨਾ ਹਰ ਨਾਮ ਦਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਟਾਨਾ ਭੀਖੈ ਸਗਲ ਸਿੱਠ ਸਾਜਨਾ ਸੁਖ ਦੁਖ ਜਨ ਸਮ ਦਰਟੇਤਾ ਨਾਨਕ ਪਾਪਨ ਨੇ ਲੇਪਾ ਨਿਰ ਤਨ ਕੋ ਤਨ ਤੇਰੂ ਨਾਉ ਨਥਾਵੀ ਕੋ ਨਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੂ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਨਾਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਲ ਜਾਣੋ ਆਪੇ ਆਪਣ ਸੰਗ ਪ੍ਰਭ ਰਾਤੀ ਤੁਮਰੇ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਸ ਕੋਈ ਸਰਬ ਧਰਮ ਹੈ ਸਿਰਠ ਧਰਮ ਹਰ ਗੁਰ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਪਹਿਲਾ ਹਰ ਕਾ ਨਾਮ ਜਪੂ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਾ ਸੁਣ ਸੁਨ ਵਖਾਣੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜਹ ਘਟ ਵਸੈ ਹਰ ਨਾਮ ਸਲੂਕ ਨਿਰਗੁਣ ਯਾਰ ਏ ਆਣਿਆ ਸੋ ਪ੍ਰਭ ਸਦਾ ਸੁਮਾਲ ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨੀ ਬਿਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਮ ਮੂਲ ਤੇ ਕਮ ਦਸਤਾਨੀ ਜਿੰਤੂ ਸਾਜ ਸਵਾਰ ਸ਼ਿਗਾਰਿਆ ਗਰਭਗਨ ਮੈਂ ਜਿਨਹਿ ਉਭਾਰਿਆ ਬਾਹਰ ਬਿਸਤਰ ਤਜਹਿ ਪਿਆਰੈ ਦੂਧ ਭਰ ਜੂਵਣ ਭੋਜਨ ਸੁਖ ਸੂਦ ਬਿਰਤ ਪਿਆਉ ਪ੍ਰਸਾਕ ਸੈਨ ਮੁਖ ਪਿਆਉ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ ਲਿਓ ਤਾਂ ਨਾਨਕ ਸੀਜੈ ਜਿਹ ਪ੍ਰਸਾਦ ਧਾਰੂ ਪਰ ਸੁਖ ਬਸੈ ਸੋਤ ਭਰਾਤ ਮੀਤ ਬਿੰਤਾ ਸੰਗ ਹਸੈ ਜੇ ਪ੍ਰਸਾਦ ਪੀ ਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਸਾਦ ਵਸਾ ਦੀਨੇ ਹੱਥ ਪਾਵ ਕਰ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜਾਂ ਦ ਵਿਆਪੀ ਨਾਨਕ ਕਾਲ ਲਿਓ ਪ੍ਰਵਿਆਪੀ ਆਦੰਤ ਜੋ ਰੱਖਣ ਹਾਰ

ਬਸਾਰੇ ਮੁਗਦੀ ਅਜਾਨ ਸਦਾ ਸਦਾ ਹੀ ਭੁੱਲਣ ਹਾਰ ਨਾਨਕ ਰਾਖਣ ਹਾਰ ਉਪਾਰ ਰਤਨ ਤਿਆਗ ਕੌਡੀ ਸੰਗਰਚੈ ਸਾਹ ਛੋਟ ਝੂਠ ਸੰਗ ਮਚੈ ਜੋ ਛੰਡਾ ਸੋ ਅਸਤਰ ਕਰ ਮਾਨੈ ਜੋ ਹੋਵਣ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਾਰ ਹਰੈ ਚੰਦਨ ਲੇਪ ਉਤਾਰੈ ਧੂਈ ਗਰਤ ਪ੍ਰੀਤ ਭਸਮ ਸੰਗ ਹੋਈ ਆਂਧ ਕੂ ਮੈਂ ਪਤ ਬਕਰਾਲ ਨਾਨਕ ਘਾਟ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੇ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਪੇ ਕੇ ਅੰਤਰ ਮਲ ਮਾਇਆ ਛਬ ਸੁਨਾਏ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੂ ਸਵਾਨ ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਤਰ ਕੈਸੇ ਤਰੈ ਅਥਾਹਾ ਜਾਂ ਕੈ ਅੰਤਰ ਵਸੈ ਪ੍ਰਭ ਆਪ ਨਾਨਕ ਦੇ ਜਨ ਸਹਿ ਸਮਾਤ ਸੁਣਨ ਦਾ ਕੈਸੇ ਮਾਰਗ ਪਾਵੈ ਕਰ ਗਹਿ ਲਿਓ ਊੜ ਨਿਭਾਵੈ ਕਹਾਂ ਬਜਾਰ ਤੂਜੈ ਟੂਰਾ ਨਿਸਕਈਐ ਤਾ ਸਮਝੈ ਪੂਰਾ ਕਹਾਂ ਬਿਸਨ ਪਦ ਗਾਵੈ ਗੰਗ ਜਤਨ ਕਰੈ ਤਉ ਪੀਸ਼ਰ ਭੰਗ ਕਹਾ ਪਿਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆਉਸ ਗਵਨ ਕਰਤਾਰ ਕਰਨਾ ਮੈਂ ਦੀ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਾਹਿ ਸੁਹਾਵੈ ਨਾ ਚੀਤਾ ਜੋ ਬਰਾਈ ਤਾ ਸੁਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸੈ ਅਣਦ ਕੇਲ ਮਾਇਆ ਰੰਗ ਰਸੈ ਜੜ ਕਰ ਮਨੈ ਮਨੈ ਪ੍ਰਤੀਤ ਕਾਨ ਲੈ ਆਵੈ ਮੂੜੈ ਚੀਤ ਬੈਰ ਬਰੂਦ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਬਲੂ ਧਰੂਹ ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੂੰ ਭੈ ਅਰਦਾਸ ਜੀਓ ਪਿੰਡ ਸਹਿ ਤੀਰੀ ਰਾਸ ਤੂੰ ਮਾਤ ਪਿਤਾ ਹਾਂ ਬਾਰਕ ਤੀਰੀ ਤੁਮਰੀ ਕਿਰਪਾ ਮੈਂ ਸੂਕ ਨੀਰੀ ਤੂੰ ਹੀ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੁਤਰ ਧਾਰੀ ਤੁਮ ਤੇ ਹੋਈ ਸ਼ਵਾਗਿਆਕਾਰੀ ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਣ ਹਾਰ ਪ੍ਰਭ ਛੋੜ ਕੈ ਲਾਗੈ ਆਣ ਸਵਾਈ ਨਾਨਕ ਕਹੂ ਨਾ ਸੀ ਜੀ ਬਿਨਾਂ ਵੈ ਪਤ ਜਾਈ ਅਸ਼ਟਪਤੀ ਦਸ ਵਸਤੂ ਲੇ ਪਾਛੇ ਪਾਵੈ ਇੱਕ ਵਸਤ ਕਾਰਨ ਬਖੂਟ ਗਵਾਵੈ ਇੱਕ ਪੀ ਨਾ ਦੀ ਦਸ ਪੀਹਰ ਲੇ ਤੋ ਮੂੜਾ ਕਹੋ ਕਹਾਂ ਕਰੀ ਜੇ ਠਾਕੁਰ ਸਿਉ ਨਾਹੀ ਚਾਰਾ।

ਸੂ ਰੰਗ ਲਾਵੇ ਉਹ ਬਿਣਸਾ ਉਹ ਮਨ ਪਛਤਾਵੇ ਜੋ ਦਿਸਾ ਸੋ ਚਾਲਣਹਾਰ ਲਪਟ ਰਿਹੋ ਤਾਂ ਅੰਧ ਅੰਧਾਰ ਬਟਾਉ ਸੋ ਜੋ ਲਾਵੇ ਨੀ ਤਾਂ ਕੋ ਹੱਥ ਨ ਆਵੇ ਕੀ ਮਨ ਹਰ ਕੇ ਨਾਮ ਕੀ ਪ੍ਰਤੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੰਡਾ ਬਸਬਾਇਆ ਮਿਥਿਆ ਮੈਂ ਮਮਤਾ ਮਾਇਆ ਮਿਥਿਆ ਰਾਹ ਜੁਵਨ ਧਨਵਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਾਥ ਹਸਤੀ ਅਸੁਭ ਵਸਤਰਾ ਮਿਥਿਆ ਰੰਗ ਸੰਗ ਮਾਇਆ ਭੀਕ ਅਸਤਾ ਮਿਥਿਆ ਧਰੂ ਮੋਹ ਅਭਮਾਨ ਮਿਥਿਆ ਸੁਪਰ ਕਰਤ ਗੁਮਾਨ ਆਸਤਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਣ ਪਰ ਨਿੰਦਾ ਸੁਨਹਿ ਮਿਥਿਆ ਹਸਤ ਪਰ ਦਰਬ ਕੋ ਹਿਰੈ ਮਿਥਿਆ ਨੇਤਰ ਭਗਤ ਨੇਤਰ ਭੇਖਤ ਮਿਥਿਆ ਨੇਤਰ ਭੇਖਤ ਪਰ ਤਿਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ ਮਿਥਿਆ ਚਰਨ ਪਰ ਬਕਾਰ ਕੋ ਥਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਾਨੀ ਪਰੁ ਪਕਾਰਾ ਮਿਥਿਆ ਬਾਤ ਲੀਤ ਬਿਕਾਰਾ ਬਿਨ ਬੂਜੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲਾਏ ਬਿਰਤੀ ਸਾ ਗਿਆਰ ਜਾਲ ਸਾਜ ਬਿਨਾ ਕਹੂ ਤਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਅਵ ਤਾ ਕੋ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਆਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਰਤੇ ਸਭ ਕਾਮ ਜੋ ਕਿਰਪਨ ਕੇ ਨਾਰਦ ਨਾਮ ਧਨ ਧਨ ਤੇ ਜਨ ਜੈ ਕਟ ਵਸਿਉ ਹਰ ਨਾਉ ਨਾਨਕ ਤਾਂ ਕੈ ਬਲ ਬਲ ਜਾਉ ਰਹਿਤ ਅਵਰ ਕਛ ਅਵਰ ਕੁਮਾਵਤ ਮਾਨੀ ਪ੍ਰੀਤ ਮੁਖੋਂ ਗੰਢ ਲਾਵਤ ਜਾਨਣ ਹਾਰ ਪ੍ਰਭੁ ਪਰਵੀਨ ਬਾਰ ਭੀਖ ਨ ਕਾਹੂ ਭੀਨ ਅਵਰ ਉਪਦੇਸ਼ ਆਪ ਨ ਕਰੈ ਆਵਦ ਜਾਵਤ ਜਨ ਮੈਂ ਮਰੈ ਜਿਸਕੈ ਅੰਤਰ ਵਸੈ ਨਿਰੰਕਾਰ ਤਿਸਕੀ ਸ਼ੀਖ ਤਰੈ ਸੰਸਾਰ ਜੋ ਤੂੰ ਭਾਣੇ ਤਿਨ ਪ੍ਰਭ ਜਾਤਾ ਨਾਨਕ ਜਨ ਚਰਨ ਪ੍ਰਾਤਾ ਕਰੂ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਪੈ ਮਾਨੈ ਆਪੈ ਆਪ ਕਰਤ ਨਬੀਰਾ ਕਿਸੈ ਦੂਰ ਜਨਾਬਤ ਕਿਸੇ ਬੁਝਾਵਤ ਨੀਰਾ ਪਾਪ ਸਿਉਣ ਸਗਲ ਤੀਰੈ ਸਭ ਕੁ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜਲਾਈ ਥਾਂ ਤਨੰਤਰ ਆ ਸਮਾਈ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੂਕ ਕਾਮ ਕ੍ਰੋਧ ਅਰਲੋ ਮੋਹ ਬਿਣ ਸਜਾਇ ਅਹਮੇਬ ਨਾਨਕ ਪ੍ਰਭ ਸ਼ਰਨਾ ਗਤੀ ਕਰ ਪੁਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਚਿਤੀ ਅੰਮ੍ਰਿਤ ਖਾ ਹੈ ਤੇ ਠਾਕੁਰ ਕੋ ਰੱਖ ਮਨ ਮਹਿ ਜਿਹ ਪ੍ਰਸਾਦ ਸੰਗੰਧ ਤਨ ਲਾਭ ਹੈ ਤਿਸ ਕੋ ਸਿਮਰਤ ਪਰਮ ਗਤ ਪਾਵ ਹੈ ਜਿਹ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਇ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੂ ਤਸਰਸਨਾ ਜਿਹ ਪ੍ਰਸਾਦ ਨੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਯੋਗ ਜਿਹ ਪ੍ਰਸਾਦ ਪਾਠ ਪਟੰਬਰ ਹਿੜਾਵੈ ਤਿਸੈ ਤਿਆਗ ਅਤਬਰ ਲੁਭਾਵੈ ਜਿਹ ਪ੍ਰਸਾਦ ਸੁਖ ਸੇ ਸਹੀਜੈ ਮਨ ਆਠ ਪੈਰ ਤਾਕੂ ਜਸ ਗਵੀਜੈ ਜਿਹ ਪ੍ਰਸਾਦ ਤੋ ਸਭ ਕੁਹ ਮਾਨੈ ਮੁਕਤਾਕੂ ਜਸਰਸਨ ਬਖਾਨੈ ਜਿਹ ਪ੍ਰਸਾਦ ਤਿਰ ਰਹਿਤਾ ਧਰਮ ਮਨ ਸਦਾ ਧਿਆਈ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤੈ ਦਰਗੈ ਮਨ ਪਾਵੈ ਨਾਨਕ ਪਾਤਸ਼ਾਹ ਤੀ ਘਰ ਜਾਵੈ ਜੇ ਪ੍ਰਸਾਦ ਰੋ ਕੰਚਨ ਦੇਹੀ ਲਿਵ ਲਾਓ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕੈਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸ਼ਰਨੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋਹ ਨਾ ਪਹੁੰਚੈ ਮਾਨ ਸਾਧ ਸਾ ਸਿਮਰੂ ਪ੍ਰਭ ਉੱਚੈ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਅਭੁੱਖਣ ਪਹਿਰੀ ਜੈ ਮਾਨ ਤੇ ਸਿਮਤ ਗੋਵਾਲਸ ਕੀਚੈ ਜਿਹ ਪ੍ਰਸਾਦ ਅਸਵਤ ਸਵਾਰੀ ਮਨ ਤਿਸ ਪ੍ਰਭ ਕੋ ਕਬਹੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪੁਰੇ ਪ੍ਰਭ ਆਪਣੇ ਮਨ ਜਿਨ ਤੇਰੀ ਮਨ ਬਣਤ ਮਨਾਈ ਊਠਤ ਬੈਠ ਸਾ ਤਿਸੈ ਤਿਆਈ ਤਿਸੈ ਧਿਆਇ ਜੋ ਇਕ ਲਖੈ ਇਆਂ ਊਹਾਂ ਨਾਨਕ ਤੇਰੀ ਰਖੈ ਜਿਹ ਪ੍ਰਸਾਦ ਕਰੈ ਪੁੰਨ ਬਹੁਤ ਦਾਨ ਮਨ ਆਠ ਪੈਰ ਕਰ ਤਿਸ ਕਾ ਧਿਆਨ ਜੈ ਪ੍ਰਸਾਦ ਤੂੰ ਚਾਰ ਬਹਾਰੀ ਤਿਸ ਪ੍ਰਭ ਕੋ ਸਾਧ ਸਾਸ ਚੇਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੂ ਸਦਾ ਅਨੂਪ ਜੇ ਪ੍ਰਸਾਦ ਤੇਰਣੀ ਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤਰੈ ਗੁਰਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਨਾ ਕਰਨਾ ਜੇ ਪ੍ਰਸਾਦ ਭੀਖੇ ਬਿਸਮਾਦ ਜੇ ਪ੍ਰਸਾਦ ਬੂਲੈ ਮਤਰਸਨਾ ਜੇ ਪ੍ਰਸਾਦ ਸੁਖ ਸਹਿ ਜੀ ਵਸਨਾ ਜੇ ਪ੍ਰਸਾਦ ਹਸਤ ਕਰ ਚਲੈ ਜੇ ਪ੍ਰਸਾਦ ਸਪੂਰਨ ਫਲੈ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗੂ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੈ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੁ ਵਿਸਾਰ ਜੈ ਪ੍ਰਸਾਦ ਤੇਰਾ ਪ੍ਰਤਾਪ ਪ੍ਰੇਮ ਮੂੜ ਤੂੰ ਤਾਕੂ ਜਾਪ ਜੈ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜੈ ਪ੍ਰਸਾਦ ਤੂੰ ਪਾਵੈ

ਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਪ ਜਪੈ ਜਪ ਸੋਈ ਆਪ ਜਾਏ ਆਪ ਜਪਾਏ ਜਪੈ ਸੁਨਾਉ ਆਪ ਗੁਆ ਸੁ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਈ ਪ੍ਰਗਾਸ ਪ੍ਰਭੁ ਦਿਆ ਤੇ ਕਮਲ ਵਿਗਾਸ ਪ੍ਰਭ ਸੁ ਪ੍ਰਸੰਨ ਵਸੈ ਮਨ ਸੋਈ ਪ੍ਰਭ ਦਿਆ ਤੇ ਮਤ ਉੱਤਮ ਹੋਏ ਸਰਵ ਨਿਧਾਨ ਪ੍ਰਭ ਤੇਰੀ ਮਿਆ ਆਪੋ ਕਛੁ ਨ ਕਿਨਹੁ ਲਿਆ ਜਿਤ ਜਿਤ ਲਾਭ ਤਿਤ ਲੱਗੈ ਹਰ ਨਾਥ ਨਾਨਕ ਇਨਕਾ ਕਛੁ ਨ ਹਾਥ ਸਲੂਕ ਅਗਾਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸਮੁਕਤਾ ਹੋਏ ਸੁਣ ਮੀਤਾ ਨਾਨਕ ਮਨਮੰਤਾ ਸਾਜਨਾ ਕੀ ਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮਖੁ ਜਲੋ ਸਾਧ ਸੰਗ ਮੈਂ ਸਗਲੀ ਖੋਤ ਸਾਧ ਕੈ ਸੰਗ ਮਿੱਟੇ ਅਭਿਮਾਨ ਸਾਧ ਕੈ ਸੰਗ ਪ੍ਰਗਟੈ ਸੁ ਗਿਆਨ ਸਾਧ ਕੈ ਸੰਗ ਬੁਝੇ ਪ੍ਰਭ ਨੀਰਾ ਸਾਧ ਸੰਗ ਸਭ ਹੂਤ ਨਬੀਰਾ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਜਤਨ ਸਾਧਗੀ ਮਹਿਮਾ ਵਰਨੈ ਕੌਣ ਪ੍ਰਾਨੀ ਨਾਨਕ ਸਾਧਗੀ ਸੂਬਾ ਪ੍ਰਭ ਮਾਹਿ ਸਮਾਨੀ ਸਾਧ ਕੈ ਸੰਗ ਗੁਚਰ ਮਿਲੈ ਸਾਧ ਕੈ ਸੰਗ ਸਦਾ ਪਰ ਫੁਲੈ ਸਾਧ ਕੈ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਣ ਸਾਧ ਕੈ ਸੰਗ ਮਨੁ ਫਿਰ ਬੈਣ ਸਾਧ ਕੈ ਸੰਗ ਨਾ ਕਤੁ ਧਾਵੈ ਸਾਧ ਕੈ ਸੰਗ ਅਸਤ ਮਨ ਪਾਵੈ ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਾ ਮੀਤ ਸਾਧੂ ਕੈ ਸੰਗ ਮਹਾਪਨੀਤ ਸਾਧ ਕੈ ਸੰਗ ਕਿਸੋ ਨੀ ਬੈਰ ਸਾਧ ਕੈ ਸੰਗ ਨਾ ਬੀਗਾ ਪੈਰ ਸਾਧ ਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੈ ਪਰਮਾਨੰਦਾ ਸਾਧ ਕੈ ਸੰਗ ਨਾਹੀ ਔਤਾਪ ਸਾਧ ਕੈ ਸੰਗ ਤਜੇ ਸਾ ਵਿਆਪੈ ਜਾਣੈ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧ ਕੈ ਸੰਗ ਨਾ ਕਬੂ ਧਾਵੈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਵਸਤ ਉਹ ਗੋਚਰ ਲਹਿ ਸਾਧੂ ਕੈ ਸੰਗ ਚਰਸੈ ਸਾਧ ਕੈ ਸੰਗ ਵਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧ ਕੈ ਸੰਗ ਦੜੈ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ ਸਾਧ ਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਣ ਸਾਧ ਕੈ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੂਤਨ ਪਾਵੈ ਜਿਸ ਧੰਤੇ ਸਭ ਕੁ ਬਿਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੂਬਾ ਸੁਰਦੀਵਾ ਸਾਧੂ ਕੈ ਸੰਗ ਪਾਪ ਲੈਣ ਸਾਧ ਸੰਗ ਮ੍ਰਿਤ ਗੁਣ ਗਾਇਣ ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਿਛ ਘਾਲ ਦਰਸ਼ਨ ਪੇਟ ਜੋਤ ਨਿਹਾਲ ਸਾਧ ਕੈ ਸੰਗ ਕੁਲੂਕਤ ਹਰੈ ਸਾਧ ਕੈ ਸੰਗ ਨਰਕ ਪਰ ਹਰੈ ਸਾਧ ਕੈ ਸੰਗ ਇਆਂ ਉਹਾਂ ਸਹੇਲਾ ਸਾਧ ਸੰਗ ਵਿਚਰਤ ਹਰ ਮੀਲਾ ਜੋ ਇੱਛੈ ਸੋਈ ਫਲ ਪਾਵੈ ਸਾਧ ਕੈ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਜ ਵਸੈ ਨਾਨਕ ਸਾਧ ਨਾਨਕ ਉਦਰੈ ਨਾਨਕ ਉਦਰੈ ਸਾਧ ਸੁਣ ਸੁਣੈ ਰਸ ਸੁਣੈ ਸਾਧ ਕੈ ਸੰਗ ਸੁਨਵਾਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧ ਕੈ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧ ਕੈ ਸੰਗ ਲਗੈ ਪਰਮ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਪਿਆ ਗਿਆਕਾਰੀ ਸਾਧ ਸੰਗਤ ਪਈ ਹਿਮਾਰੀ ਸਾਧ ਕੈ ਸੰਗ ਮਿਟੇ ਸਭ ਰੂਗ ਨਾਨਕ ਸਾਧ ਭੇਟੈ ਸੰਯੋਗ ਸਾਧ ਕੀ ਮਹਿਮਾ ਬੀਤ ਨਾ ਜਾਣੈ ਜੀਤਾ ਸੁਣੈ ਤੀਤਾ ਵਖਿਆਨੈ ਸਾਧਗੀ ਉਪਮਾ ਤੈ ਗੁਣ ਤੇ ਦੂਰ ਸਾਧਗੀ ਉਪਮਾ ਰਹੀ ਭਰਪੂਰ ਸਾਧਗੀ ਸੁਭਾ ਕਨਾਈ ਅੰਤ ਸਾਧਗੀ ਸੁਭਾ ਸਦਾ ਬੇਅੰਤ ਸਾਧਗੀ ਸੁਭਾ ਉਚਤੇ ਉੱਚੀ ਸਾਧਗੀ ਸੁਭਾ ਮੂਚਤੇ ਮੂਚੀ ਸਾਧਗੀ ਸੁਭਾ ਸਾਧ ਬਣ ਆਈ ਨਾਨਕ ਸਾਧ ਪ੍ਰਭੇਦ ਨ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਭੇਖੈ ਏਕ ਸਿਮਣ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਈ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਰਲੀਪ ਜੈਸੇ ਜਨਮੈ ਕਮਲ ਅਲੀਪ ਬ੍ਰਹਮ ਗਿਆਨੀ ਸਦਾ ਨਰਦੂਖ ਜੈਸੇ ਸੂਰ ਸਰਬ ਕੁ ਸੁਖ ਬ੍ਰਹਮ ਗਿਆਨੀ ਕਹਿ ਦ੍ਰਿੜ ਸਮਾਨ ਜੈਸੇ ਰਾਜ ਰੰਗ ਕੁ ਲਾਗੈ ਤੁਲ ਪਵਾਣ ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉਂ ਬਸੁਦਾ ਕੁ ਖੁਦਾ ਕੁ ਚੰਦਨ ਲੀਪ ਬ੍ਰਹਮ ਗਿਆਨੀ ਕਹਿ ਇਹ ਗਨਾਉ ਨਾਨਕ ਜੋ ਪਾਵਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੇ ਜਲਾਉ ਬ੍ਰਹਮ ਗਿਆਨੀ ਕਹਿ ਮਨ ਹੋਈ ਪ੍ਰਗਾ ਜੈਸੇ ਧਾਰੂ ਪੁਰ ਆਕਾਸ਼ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਹੀਂ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਉੱਚਾ ਮਨ ਆਪਣੇ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭੈ ਨਾਨਕ ਜਿਨ ਪ੍ਰਵਿਆਪ ਕਰੀ ਬ੍ਰਹਮ ਗਿਆਨੀ ਸਗਲ ਕਿਰੀ ਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉੱਪਰ ਮਿਆ ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਪਿਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੇ ਦਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਇੱਕ ਉਪਰਾਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕਾ ਗਰੀਬੀ ਸਮਾ ਬ੍ਰਹਮ ਗਿਆਨੀ ਪਰਉਪਕਾਰ ਮਾ ਬ੍ਰਹਮ ਗਿਆਨੀ ਕਾ ਨਾ ਹੀ ਧੰਦਾ ਬ੍ਰਹਮ ਗਿਆਨੀ ਲੈ ਤਾਬਤ ਮੰਦਾ ਬ੍ਰਹਮ ਗਿਆਨੀ ਕਾ ਹੋਈ ਸੁਭਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਵਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਵਲ ਸੰਸਾਰ
ब्रह्म ज्ञानी के करंग ब्रह्म ज्ञानी के बसा प्रासंग ब्रह्म ज्ञानी के नाम उदार ब्रह्म ज्ञानी का नाम परवार ब्रह्म ज्ञानी सदा सद जागत ब्रह्म ज्ञानी अबद्ध त्याग ब्रह्म ज्ञानी का मन परमानंद ब्रह्म ज्ञानी का कर सदानंद ब्रह्म ज्ञानी सुख सहज निवास नानक ब्रह्म ज्ञानी का नहीं बनास ब्रह्म ज्ञानी ब्रह्म का बीता ब्रह्म ज्ञानी एक संहिता ब्रह्म ज्ञानी का हुई अचिंत ब्रह्म ज्ञानी का निर्मल मंत ब्रह्म ज्ञानी जस करै प्रव्याप ब्रह्म ज्ञानी का बड़ प्रताप ब्रह्म ज्ञानी का दर्श बड़ भागी पाई है ब्रह्म ज्ञानी को बल बल जाई है ब्रह्म ज्ञानी को खोजै महेश्वर नानक ब्रह्म ज्ञानी आप परमेश्वर ब्रह्म ज्ञानी की कीमत नाही ब्रह्म ज्ञानी का सगल मन माही ब्रह्म ज्ञानी का कौन जाने भेद ब्रह्म ज्ञानी को सदा आदेश ब्रह्म ज्ञानी का कथे न जाय उदाखुर ब्रह्म ज्ञानी सर्व का ठाकुर ब्रह्म ज्ञानी किमित कौन बखाने ब्रह्म ज्ञानी की गत ब्रह्म ज्ञानी जाने ब्रह्म ज्ञानी का अंत न पार नानक ब्रह्म ज्ञानी को सदा नमस्कार ब्रह्म ज्ञानी सा सटका करता ब्रह्म ज्ञानी सा जीवन नहीं मरता ब्रह्म ज्ञानी मुक्त युग जी का दाता ब्रह्म ज्ञानी पूर्ण पुरख विदाता ब्रह्म ज्ञानी अनाथ का नाथ ब्रह्म ज्ञानी का सब ऊपर हाथ ब्रह्म ज्ञानी का सगल आकार ब्रह्म ज्ञानी आप निरंकार ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का धनी सलूक उर्धारा जुवंतर नाम सर्वे पीखे भगवान निमक निमक ठाकुर नमस्कार नानक उह अपरस सगल निस्तार अष्टपति मिथ्या नाई रसना परस मन में प्रीत निरंजन दर्श पर तिरया रूप न भिख नेत्र साध की टैल संसंगीत करना सुना काउ की निंदा सब ते जाने पुष्कु मंदा गुर प्रसाद विख्या पर हरे मन की बासना मन ते टर इंद्री जित मन जू ते रहत नानक कूट मदे को ऐसा परस वैष्णो सो जसु परसो परसान विष्णु की माया ते हुई भिन्न कर्म कर्तव्य ने कर्म तिस वैष्णो का निर्मल धर्म काउ फल की इच्छा नहीं बाचै केवल भगत कीर्तन संग्रह चै मंत नियंत्र सिमरन गोपाल सब ऊपर होत कृपाल आप दड़ैवर नाम जपावे नानक वैष्णो परम गत पावे भगौती भगवंत भगत का रंग सगल त्यागा दुट का संग मंत्री बिनसा सगला परम कर पूजा सगल पार ब्रह्म साध संग पापा मलख हुए तिस भगौती की मत उत्तम हुए भगवंत की टहल करै नितनीत मंत नरपै विष्ण प्रीत हर के चरण हृदय विसावे नानक ऐसा भगौती भगवंत को पावे सो पंड जो मन प्रबोधै राम नाम आत्म सुदै राम नाम सा रस पीवै उस पंडित का उपदेश जग जीवै हर की कथा हृदय विसावै सो पंडित फिर जो न आवै वेद प्राण सिमरत बुझै मूल सुख मैं जानै अस्थूल चौ वर्णा को दे उपदेश नानक उस पंडित को सदा आदेश बीज मंत्र सर्व को ज्ञान चौ वर्णा मैं जपै को नाम जो जो जपै तिसकी गत हुई सा संग पावै जन कोई कर कृपा तरुर थारै पास प्रीत मुक्त पाथर को तारै सर्व काखद नाम कल्याण रू मंगल गुण गाम काहू जुगत किते ना पाईऐ धर्म नानक तिस मिलै जिस लिखिया तुर करम जिसका मन पार ब्रह्म का नास तिसका नाम सत रामदास आत्म राम तिस नदरी आया दाद संतन पाए तिन पाया सदा निकट निकट हर जान सुधा दरगै प्रवान अपने दास को आप कृपा करै ते दास को सासु जी परै सगल संगातम उदास ऐसी जुगत नानक रामदास प्रभु की आज्ञा तम ही तावै जीवन मुगत सुख कहावै तैसा अर्क तैसा सोग सदा नंत नहीं वियोग तैसा स्वर्ण तैसी उस माटी तैसा अमृत तैसी बिखाटी तैसा मान तैसा अवमान तैसा रंग तैसा रह जान जो वरताए साही जुगत नानक पुरकी है जीवन मुगत पार नाम के सगले ठाओ जित जित घर राखे तैसा तिन नाओ आपे करण करामण जोग प्रापा वै सुई फन हो पसर आपे अणत रंग लख न जाए पार ब्रह्म कै रंग जैसी मत दे तैसा परगास पार ब्रह्म करता इविनाश सदा सदा सदा दयाल सिमर सिमर नानक भई निहाल सलोक उस्तत करै अनेक जन अंत न पारावार नानक रचना प्रभ रची भव विद्यानक प्रकार अष्टपति कई कूट हुई पुजारी कई कूट ओचार बुहारी
ਕਈ ਕੋਟ ਪੈ ਤੀਰਥ ਵਾਸੀ, ਕਈ ਕੋਟ ਮਨ ਭਰਮੈ ਉਦਾਸੀ, ਕਈ ਕੋਟ ਵੇਦ ਕੇ ਸਰੋਤੀ, ਕਈ ਕੋਟ ਤਪੀਸਰ ਹੋਤੀ, ਕਈ ਕੋਟ ਆਤਮ ਧਿਆਨ ਤਾਰੈ, ਕਈ ਕੋਟ ਕਵ ਕਾ ਵਿਚਾਰੈ, ਕਈ ਕੋਟ ਨਾਮ ਤੋਂ ਨਾਮ ਧਿਆਵ ਹੈ, ਨਾਨਕ ਕਰਤੇ ਕਾਂਤ ਨਾ ਪਾਵੈ, ਕਈ ਕੋਟ ਭੈ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨਿਕੋਰ, ਕਈ ਕੋਟ ਪਰ ਦਰਬ ਕੋਹਿਰੈ, ਕਈ ਕੋਟ ਪਰ ਦੁਖਣਾ ਕਰੈ, ਕਈ ਕੋਟ ਮਾਇਆ ਸਰਮਾਇ, ਕਈ ਕੋਟ ਪਰਦੇਸ ਪਰਮਾਹੈ, ਜਿਤ ਜਿਤ ਲਾਭ ਤਿਤ ਤਿਤ ਲਗਣਾ, ਨਾਨਕ ਕਰਤੇ ਕੀ ਜਾਣਾ ਕਰਤਾ ਰਚਨਾ, ਕਈ ਕੋਟ ਸਹਿਜਦੀ ਜੋਗੀ, ਕਈ ਕੋਟ ਰਾਜੀ ਰਸ ਭੋਗੀ, ਕਈ ਕੋਟ ਪੰਖੀ ਸਰਪੂ ਪਾਈ, ਕਈ ਕੋਟ ਪਾਥਰ

ਕਈਕੋਟ ਦੇਵ ਦਾਨਵੇਂਦਰ ਸਿਰ ਸ਼ਤਰ ਸਗਲ ਸਮੱਗਰੀ ਆਪਣਾ ਸੁਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈਕੋਟ ਰਾਜਸ ਤਾਸਮ ਸਾਤਕ ਕਈਕੋਟ ਬੀਤ ਪ੍ਰਾਣ ਸਿਮਰ ਤਿਆਰ ਸਾਸਤ ਕਈਕੋਟ ਕੀਏ ਰਤਨ ਸੰਬੰਧ ਕਈਕੋਟ ਨਾਨਾ ਪ੍ਰਕਾਰ ਜੰਤ ਕਈਕੋਟ ਕੀਏ ਚਿਰਜੀਵੇ ਕਈਕੋਟ ਗ੍ਰਹਿ ਮਿਹਰ ਸਵਰਨ ਥੀਵੇ ਕਈਕੋਟ ਝਾਕੇ ਨਰਿਪਸਾਚ ਕਈਕੋਟ ਪੂਤ ਪ੍ਰੇ ਸੂਕਿਰ ਮਿਰਗਾ ਸਭ ਤੇ ਨੇਰਾ ਸਭ ਹੂੰ ਤੇ ਦੂਰ ਨਾਨਕ ਆਪ ਅਲਪਤ ਰਿਹਾ ਭਰਪੂਰ ਕਈਕੋਟ ਪਤਾਲ ਕੇ ਵਾਸੀ ਕਈਕੋਟ ਨਰਕ ਸੁਰਗ ਨਿਵਾਸੀ ਕਈਕੋਟ ਜਨਮੈ ਜੀਵੈ ਮਰੈ ਕਈਕੋਟ ਬਹੁ ਜੋਨੀ ਫਿਰੈ ਕਈਕੋਟ ਬੈਠ ਤੀ ਖਾਏ ਕਈਕੋਟ ਘਾਲੈ ਥਕ ਪਾਹੈ ਕਈਕੋਟ ਕੀ ਤਨਵੰਤ ਕਈਕੋਟ ਮਾਇਆ ਮੈਂ ਚਿੰਤਾ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੈ ਹਾਥੀ ਕਈਕੋਟ ਭੈ ਬਾਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈਕੋਟ ਪ੍ਰਭ ਕੁਖ ਜੰਤੇ ਆਤਮੈ ਪਾਰ ਬ੍ਰਹਮ ਲਹੰਤੀ ਕਈਕੋਟ ਦਰਸ਼ਨ ਪ੍ਰਭ ਪਿਆਸ ਤਿਨਕੋ ਮਿਲਿਓ ਪ੍ਰਭ ਵਿਮਨਾਸ ਕਈਕੋਟ ਮੰਗੈ ਸਤ ਸੰਗ ਪਾਰ ਬ੍ਰਹਮ ਤੈਨ ਲਾਗਾ ਰੰਗ ਜਿਨਕ ਹੋਇ ਆਪ ਸੁਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ।

ਕੌਣ ਭਰਮੈ ਪਰਮੀਆ ਨਾਨਾ ਰੂਪ ਜੋ ਸੁਆਗੀ ਦੇਖਾਵੈ ਜੋ ਪ੍ਰਪਾਵੈ ਤਿਵੈ ਨਚਾਵੈ ਜੋ ਤਿਸ ਪਾਵੈ ਸੋਈ ਹੋਈ ਨਾਨਕ ਦੂਜਾ ਵਰਨਾ ਕੋਈ ਗੁਰੂ ਸਾਧ ਸੰਗ ਤੇ ਉਪਾਵੈ ਉਸ ਸਥਾਨ ਤੇ ਬਰਨਾਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼ ਮਨ ਤਨ ਨਾਮ ਰਤੇ ਕਰੰਗ ਸਦਾ ਬਸੇ ਪਾਰ ਬ੍ਰਹਮ ਕੈ ਸੰਗ ਜੋ ਜਲ ਮੈਂ ਜਲ ਆਏ ਖਟਾਨਾ ਤੋ ਜੋਤੀ ਸੰਗ ਜੋਤ ਸਮਾਨਾ

ਤਿਸੇ ਤਿਆਭੁ ਸਾਸ ਗਿਰਾਸ ਸਭ ਕੁਝ ਵਰਤੈ ਤਿਸਕਾ ਕੀਆ ਜੈਸਾ ਕਰੈ ਤੈਸਾ ਕੁਥੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ ਜਿਸਨੂੰ ਕਿਰਪਾ ਕਰੈ ਤਿਸੇ ਆਪਣ ਨਾਮ ਦੇ ਬੜਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਪ ਸੁਰਜਨ ਹਾਂ ਸਿਮਰੂ ਹਰ ਹਰ ਰਾਇ ਏਕ ਆਸ ਹਰ ਮਨ ਰਖੁ ਨਾਨਕ ਦੁਖ ਭਰਮ ਪਾਜਾਇ ਅਸ਼ਟਪਦੀ ਮਾਨੁਕੀ ਟੇਕ ਬਿਰਥੀ ਸਭ ਜਾਨ ਦੇਵਣ ਕੋਈ ਕਹਿ ਭਗਵਾਨ ਜਿਸ ਕਹਿ ਦੀਆ ਰਹਿ ਅਗਾਏ ਬਹੁ ਨ ਤਿਸ ਨਾ ਲਾਗੇ ਆਏ ਮਾਰਾ ਰਾਖੇ ਕੋ ਆਪ ਨੋ ਕਹਿ ਕਿਚਨਾਈ ਆਦਿ ਤਿਸਕਾ ਹੁਕਮ ਭੂ ਸੁਖ ਹੋਏ ਤਿਸਕਾ ਨਾਮਰਾ ਕੰਟ ਪਰਾਏ ਸਿਮਰ ਸਿਮਰ ਸਿਮਰ ਪ੍ਰਭ ਸੋਈ ਨਾਨਕ ਬਿਘ ਨ ਲਾਗੈ ਕੋਈ ਉਸਤਤ ਮਨ ਮੈਂ ਕਰਨ ਅੰਕਾਰ ਕਰ ਮਨ ਮੇਰੇ ਸਤ ਬੁਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸਹੇਲਾ ਕਰ ਲਹਿ ਜੀਓ ਨੈਣੋ ਪੀਗ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਤ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪਿਆਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗਹਿ ਨਾਨਕ ਉਜਲ ਮੱਥਾ ਵਡਭਾਗੀ ਤੀ ਜੰਜਗ ਮਾਹੈ ਸਦਾ ਸਦਾ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੀ ਧਨਵੰਤ ਗਣੀ ਸੰਸਾਰ ਮੰਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ ਏਕੋ ਏਕ ਪਛਾਣੈ ਤੁਤ ਕੀਓ ਸੋ ਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਣ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੂਜੈ ਤਿਸ ਕੀ ਜਾਣੋ ਤਿਸ ਨਾ ਬੂਜੈ ਸਾਧ ਸੰਗ ਹਰ ਹਰ ਜਸ ਕਹਿ ਤੁ ਸਰਵ ਰੂਪ ਤੇ ਉਹ ਹਰ ਜਨ ਰਹਿਤ ਅਣਦਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਹੀ ਨਿਰਵਾਣ ਏਕ ਉਪਰ ਜੇ ਜਨ ਕੀ ਆਸਾ ਤਿਸ ਕੀ ਕਟੀਐ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਨ ਲਾਗੈ ਦੁਖ ਜਿਸ ਕੋ ਹਰ ਪ੍ਰਮਨ ਚਿਤ ਆਵੈ ਸੋ ਸੰਤ ਸਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣੀ ਕਿਰਪਾ ਕਰੈ ਸੋ ਸੇਵਕੋ ਕਿਸ ਤੇ ਡਰੈ ਜੈਸਾ ਸਾਹ ਤੈਸਾ ਦੁਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧ ਸੀ ਜਿਆ ਗੁਰਪ੍ਰਸਾਦ ਤਸਾ ਬੂਜਿਆ ਜਬ ਦੇਖੋ ਤਾ ਸਭ ਕੁਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨੈ ਕਹਿ ਜਨਮੈ ਨੈ ਕਿਚ ਮਰੈ ਆਪਣ ਚਲਿਤ ਆਪ ਹੀ ਕਰੈ ਆਵਣ ਜਾਵਣ ਦ੍ਰਿਸ਼ਟ ਅਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਚ ਥਾਪ ਉਥਾਪ ਅਵਨਾਸੀ ਨਾਹੀ ਕਛ ਕੰਡ ਧਾਰਨ ਤਾਰ ਰਿਹੋ ਬ੍ਰਹਿਮੰਡ ਲਖ ਅਪੀਵ ਪੁਰਖ ਪ੍ਰਤਾਪ ਆਪ ਜਪਾਏ ਤਨ ਅਨਕ ਜਾਪ ਜਿਨ ਪ੍ਰਭ ਜਾਤਾ ਸੋ ਸੁਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ

ਕਰੈ ਵੱਡ ਭਾਗੈ ਨਾਮ ਜੋਤ ਪਾਵੈ ਬਿਸਰਾਮ ਨਾਨਕ ਤਿਨ ਪੁਰਖੂ ਤੁਮ ਕਰ ਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਵਸੇ ਹਰ ਸੰਗ ਸਹਿ ਸੁਭਾਈ ਹੋਵੈ ਸੋ ਹੋਈ ਕਰਨੈ ਹਾਰ ਪਛਾਣੈ ਸੋਈ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦਿਸ਼ਟਾਨਾ ਜਿਸ ਤੇ ਉਪਜੇ ਤੇ ਸਮਾਏ ਸਮਾਇ ਉਹ ਸੁਖ ਨਿਦਾਨ ਉਨਹੂ ਬਣ ਆਏ ਆਪ ਸਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੂਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾਂ ਕੈ ਸਿਮਰਨ ਉਦਰੀ ਐ ਨਾਨਕ ਤਿਸ ਬਲਹਾਰ ਰਾਸ਼ਟਰਪਤੀ ਟੂਟੀ ਗਣਨ ਹਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੀ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੁ ਨ ਹੋਏ ਜੇ ਸੋ ਪ੍ਰਾਣੀ ਲੋਚੈ ਕੋਈ ਤਿਸਵੇਂ ਨਾਹੀ ਤੇਰਾ ਕਿਛ ਕਾਮ ਗਾਤ ਨਾਨਕ ਜਾਪੀ ਇਕ ਹਰ ਨਾਮ ਰੂਪਮੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ।

ਟੂਟੇ ਹੋ ਰੋਗ ਨਾਨਕ ਸੂਜਨ ਸਦਾ ਅਰੋਗ ਜੋ ਮੰਦਰ ਕੋ ਥਾਮੈ ਥੰਮਣ ਤੋ ਗੁਰ ਕਾ ਸ਼ਬਦ ਮਨੈ ਅਸ ਥੰਮਣ ਜੋ ਪਖਾਣ ਨਾਮ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਈ ਵਿਗਾਸ ਜਿਉ ਮਹਾਧਿਆਨ ਮੈਂ ਮਾਰਗ ਪਾਵੈ ਤੋ ਸਾਧੂ ਸੰਗ ਮਿਲ ਜੋਤ ਪ੍ਰਟਾਵੈ ਤੈਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਪ੍ਰਭ ਲੋਚਾ ਪੂਰ ਮਨ ਮੂਰਖਾਏ ਬਿਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੀ ਵਣਹਾਰ ਅਵਰ ਤਿਆਗ ਤੋ ਤਿਸੇ ਚਿਤਾਰ ਜੋ ਕਿਛ ਕਰੇ ਸੋਈ ਸੁਖਮਾਨ ਭੂਲਾ ਕਾਏ ਫਿਰੇ ਆ ਜਾਣ ਕੌਣ ਬਸਤ ਆਈ ਤੇਰੇ ਸੰਗ ਲਪਟ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਾਤਸ਼ਾਹੀ ਤੀ ਕਰ ਜਾਹੈ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾ ਜਮਾ ਲਿਓ ਮਨ ਮੋਹ ਰਾਮ ਨਾਮ ਹਿਰਦੇ ਮੈਂ ਤੂਲ ਲਾਦ ਵਿਖ ਸੰਤੈ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਈ ਮੁਖ ਜਲ ਹਰ ਦਰਗਹਿ ਸੋਈ ਇਹ ਵਪਾਰ ਬਿਰਲਾ ਵਪਾਰ ਹੈ ਨਾਨਕ ਤੱਕ ਹੈ ਸਾਧ ਬਲਿਹਾਰੈ ਚਰਨ ਸਾਧ ਕੇ ਧੋਏ ਤੋ ਪੀਓ ਅਰਪ ਸਾਧਗੁ ਆਪਣਾ ਜੀਉ ਸਾਧਗੀ ਧੂਰ ਕਰੋ ਇਸ਼ਨਾਨ ਸਾਧੂ ਪਰ ਜਾਈਐ ਕੁਰਬਾਨ ਸਾਧ ਸੇਵਾ ਵਡ ਭਾਗੀ ਪਾਈਐ ਸਾਧ ਸੰਗਰ ਕੀਰਤਨ ਗਾਈਐ ਅਣਗ ਵਿੰਗੜ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਈ ਸੰਤੈ ਦਾ ਰਿਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਾ ਲਣਹਾਰ ਭੁੱਖੇ ਕੋ ਦੇਵ

ਹੋਈ ਸੱਚ ਕਰਨੀ ਸਚਤਾ ਕੀ ਰਹਿਤ ਸੱਚ ਹਿਰਦੈ ਸਤਮੁਖ ਕਹਿਤ ਸੱਚੀ ਦ੍ਰਿੜ ਸਾਚਾ ਆਕਾਰ ਸੱਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੂਜਨ ਸੱਚ ਸਮਾਤਾ ਸਲੂਕ ਰੂਪ ਨ ਰੀਖ ਨ ਰੰਗ ਕਿਛ ਤ੍ਰੈਗੁਣ ਤੇ ਪ੍ਰਭਿੰਨ ਤਿਸੇ ਬੁਝਾਏ ਨਾਨਕਾ ਜਸੂ ਵੈ ਸੂ ਪ੍ਰਸਾਨ ਅਸ਼ਟਪਦੀ ਅਵਨਾਸੀ ਪ੍ਰਮਨ ਮੈਰਾ ਮਾਨੋ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੈ ਨਹੀਂ ਕਿਛ ਕੋਈ ਸਰ ਨਿਰੰਤਰੀ ਕੁਸੋਈ ਆਪੇ ਬੀਨਾ ਆਪੇ ਦਾਨਾ ਗਹਿਰ ਗਪੇ ਗਹੀਰ ਸੱਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨ ਦਾਨ ਦਿਆਲ ਬਖਸੰਦ ਸਾ ਤੇਰੇ ਕੀ ਚਰਨੀ ਪਾਉ ਨਾਨਕ ਹੈ ਮਨ ਅਨ ਰਾਉ ਮਨਸਾ ਪੂਰਨ ਸ਼ਰਨਾ ਜੋਗ ਜੋ ਕਰਪਾਇਆ ਸੋਈ ਹੋ ਹਰਨ ਪਰਨ ਜਾ ਕਾ ਨੇਤਰ ਫੂਰ ਤਿਸ ਕਾ ਮੰਤਰ ਨ ਜਾਣੈ ਹੂਰ ਅਣਦਰੂ ਮੰਗਲ ਸਦ ਜਾ ਕੈ ਸਰਬ ਥੋਕ ਸੁਣੀਐ ਕਰਤਾ ਕੈ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਪ ਮੈਂ ਤਪੀ ਸਰ ਗ੍ਰਿਸਤ ਮੈਂ ਭੋਗੀ ਧਿਆਏ ਤਾਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ ਜਾ ਕੀ ਲੀਲਾ ਕੀਮਤ ਨਾਏ ਸਗਲ ਦੇਵ ਹਾਰੈ ਅਵਗਾਹੈ ਪਿਤਾ ਕ ਜਨਮ ਕ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ ਸੋ ਮਤ ਗਿਆਨ ਧਿਆਨ ਜਾਂਦੀ ਜਨ ਦਾਸ ਨਾਮ ਧਿਆ ਵੈਸੀ ਤੈ ਗੁਣ ਮੈਂ ਜਾ ਕੋ ਪਰਮਾਈ ਜਨਮ ਮਰੈ ਫਿਰ ਆਵੈ ਜਾਈ ਊਚ ਨੇ

ਪੂਰਨ ਸਭ ਠਾਏ ਨਾਨਾ ਬਿਦਕਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘੱਟ ਤਿਸਕੈ ਸਭ ਤਿਸਕੈ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਬੀਤ ਪੁਰਾਣ ਨਾਮ ਕੇ ਧਾਰੇ ਸੁਣ ਗਿਆਨ ਧਿਆਨ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਸਗਲ ਨਾਮ ਕੇ ਧਾਰੇ ਖੰਡ ਆਕਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਾਹ ਪਵਨ ਨਾਮ ਕੈ ਸੰਗ ਉਦਰੇਸ਼ਣ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਈ ਰੂਪ ਸਾਜਾਂ ਕੈ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਾਜਾਂ ਕੀ ਬਾਣੀ ਸਤ ਪੁਰਖ ਸਮਾਏ ਸਮਾਣੀ ਸਤ ਕਰਮ ਜਾਂ ਕੀ ਰਚਨਾ ਸਤ ਮੂਲ ਸਤ ਸਤ ਉਤਪਾਤਾ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੈ ਸਾ ਭਲੀ ਸਤਨਾਮ ਪ੍ਰਾਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕਰਦੈ ਪ੍ਰਵੇਸ਼ ਸਤ ਨਿਰਤ ਬੂਜੈ ਜੈ ਕੋਈ ਨਾਮ ਜਪਤ ਤਾ ਕੀ ਗਤ ਹੋਈ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੇ ਸਠ ਸੁ ਕਰਨੈ ਹਾਰ ਅਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋਤ ਸੁਪਾਵੈ ਸੁਵਰਤੀਆ ਬਿਸਮਨ ਬਿਸਮ ਭੇ ਬਿਸਮਾਦ ਜਿਨ ਬੂਝਿਆ ਤਸਿਆਇਆ ਸਵਾਦ ਪ੍ਰਭ ਕੈ ਰੰਗ ਰਾਜ ਜਾਂ ਰਹਿ ਗੁਰ ਕੈ ਬਚਨ ਪਦਾਰਥ ਲਹਿ ਓਏ ਦਾਤੇ ਦੁਕਟਨ ਹਾਰ ਜਾਂ ਕੈ ਸੰਗ ਧਰੈ ਸੰਸਾਰ ਜਨ ਕਾ ਸੇਵਕ ਸੂਡ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੂਕ ਆਦ ਸੱਚ ਜਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਤ ਤਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਾ ਸੁਣਤਾ ਬੂਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾ ਕਰੇ ਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਟਾਇਆ ਭੈ ਤੇ ਨਰਪੋ ਹੋਏ ਬਸਾਨਾ ਜਿਸ ਤੇ ਉਪਜੈ ਤਸਮਾਏ ਸਮਾਨਾ ਬਸਤ ਮਾਇ ਦੇ ਬਸਤ ਕਢਾਈ ਤਾਂ ਕੋ ਭਿੰਨ ਨਾ ਕਹਿਣਾ ਜਾਈ ਬੂਝੈ ਬੂਝਣ ਹਾਰ ਬਿਬੇਕ ਨਾਰਾਇਣ ਮਿਲੈ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੇ ਨੰਕਾਰਾ ਸੋ ਸੇਵਕ ਜਿਸ ਦਿਆ ਪ੍ਰਭ ਤਾਰੈ ਨਾਨਕ ਸੋ ਸੇਵਕ ਸਾਧ ਸਾਧ ਸਮਾਰੈ ਆਪਣੇ ਜਨ ਕਾ ਪਰਦਾ ਟਾਕੈ ਆਪਣੇ ਸੇਵਕ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਨਾਮ ਜਪਾਈ ਆਪਣੇ ਸੇਵਕ ਆਪਤ ਰਾਖੈ ਤਾਂ ਕਿ ਗਤਮਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉੱਚੇ ਉੱਚੈ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵ ਦੈਦ ਪ੍ਰਟਾਇਆ ਨੀਕੀ ਕੀਰੀ ਮੈਂ ਕਰ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਸ ਨਾ ਕੱਢ ਤੇ ਆਪ ਤਾਕੂ ਰੱਖ ਦੀ ਕਰ ਹਾਥ ਮਾਣਸ ਯਤਨ ਕਰਤ ਬਹੁ ਪਾਤ ਤਿਤੇ ਕਰਤ ਬਿਰਤੇ ਜਾਤ ਮਾਰੇ ਨ ਰਾਖੈ ਅਵਰ ਨ ਕੋਈ ਸਰਬਜੀਆਂ ਕਾ ਰਾਖਾ ਸੋਈ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲੱਕ ਬਣਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਉਹ ਮਨ ਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੇ ਸ਼ੇਵਰ ਨਾਹੀ ਦਿਟਾਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਕਰ ਨਾਮ ਕੈ ਸੰਗ ਨਾਮ ਰਸ ਜੋ ਜਨ ਤਿਪ ਤਾਨੈ ਮਨ ਤਨ ਨਾਮੈ ਨਾਮ ਸੁਮਾਨੈ ਉਠਤ ਬੈਠਤ ਸੋਭਤ ਨਾਮ ਕਉ ਨਾਨਕ ਜਨ ਕੈ ਸਦਕਾਮ ਬੋਲੋ ਜਾ ਜੇ ਵਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰੈ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸੁਰ ਹੈ ਸਮਾਈ ਜੋ ਹੋ ਆਹੋਤ ਸੋ ਜਾਨੈ ਪ੍ਰਭ ਆਪਣੇ ਕਾ ਹੁਕਮ ਪਛਾਨੈ।

ਸਲੂ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹੀ ਰਹਿ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਬਕਾ ਤੇ ਹਟੈ ਸਤਿਗੁਰ ਸਿੱਖੂ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੀ ਸਤਿਗੁਰ ਸਿੱਖਾ ਹਲਤ ਪਲਤ ਸਿਵਾ ਰਹਿ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਗੁਰ ਕਰ ਕਛ ਨਾ ਜਣਾਵੈ ਹਰਾ ਨਾਮ ਹਿਰਦੇ ਸਾ ਧਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਵਿਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੇ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਵਨਦਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਏਕ ਆਪ ਨਹੀਂ ਕਛ ਭਰਮ ਸਹਿ ਸਿਆਣ ਪਲਿਆ ਨਾ ਜਾਈਐ ਨਾਨਕ ਐਸਾ ਗੁਰੂ ਭਾਗੀ ਪਾਈਐ ਸਫਲ ਦਰਸ਼ਨ ਭੀਗਤ ਪਨੀਤ ਪਰਸਾ ਚਰਨ ਗਤ ਨੇ ਮਾਰੀ ਭੀਟਤ ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ ਸੁਣ ਕਰ ਬਚਨ ਕਰਨ ਆ ਗਾਨੇ ਮਨ ਸੰਤੁਖ ਆਤਮ ਪਤਿਆਨੇ ਪੂਰਾ ਗੁਰ ਅਖਿਉ ਜਾਂ ਕਾ ਮੰਤਰ ਅਮਰ ਦਿਸ਼ਟ ਭੀਖੈ ਹੋਈ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲੈ ਮਲਾਏ ਜੀਵਾਏ ਕੁਸਤਤ ਅਨੇਕ ਸਤਿਪੁਰਖ ਪੂਰਨ ਬਵੇਕ ਕਾਹੂ ਬੋਲ ਅਪਚਿਤ ਪ੍ਰਾਨੀ ਅਗੰਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿੰਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰ ਹੈ ਸਦ ਬਲਿਆਰੀ ਸਤਿਗੁਰੂ ਆਪਣੇ ਨਾਨਕ ਜਿਸ ਪ੍ਰਸਾਦ ਹੈ ਸਾ ਪ੍ਰਭ ਜਪਣੇ ਉਹ ਅਰਸ ਪਾਵੈ ਜਨ ਕੋਈ ਅੰਮ੍ਰਿਤ ਪੀ ਅੰਮ੍ਰਿਤ ਸੋਈ ਉਸ ਪੁਰਖਾਂ ਨੇ ਕਦੇ ਵਿਨਾਸ਼ ਜਾਂ ਕੈ ਮਨ ਪ੍ਰਗਟੈ ਗੁਣਤਾਸ ਆਠ ਪੈਰ ਹਰ ਕਾ ਨਾਮ ਲਈ ਸਾਹ ਚਬਦੇ ਸੇਵਕ ਉਹਦੇ ਮੋਹ ਮਾਇਆ ਕੇ ਸੰਗ ਨਾ ਲੇਪ ਮਨ ਮੈਂ ਰਾਖੈ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਉਹ ਦੁਖ ਤੈ ਤੇ ਨਾਸੇ ਤਪਤ ਮਾਏ ਠਾਡ ਵਰਤਾਈ ਅਣਦ ਪਿਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਉਦੇਸੇ ਸਾਧੂ ਕੇ ਪੂਰਨ ਉਪਦੇਸੇ ਪਾਉ ਚੁੱਕਾ ਨਰ ਪਾਹੋਈ ਬਸੈ ਸਗਲ ਵਿਆਦ ਮਨ ਤੇ ਕਹਿ ਨਸੈ ਜਿਸ ਕਾ ਸਾਤਿਨ ਕਿਰਪਾ ਤਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁੱਕਾ ਭ੍ਰਮ ਗਵਣ ਸੁਣ ਨਾਨਕ ਹਰ ਹਰ ਜਾ ਸਰਵਣ ਨਿਰਗੁਣ ਆਪ ਸਰ ਗੁਣ ਪੀ ਓਹੀ ਕਲਾ ਧਾਜਨ ਸਗਲੀ ਮੋਈ ਆਪਣੇ ਚਰਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਏ ਕੋਈ ਸਰ ਨਿਰੰਤਰ ਏਕੋ ਸੋਈ ਓਤ ਪੂਤ ਰਵਿਆ ਰੂਪ ਰੰਗ ਭਏ ਪ੍ਰਗਾ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਥਾਰੀ ਅਨਕ ਬਾਰ ਨਾਨਕ

ਪਾਪ ਅਸ਼ਟਪਦੀ ਜਬ ਵਿਕਾਰੀ ਕਛ ਨਾ ਦੁਰਠੀਤਾ ਪਾਪਨ ਤਬਕਾ ਤਿਹੂਤਾ ਜਬ ਧਾਰੀ ਆਪਣ ਸੁਨ ਸਮਾਧ ਤਬ ਬੈਰ ਬਰੂਪ ਕੇ ਸੰਕ ਮਾਧ ਜਬ ਇਸਕਾ ਵਰਨ ਚਿਨ ਜਾਪ ਤਬ ਹਰਕ ਸੁਖ ਕਿਸੈ ਵਿਆਪਤ ਜਬ ਆਪਣੇ ਆਪ ਪਾਰ ਬ੍ਰਹਮ ਤਬ ਮੂਹ ਕਾਂਕ ਸੂਬਤ ਭਰਮ ਆਪਣ ਖੇਲ ਆਪ ਵਰਤੀ ਜਾ ਨਾਨਕ ਕਰਨੇ ਹਾਰ ਨ ਦੂਜਾ ਜਬ ਹੂਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕੋ ਕਿਸ ਕੋ ਗਣੀ ਜਬ ਇਕ ਹਰ ਗਾਮ ਉਪਾਰ ਤਬ ਨਰਕ ਸੁਰੂ ਕੋ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਪਾਏ ਤਬ ਸਿਵ ਸਕਤ ਕਹ ਕਿਤ ਠਾਇ ਜਬ ਆਪੇ ਆਪਣੀ ਜੋਤ ਰਹਿ ਤਬ ਕਮਣ ਡਰ ਕਮਣ ਕਤ ਡਰੈ ਆਪਣ ਚਲਿਤ ਆਪ ਕਰਨੇ ਹਾਰ ਨਾਨਕ ਠਾਕੁਰ ਅਗਮੇ ਉਪਾਰ ਅਵਨਾਸੀ ਸੁਖ ਆਪਣੇ ਆਸਣ ਤੈ ਜਨਮ ਮਰਨ ਕਹੁ ਕਹਾਂ ਬਿਨਾਸਣ ਜਬ ਪੂਰਨ ਕਰਤਾ ਪ੍ਰਭ ਸੋਈ ਤਬ ਜਮ ਕੀ ਤ੍ਰਾਸ ਕਹੁ ਕਸੋਈ ਜਬ ਅਵਗਤ ਉਹ ਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿੰਜਣ ਗੋਚਰ ਔਗਾ ਦੇ ਤਬ ਕੌਣ ਛੋਟੇ ਗੁਣ ਬੰਧਨ ਬਾਦੇ ਆਪਣਾ ਪਾਪੀ ਚਰ ਜਾ ਨਾਨਕ ਆਪਣਾ ਰੂਪ ਆਪੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਤ ਹੂਤਾ ਤੈ ਬਿਨ ਮੈਲ ਕਹੁ ਕਹਿ ਧੂਤਾ ਜੈ ਨਿਰੰਜਨ ਨੰਕਾਰ ਨਿਰਵਾਣ ਤੈ ਕੌਣ ਕੁਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕਉ ਕੀਸ ਜੈ ਜੋ ਸਰੂਪੀ ਜੋ ਸੰਗ ਸਮਾਵੈ ਤੈ ਕਿਸੈ ਭੂਕਵਣ ਤੇ ਪਤਾਵੈ ਕਰਨ ਕਰਾਮਣ ਕਰਨੇ ਹਾਰ ਨਾਨਕ ਕਰਤੇ ਕਾ ਨਾਇ ਸੁਮਾਰ ਜਬ ਆਪਣੀ ਸੂਬਾ ਆਪਣ ਸੰਗ ਬਣਾਈ ਤਬ ਕਵਣ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਆਪੇ ਪਰਵੀਨ ਤੈ ਬੇਦ ਕਤੇਵ ਕਾਂ ਕੋ ਚੀਨ ਜਾਇ ਆਪਣਾ ਆਪਾ ਪੁਰਤਾ ਰਹਿ ਤਉ ਸਗਨ ਅਪਸਗਨ ਕਾਂ ਵਿਚਾਰੈ ਜਾਇ ਆਪਣੀ ਉੱਚੇ ਆਪਣੇ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਐ ਚੇਰਾ ਬਿਸਮਨ ਬਿਸਮ ਰਹਿ ਬਿਸਮਾਦ ਨਾਨਕ ਆਪਣੀ ਗਾ ਜਾਣੋ ਆਪ ਜੈ ਅਛਲ ਅਛਲ ਅਸ਼ੇਦ ਉਭੇਦ ਸਮਾਇਆ ਊਆ ਕਿਸੇ ਵਿਆਪਤ ਮਾਇਆ ਆਪਸ ਗੋ ਆਪੈ ਆਦੇਸ਼ ਤੈ ਗੁਣ ਕਾ ਨਾਈ ਪ੍ਰਵੇਸ਼ ਜੈ ਏਕ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ ਜੈ ਆਪਣੇ ਆਪ ਆਪ ਤਿਆਰਾ ਤੈ ਕੌਣ ਕਥੈ ਕੌਣ ਸੁਣੈ ਹਾਰਾ ਬਹੁ ਬਿਆ ਤੂਜ ਤੇ ਉੱਚਾ ਨਾਨਕ ਆਪਸ ਗੋ ਆਪੇ ਪਹੁਚਾ ਜੈ ਪ੍ਰਚੂ ਪ੍ਰਪੰਚਕਾਰ ਮੈਂ ਗੁਣ ਮੈਂ ਕਿਨੋ ਵਿਸਤਾਰ ਪਾਪੁਨ ਤੈ ਭਈ ਕੁਹਾਵਤ ਕੂ ਨਰ ਕੁ ਸੁਰਗ ਬਿਛਾਵਤ ਆ ਜਾਲ ਮਾਇਆ ਜੰਜਾਲ ਹੂੰ ਮੈਂ ਮੂਹ ਭਰਮ ਪੈ ਪਾਰ ਦੂਖ ਸ਼ੂਖ ਮਾਨ ਅਪਮਾਨ ਅਨਕ ਪ੍ਰਕਾਰ ਕੀ ਉਹ ਬਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸਕੂਚੈ ਤੋ ਨਾਨਕੀ ਕਹਿ ਜਗਤ ਭਗਤ ਤੈ ਆਪ ਜੈ ਪਸਰੈ ਪਸਾਰ ਸੰਤ ਪ੍ਰਤਾਪ ਦੂਪਾ ਕੈ ਆਪੈ ਧਨੀ ਉਨਕੀ ਸੋਭਾ ਉਨ ਹੂੰ ਬਣੀ ਆਪੈ ਕੌਤਕ ਰੰਚੂ ਆਪੈ ਰਸ ਭੁਗ ਨਰਜੂ ਜਿਸ ਭਾਵੈ ਤਿਸ ਆਪਣ ਨਾਇ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸ਼ਮਾਰ ਅਥਾ

ਪਾਤੀ ਸੰਤ ਪੀਟਿਆ ਨਾਨਕ ਮਨ ਪਰਗਾਸ। ਅਸ਼ਟਪਦੀ ਸੰਤ ਸੰਗੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮਿਗਰੀ ਇਹ ਕਿਸ ਕਟ ਮਾਹੈ ਅਨਕ ਰੰਗ ਨਾਨਾ ਦਿਸਟਾ ਹੈ। ਨਾਉਨ ਦੇ ਅੰਮ੍ਰਿਤ ਪਵ ਕਾ ਨਾਮ ਦੇਹੀ ਮੈਸ ਕਾ ਬਿਸਰਾਮ। ਸੁਣ ਸਮਾਧਨ ਤੈ ਨਾਦ ਕਹਿਣਾ ਜਾਈ ਚਰਜ ਸਮਾਧ ਤਿਨ ਦੇਖਿਆ ਜਿਸ ਆਪ ਦਿਖਾਈ। ਨਾਨਕ ਤੇਜਾ ਸੋ ਜੀ ਪਾਏ ਸੋ ਅੰਤਰ ਸੁਬਾਰ ਅਨੰਤ। ਘਟ ਘਟ ਵਿਆਪ ਰਿਆ ਭਗਵੰਤ ਧਰਨ ਮਾਏ ਆਕਾਸ ਪਿਆਲ। ਸਰਬ ਲੋਕ ਪੂਰਨ ਪ੍ਰਤਪਾਲ ਬਨ ਤਨ ਪਰਬਤ ਹੈ ਪਾਰ ਬ੍ਰਹਮ। ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬੈ ਸੁੰਤਰ ਮਾਏ। ਚਾਰ ਕੁੰਟ ਦੈ ਦਿਸੈ ਸਮਾਏ ਤੇ ਤੇ ਭਿੰਨੇ ਕੂਠਾਓ। ਗੁਰ ਪ੍ਰਸਾਦ ਨਾਨਕ ਸੁਖ ਪਾਓ। ਵੀਤ ਪ੍ਰਣ ਸਿਮਰਤ ਮੈਂ ਦੇਖ ਸਸਿਰ ਸੂਰ ਨਖਯਤਰ ਮੈਂ ਏਕ। ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲ ਨਾ ਕਬਹੂ ਡੋਲੈ। ਸਰਬ ਕਲਾ ਕਰ ਖੇਲੇ ਖੇਲ ਮੋਲ ਨਾ ਪਾਈਐ ਗੁਣੈ ਅਮੋਲ। ਸਰਬ ਜੋਤ ਮੈਂ ਜਾ ਕੀ ਜੋਤ ਧਾਰਿਓ ਸਵਾਮੀ ਓਤ ਪੂਤ। ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਓ ਬਿਸਾਦ। ਸੰਤ ਜਨਾ ਕਾ ਭੇਖਣ ਸਾ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ। ਸੰਤ ਜਿਨਾ ਸੁਣੈ ਸੁਭ ਬਚਨ ਸਰਬ ਵਿਆਪੀ ਰਾਮ ਸੰਗਰਚਨ। ਜਿਨ ਜਾਤਾ ਤਿਸ ਕੀ ਰਹਿਤ ਸਤ ਬਚਨ ਸਾਧੂ ਸਭ ਕੈਦ। ਜੋ ਜੋ ਹੋਈ ਸੋਈ ਸੁਖ ਮਾਨੈ ਕਰਨ ਕਰਾਵਣ ਹਾਰ ਪ੍ਰਭ ਜਾਨੈ। ਅੰਤਰ ਬਸੇ ਬਾਰ ਪੀ ਹੋਈ ਨਾਨਕ ਦਰਸ਼ਨ ਦੇਖ ਸਾ ਮੋਈ। ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾਦ। ਤਿਸ ਪਵਿਤਾ ਕਰੈ ਵਿਸਤਾਰ ਤਿਸ ਪਵਿਤਾ ਇਕੰਕਾਰ। ਅਨਕ ਕਲਾ ਲਖੀ ਨਾ ਜਾਏ ਜਿਸ ਪਾਵੈ ਤਿਸ ਲੈ ਮਲਾਏ। ਕਵਣ ਨਿਕਟ ਕਵਣ ਕਹੀਐ ਦੂਰ ਆਪੇ ਆਪਾ ਭਰਪੂਰ। ਅੰਤਰ ਗਜ ਸਿਆਪ ਜਣਾਏ ਨਾਨਕ ਦੇ ਜਨਿਆ ਬਜਾਏ।

ਤੇਰੀ ਕਿੰਨੀ ਮਾਇਆ, ਸਭ ਕੈ ਮਦ ਅਲਪਤੂ ਰਹਿ, ਜੋ ਕੁਛ ਕਹਿਣਾ ਸੋ ਆਪੇ ਕਹਿ, ਆਗਿਆ ਆਵੇ ਆਗਿਆ ਜਾਏ, ਨਾਨਕ ਜੈ ਪਾਵੇ ਤਾਂ ਲੈ ਸਮਾਏ, ਇਸ ਤੇ ਹੋਈ ਸੁਣਾਈ ਬੁਰਾ, ਪੂਰਾ ਕਹੋ ਕਿਨੇ ਕੁਛ ਕਰਾ, ਆਪ ਭਲਾ ਕਰਤੂ ਤਤ ਨੀਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਜ ਧਾਰੀ ਸਭ ਸਾਜ, ਊਤ ਪੂਤ ਆਪਣ ਸੰਗਰਾਜ, ਤਾਂ ਕੀ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ, ਤੇ ਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਕਿਉ ਜਾਣ, ਜੋ ਜਾਣੈ ਤੇ ਸਦਾ ਸੁਖ ਹੋਏ, ਆਮ ਲੈ ਲਏ ਪ੍ਰਸੋਏ, ਓ ਤਨਵੰਤ ਕਲਵੰਤ ਪਤਵੰਤ।

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁੱਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਦ ਡਿੱਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹੂ ਸਿਰ ਸ਼ਹਿੰਦ ਸਾਹੂ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈਏ ਵਸਾਇਆ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈਏ ਵਸਾਇਆ ਸੁਖ ਸਾਗਰ ਗੁਰ ਪਾਇਆ ਤਾ ਸਹਿਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰ ਪੂਰੇ ਤੇ ਪਾਈ ਰਹਾਉ ਪ੍ਰਭ ਕੀ ਅਕਥ ਕਹਾਣੀ

प्रभ की अकथ कहानी जन बोल है अमृत बाणी नानक दास वखाणी गौर पूरे ते जानी वाहिगुरु जी का खालसा वाहिगुरु जी की फतेह। साहिब श्री गुरु ग्रंथ साहिब सच्चे पातशाह जी जिन्हां दे पावन पवित्र चरणा दियां हाजरियां आप संगतां ने भरिया ने ਧਾਲੀਵਾਲ ਪਰਿਵਾਰ ਵੱਲ ਆਪਣੀ ਬੇਟੀ ਅਨੂਪ ਕੌਰ ਧਾਲੀਵਾਲ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਬਾਣੀ ਦਾ ਪਾਠ ਅਤੇ ਅੰਮ੍ਰਿਤ ਬਾਣੀ ਦੇ ਕੀਰਤਨ ਹੋਏ। ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ, ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਸੁਰਠ ਮਹੱਲਾ ਪੰਜਵਾਂ, ਜਿੱਤ ਪਾਰ ਬ੍ਰਹਮ ਚਿੱਤ ਆਇਆ ਸੋ ਘਰ ਦਈਏ ਵਸਾਇਆ, ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ, ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰ ਪੂਰੇ ਤੇ ਪਾਈ। ਪ੍ਰਭ ਕੀ ਅਕਥ ਕਹਾਣੀ ਜਨ ਬੋਲਹਿ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ। ਸੱਚੇ ਪਾਤਸ਼ਾਹ ਕਿਰਪਾ ਕਰਨ, ਬੇਟੀ ਨੂੰ ਮਾਤਾ ਪਿਤਾ ਦਾ ਆਗਿਆਕਾਰੀ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਣ, ਸਤਿਗੁਰੂ ਚੜ੍ਹਦੀਆਂ ਕਲਾਂ ਬਖਸ਼ਣ, ਪਰਿਵਾਰ ਨੂੰ ਪਰਿਵਾਰ ਦੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਤੇ ਸਦਾ ਬਣੀ ਰਹੇ। ਸਾਡਾ ਵਿਸ਼ਵਾਸ, ਸਾਡਾ ਭਰੋਸਾ ਗੁਰੂ ਸਾਹਿਬ ਦੇ ਚਰਨਾਂ 'ਤੇ ਹੋਵੇ। ਜਦੋਂ ਅਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਗੁਰੂ ਸਾਹਿਬ ਦੇ ਚਰਨਾਂ ਵਿੱਚ ਮਨਾਵਾਂਗੇ, ਫਿਰ ਸਾਡੇ ਬੱਚੇ ਵੀ ਗੁਰਦੁਆਰੇ ਨਾਲ, ਗੁਰਬਾਣੀ ਨਾਲ, ਗੁਰੂ ਘਰ ਦੇ ਨਾਲ ਜੁੜਨਗੇ। ਸੋ ਪਰਿਵਾਰ ਭਾਗਾਂ ਵਾਲਾ, ਜਿਨ੍ਹਾਂ ਨੇ ਬੇਟੀ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਗੁਰੂ ਸਾਹਿਬ ਦੀ ਬਾਣੀ ਦਾ ਉਟਾਸਰਾ ਲਿਆ ਹੈ, ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾ ਰਹੀ ਹੈ, ਗੁਰੂ ਕਾ ਲੰਗਰ ਪਰਿਵਾਰ ਵੱਲੋਂ ਤਿਆਰ ਹੈ। ਸਾਰੀਆਂ ਸੰਗਤਾਂ ਨੂੰ ਬੇਨਤੀ, ਸਭ ਨੇ ਹੀ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾ ਕਰਨੀ ਜੀ। ਆਓ ਹੁਣ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ। ਭਾਈ ਸੁਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਜਾਮਣੀ ਸਾਹਿਬ ਤਿੰਨਾਂ ਦੇ ਜੱਥੇ ਪਾਸੋਂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ
1: ਸਤਨਾਮ ਜੀ ਕਾ ਖਾਲਸਾ
2: ਵਾਹਿਗੁਰੂ ਜੀ ਕੀ ਫਤਿਹ।
0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਵਡਹੰਸ ਮਹੱਲਾ ਪਹਿਲਾ, ਘਰ ਪੰਜਵਾਂ ਅਲਾਹਣੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਧੰਨ ਸਿਰੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦਾ ਲਾਇਆ, ਮੁਹਲਤ ਪੁੰਨੀ ਪਾਈ, ਭਰੀ ਜਾਨੀ ਅੜਾ ਘੱਤ ਚਲਾਇਆ।

ਸਿਰ ਸਿਰ ਕਿਆ ਵਿਹਾਣਾ, ਸਾਹਿਬ ਸਿਮਰੇ ਹੋ ਮੇਰੇ ਭਾਈ ਹੋ, ਸਭਨਾ ਇਹੋ ਪਾਇਆਣਾ। ਜੋ ਤਿਸ ਭਾਵੈ ਸਮਰੱਥ ਸੋ ਥੀਐ, ਹੀਲੜਾ ਇਹੋ ਸੰਸਾਰੋ, ਜਲ ਥਲ ਮਹੀ ਅਲ ਰਵ ਰਹਿਆ, ਸਾਚੜਾ ਸਿਰਜਣ ਹਾਰੋ, ਸਾਚਾ ਸਿਰਜਣ ਹਾਰੋ, ਅਲਖ ਪਾਰੋ, ਤਾਕਾ ਅੰਤ ਨ ਪਾਇਆ, ਆਇਆ ਤਿਨਕਾ ਸਫਲ ਪਾਇਆ ਹੈ, ਇੱਕ ਮਨ ਜਿਨੀ ਧਿਆਇਆ, ਢਾਹੇ ਢਾਹੇ ਉਸਾਰੇ ਆਪੇ, ਹੁਕਮ ਸਵਾਰਨ ਹਾਰੋ। ਜੋ ਤਿਸ ਭਾਵੈ ਸਮਰੱਥ ਸੋ ਥੀਐ, ਹੀਲੜਾ ਇਹੋ ਸੰਸਾਰੋ, ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ, ਵਾਲੇ ਵੇ ਕਾਰਨ ਬਾਬਾ ਰੋਈਐ, ਰੋਵਣ ਸਗਲ ਬਿਕਾਰੋ, ਰੋਵਣ ਸਗਲ ਬਿਕਾਰੋ, ਗਾਫਲ ਸੰਸਾਰੋ, ਮਾਇਆ ਕਾਰਨ ਰੋਵੈ, ਚੰਗਾ ਮੰਦਾ ਕਿਛ ਸੂਝੈ ਨਾਹੀ, ਇਹੋ ਤਨ ਏਵੈ ਖੋਵੈ, ਐਥੇ ਆਇਆ ਸਭ ਕੋ ਜਾਸੀ, ਕੂੜ ਕਰਹੋ ਅਹੰਕਾਰੋ, ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ। ਵੜਹੰਸ ਮਹੱਲਾ ਪਹਿਲਾ, ਆਵ ਹੋ ਮਿਲ ਹੋ ਸਹੇਲੀ ਹੋ, ਸੱਚੜਾ ਨਾਮ ਲਏ ਹਾਂ, ਰੋਵੈ ਬਿਰਹਾ ਤਨਕਾ ਆਪਣਾ ਸਾਹਿਬ ਸੰਭਾਲੇ ਹਾਂ, ਸਾਹਿਬ ਸੰਭਾਲੇ ਪੰਥ ਨਿਹਾਲੇ, ਅਸਾਂ ਭੇ ਉਥੈ ਜਾਣਾ, ਜਿਸਕਾ ਕੀਆ ਤਿਨ ਹੀ ਲੀਆ, ਹੋਆ ਤਿਸੈ ਕਾ ਭਾਣਾ, ਜੋ ਤਿਨ ਕਰ ਪਾਇਆ ਸੋ ਆਗੈ ਆਇਆ, ਅਸੀਂ ਕੇ ਹੁਕਮ ਕਰੇ ਹਾ, ਆਵਹੋ ਮਿਲਹੋ।

ਕੁਦਰਤ ਤਖ਼ਤ ਰਚਾਇਆ, ਸੱਚ ਨਿਬੇੜਨ ਹਾਰੋ, ਆਵਾਗਮਨ ਸਿਰਜਿਆ, ਤੂੰ ਥਿਰ ਕਰਨੇ ਹਾਰੋ, ਜੰਮਣ ਮਰਨਾ ਆਏ ਗਿਆ, ਬਦਕ ਜੀਓ ਬਿਕਾਰੋ, ਭੂੜੜੈ ਨਾਮ ਵਿਸਾਰਿਆ, ਬੂਡੜੈ ਕਿਆ ਤਿਸ ਚਾਰੋ, ਗੁਣ ਛੋੜ ਬਿਖ ਲੱਦਿਆ, ਅਵਗੁਣ ਕਾਵਣ ਜਾਰੋ, ਸਦੜੇ ਆਏ ਤਿਨਾ ਜਾਨੀਆਂ, ਹੁਕਮ ਸੱਚੇ ਕਰਤਾਰੋ, ਨਾਰੀ ਪੁਰਖ ਵਿਛੁੰਨਿਆ, ਵਿਛੁੜਿਆ ਮੇਲਣ ਹਾਰੋ, ਰੂਪ ਨਾ ਜਾਣੈ ਸੋਹਣੀਐ, ਹੁਕਮ ਬੱਧੀ ਸਿਰਕਾਰੋ, ਬਾਲਕ ਬਿਰਧ ਨਾ ਜਾਣਨੀ, ਤੋੜਨ ਹੇਤ ਪਿਆਰੋ, ਨੌ ਦਰ ਠਾਕੇ ਹੁਕਮ ਸੱਚੈ, ਹੰਸ ਗਿਆ ਗੈਣਾਰੇ, ਸਾਤ

ਸਾਰੇ ਸੁਰਤ ਮੂਈ ਮਰਮਾਈਏ ਮਹਿਲ ਰੁਨੀ ਦਰਬਾਰੇ ਰੋਵੋ ਕੰਤ ਮਹੇਲੀ ਹੋ ਸੱਚੇ ਕੇ ਗੁਣ ਸਾਰੇ ਜਲਮਲ ਜਾਨੀ ਨਾ ਵਾਲਿਆ ਕੱਪੜ ਪੱਟ ਅੰਬਾਰੇ ਵਾਜੇ ਵੱਜੇ ਸੱਚੀ ਬਾਣੀਆ ਪੰਚ ਮੂਏ ਮਨ ਮਾਰੇ ਜਾਨੀ ਵਿਛੁਨੜੇ ਮੇਰਾ ਮਰਨ ਪਿਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀਐ ਪਿਰ ਸੱਚੜੈ ਹੇਤ ਪਿਆਰੇ ਤੁਸੀਂ ਰੋਵਹੋ ਰੋਵਣ ਆਈ ਹੋ ਝੂਠ ਮੁੱਠੀ ਸੰਸਾਰੇ ਹਉ ਮੁੱਠੜੀ ਧੰਦੈ ਧਾਵਣੀਆ ਪਿਰ ਛੋਡੇੜੀ ਵਿਧਣ ਕਾਰੇ ਘਰ ਘਰ ਕੰਤ ਮਹੇਲੀਆ ਰੂੜੈ ਹੇਤ ਪਿਆਰੇ ਮੈਂ ਪਿਰ ਸੱਚ ਸਾ ਲਾਹਣਾ ਹਉ ਰਹੱਸਿਆੜੀ ਨਾਮ ਪਧਾਰੇ ਗੁਰ ਮਿਲਿਆ ਵੇਸ ਪਲਟਿਆ ਸਾ ਧਨ ਸੱਚ ਸਿਗਾਰੋ ਆਵਹੋ ਮਿਲਹੋ ਸਹੇਲੀ ਹੋ ਸਿਮਰਹੋ ਸਿਰਜਣਹਾਰੋ ਬਈਅਰ ਨਾਮ ਸੁਹਾਗਣੀ ਸੱਚ ਸਵਾਰਣ ਹਾਰੋ ਗਾਵਹੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵੜਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋਵਾ ਸੱਚੜਾ ਦੂਰ ਨਾ ਭਾਲੀਐ ਘਟ ਘਟ ਸ਼ਬਦ ਪਛਾਣੋਵਾ ਸੱਚ ਸ਼ਬਦ ਪਛਾਣੋ ਦੂਰ ਨਾ ਜਾਣੋ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾ ਸੁਖ ਪਾਏ ਬਿਨ ਨਾਵੈ ਪਿੜ ਕਾਚੀ ਜਿਨ ਥਾਪੀ ਵਿਦ ਜਾਣੈ ਸੋਈ ਕਿਆਖੋ ਕਹਿ ਵਖਾਣੋ ਜਿਨ ਜਗ ਥਾਪ ਬਤਾਇਆ ਜਾਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉੱਠ ਚੱਲਣਾ ਅਧ ਪੰਧੈ ਹੈ ਸੰਸਾਰੋਵਾ ਸਿਰ ਸਿਰ ਸੱਚੜੈ ਲਿਖਿਆ ਦੁੱਖ ਸੁਖ ਪੁਰਬ ਵਿਚਾਰੋਵਾ।

ਆਪ ਨਿਰਾਲਮ ਧੰਦੈ ਬਾਧੀ ਕਰ ਹੁਕਮ ਛੜਾਵਣ ਹਾਰੋ। ਅੱਜ ਕੱਲ ਕਰਦਿਆਂ ਕਾਲ ਵਿਆਪੈ ਦੂਜੇ ਭਾਏ ਵਿਕਾਰੋ। ਜਮ ਮਾਰਗ ਪੰਥ ਨ ਸੁਝਈ ਉਜੜ ਅੰਧ ਗੁਬਾਰੋ ਵਾ। ਨਾ ਜਲ ਲੇਫ ਤੁਲਾਈਆਂ ਨਾ ਭੋਜਨ ਪ੍ਰਕਾਰੋ ਵਾ। ਭੋਜਨ ਭਾਓ ਨਾ ਠੰਡਾ ਪਾਣੀ ਨਾ ਕਾਪੜ ਸੀਗਾਰੋ। ਗਲ ਸੰਗਲ ਸਿਰ ਮਾਰੇ ਉਭੋ ਨਾ ਦੀਸੈ ਘਰ ਬਾਰੋ। ਇਬਕੇ ਰਾਹੇ ਜੰਮਨ ਨਾਹੀ ਪਛਤਾਣੇ ਸਿਰ ਭਾਰੋ। ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਏਹੋ ਵਿਚਾਰੋ। ਬਾਬਾ ਰੋਵਹਿ ਰਵਹਿ ਸੋ ਜਾਣੀਐ ਮਿਲ ਰੋਵੈ ਗੁਣ ਸਾਰੇ ਵਾ। ਰੋਵੈ ਮਾਇਆ ਮੁਠੜੀ ਧੰਦੜਾ ਰੋਵਣ ਹਾਰੇ ਵਾ। ਧੰਦਾ ਰੋਵੈ ਮੈਲ ਨਾ ਧੋਵੈ ਸੁਪਨੰਤਰ ਸੰਸਾਰ।

ਆਖੇ ਨਾਨਕ ਸਹਿਜ ਸੁਭਾਏ। ਵੜਹੰਸ ਮਹੱਲਾ ਪਹਿਲਾ। ਬਾਬਾ ਆਇਆ ਹੈ ਉੱਠ ਚੱਲਣਾ, ਇਹੋ ਜੱਗ ਝੂਠ ਪਸਾਰੋ ਵਾ। ਸੱਚਾ ਘਰ ਸੱਚੜੈ ਸੇਵੀ ਐ, ਸੱਚ ਖਰਾ ਸਚਿਆਰੋ ਵਾ। ਕੂੜ ਲੱਭ ਜਾਂ ਥਾਏ ਨਾ ਪਾਸੀ, ਅੱਗੇ ਲਹਿ ਨਾ ਠਾਓ। ਅੰਤਰ ਆਓ ਨਾ ਬੈਸੋ ਕਹੀਐ, ਜਿਉਂ ਸੁਣੈ ਘਰ ਕਾਓ। ਜੰਮਣ ਮਰਨ ਵੱਡਾ ਵੇ ਛੋੜਾ, ਬਿਨਸੈ ਜਗ ਸੁਭਾਏ। ਲੱਭ ਧੰਦੈ ਮਾਇਆ, ਜਗਤ ਭੁਲਾਇਆ ਕਾਲ ਖੜਾਰੂ ਆਏ। ਬਾਬਾ ਆਵਹੋ ਭਾਈ ਹੋ ਗੱਲ ਮਿਲ ਹੈ, ਮਿਲ ਮਿਲ ਦੇਹ ਆਸੀਸਾਂ ਹੈ। ਬਾਬਾ ਸੱਚੜਾ ਮੇਲ ਨਾ ਚੁੱਕਈ, ਪ੍ਰੀਤਮ ਕੀਆਂ ਦੇਹ ਆਸੀਸਾਂ ਹੈ। ਆਸੀਸਾਂ ਦੇਵਹੋ ਭਗਤ ਕਰੇਵਹੋ, ਮਿਲਿਆ ਕਾ ਕਿਆ ਮੇਲੋ। ਇੱਕ ਭੂਲੇ ਨਾ ਵਹੁ ਥੇ ਹੋ ਥਾਵਹੋ, ਗੁਰ ਸ਼ਬਦੀ ਸੱਚ ਖੇਲੋ। ਜਮ ਮਾਰਗ ਨਹੀਂ ਜਾਣਾ, ਸ਼ਬਦ ਪਛਾਣਾ, ਜੁਗ ਜੁਗ ਸੱਚ ਐ ਵੇਸੇ। ਸਾਜਨ ਸੈਣ ਮਿਲੋ ਸੰਜੋਗੀ, ਗੁਰਮਿਲ ਖੁੱਲੇ ਫਾਸੇ। ਬਾਬਾ ਨਾਂਗੜਾ ਆਇਆ ਜਗ ਮਹਿ, ਦੁੱਖ ਸੁੱਖ ਲੇਖ ਲਿਖਾਇਆ। ਲਿਖਿਆੜਾ ਸਾਹਾ ਨਾ ਟਲੈ, ਜਿਹੜਾ ਪੁਰਬ ਕਮਾਇਆ। ਬਹਿ ਸੱਚੈ ਲਿਖਿਆ ਅੰਮ੍ਰਿਤ ਵਿਖਿਆ, ਜਿਤ ਲਾਇਆ ਤਿਤ ਲਾਗਾ। ਕਾਮਣ ਆਰੀ ਕਾਮਣ ਪਾਏ, ਬਹੁ ਰੰਗੀ ਗਲ ਤਾਗਾ। ਹੋਛੀ ਮਤ ਭਇਆ ਮਨ ਹੋਛਾ, ਗੁੜਸਾ

ਬੰਦ ਪਠਾਇਆ ਹੈ, ਲਿਖਿਆੜਾ ਲੇਖ ਨਾ ਮਿਟੀਐ, ਦਰ ਹਾਕਾਰੜਾ ਆਇਆ ਹੈ, ਹਾਕਾਰਾ ਆਇਆ ਜਾ ਤਿਸ ਭਾਇਆ, ਰੁਨੇ ਰੋਵਣ ਹਾਰੇ, ਪੁੱਤ ਭਾਈ ਭਾਤੀਜੇ ਰੋਵਹਿ, ਪ੍ਰੀਤਮ ਅਤ ਪਿਆਰੇ, ਭੈ ਰੋਵੈ ਗੁਣਸਾਰ ਸੰਭਾਲੇ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨੌਵਾਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੁ ਨਾਨਕ ਹਰ ਭਜ ਮਨਾ ਜਿਹ ਬਿਧ ਜਲ ਕੋ ਮੀਨ ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹੇ ਉਦਾਸ ਕਹੁ ਨਾਨਕ ਭਜ ਹਰ ਮਨਾ ਪਰੈ ਨ ਜਮ ਕੀ ਫਾਸ ਤਰਨਾਪੋ ਇਉਂ ਹੀ ਗਇਓ ਲੀਓ ਜਰਾ ਤਨ ਜੀਤ ਕਹੁ ਨਾਨਕ ਭਜ ਹਰ ਮਨਾ ਔਧ ਜਾਤ ਹੈ ਬੀਤ ਬਿਰਧ ਭਇਓ ਸੂਝੈ ਨਹੀਂ ਕਾਲ ਪਹੁੰਚਿਓ ਆਨ ਕਹੁ ਨਾਨਕ ਨਰ ਬਾਵਰੇ ਕਿਉਂ ਨਾ ਭਜੈ ਭਗਵਾਨ ਧਨ ਦਾਰਾ ਸੰਪਤ ਸਗਲ ਜਿਨੇ ਆਪਣੀ ਕਰ ਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਿਤ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਥ ਕਹੁ ਨਾਨਕ ਤੇਹ ਜਾਨੀਐ ਸਦਾ ਬਸਤ ਤੁਮ ਸਾਥ ਤਨ ਧਨ ਜਿਹ ਤੋ ਕਹੁ ਦਿਓ ਤਾਂ ਸਿਓ ਨੇਹੋ ਨਾ ਕੀਨ ਕਹੁ ਨਾਨਕ ਨਰ ਬਾਬਰੇ ਅਬ ਕਿਉਂ ਡੋਲਤ ਦੀਨ ਤਨ ਧਨ ਸੰਪੈ ਸੁਖ ਦਿਓ ਅਰ ਜਿਹ ਨੀਕੇ ਧਾਮ ਕਹੁ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ ਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹੇ ਨ ਕੋਏ ਕਹੁ ਨਾਨਕ ਸੁਨ ਰੇ ਮਨਾ ਤੇਹ ਸਿਮਰਤ ਗਤ ਹੋਏ ਜਿਹ ਸਿਮਰਤ ਗਤ ਪਾਈਐ ਤੇਹ ਭਜ ਰੇ ਤੈ ਮੀਤ ਕਹੁ ਨਾਨਕ ਸੁਨ ਰੇ ਮਨਾ ਔਧ ਘਟਤ ਹੈ ਨੀਤ ਪਾਂਚ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਿਹ ਤੇ

ਹਰ ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ

ਭਈ ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗੱਲ ਪਰੀ। ਜਤਨ ਬਹੁਤ ਸੁਖ ਕੇ ਕੀਏ, ਦੁਖ ਕੋ ਕੀਓ ਨਾ ਕੋਏ। ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੈ ਸੋਏ। ਜਗਤ ਭਿਖਾਰੀ ਫਿਰਤ ਹੈ।

ਨਾਨਕ ਨੇਹ ਫਲ ਜਾਤ ਤੇਹੇ ਜਿਉ ਕੁੰਚਰ ਇਸ਼ਨਾਨ। ਸਿਰ ਕੰ ਪਿਉ ਪਗ ਡਗਮਗੇ ਨੈਣ ਜੋਤ ਤੇ ਹੀਨ ਕਹੋ ਨਾਨਕ।

ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਸੀਵੈ ਹਰਿਆ ਤਰਸ ਪਇਆ ਮਿਹਰਾਮਤ ਹੋਈ ਸਤਿਗੁਰ

ਜਮਦੂਤ ਕਾਲ ਨਿਖੰਜਨੋ ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ ਹਰ ਧਾਰ ਕਿਰਪਾ ਸਤਿਗੁਰ ਮਿਲਾਇਆ ਧਨ ਧਨ ਕਹਿ ਸਾਬਾਸ਼ ਜੀਓ ਮੇਰੇ ਸਿੱਖ ਸੁਣੋ ਪੁੱਤ ਭਾਈ ਹੋ ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ ਹਰ ਭਾਣਾ ਗੁਰ ਭਾਇਆ ਮੇਰਾ ਹਰ ਪ੍ਰਭ ਕਰੇ ਸਾਬਾਸ਼ ਜੀਓ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੇ ਆਨੰਦ ਅਨਹਦ ਵਜਹਿ ਵਾਜੇ ਹਰ ਆਪ ਗਲ ਮੇਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ।

ਆਇਆ ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ ਮਿਤ ਪੈਜੈ ਮਿਤ ਬਿਗਸੈ ਜਿਸ ਮਿਤ ਕੀ ਪੈਜ ਭਾਵੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪੈ ਨਾਵੇ ਸਤਿਗੁਰੂ ਪਰ ਤਖ ਹੁੰਦੈ ਬਹਿਰਾਜ ਆਪ ਟਿਕਾਇਆ ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ

ਗੁਰ ਭਾਵੇ, ਪਿੰਡ ਪੱਤਲ ਕਿਰਿਆ ਦੀਵਾ, ਫੁੱਲ ਹਰ ਸਰ ਪਾਵੇ, ਹਰ ਭਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਣ ਜੀਓ, ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ, ਸਤਿਗੁਰ ਪੁਰਖ ਜੇ ਬੋਲਿਆ, ਗੁਰਸਿੱਖਾਂ ਮਨ ਲਈ ਰਜਾਏ ਜੀਓ, ਮੋਹਰੀ ਪੁੱਤ ਸਨਮੁਖ ਹੋਇਆ।

ਜਾਣੇ ਅਣਜਾਣੇ ਵਿੱਚ ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ਣੀ, ਕਿਰਪਾ ਕਰਨੀ, ਆਵਾਗਮਨ ਦੇ ਚੱਕਰ ਤੋਂ ਮੁਕਤ ਕਰਕੇ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਿਸ਼ ਕਰਨ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ, ਪਰਿਵਾਰ ਵਿੱਚ ਆਪਸੀ ਪਿਆਰ, ਇਤਫਾਕ, ਤੰਦਰੁਸਤੀ ਬਖਸ਼

ਹੋਇਆ। ਆਪ ਜੀ ਲਈ ਸੁੰਦਰ ਵਸਤਰ ਭੇਂਟ ਕੀਤੇ ਗਏ ਹਨ, ਆਪ ਜੀ ਨੂੰ ਸੋਭਨੀਕ ਹੋ ਰਹੇ ਹਨ। ਗਰੀਬਨਵਾਜ ਪੰਚਾਮ੍ਰਿਤ ਕੜਾ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਰਿਵਾਰ ਵੱਲੋਂ ਕੀਤੀਆਂ ਸੇਵਾਵਾਂ ਥਾਏ ਪਾਉਣੀਆਂ, ਦਰ ਆਈ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸ਼ੁਭ ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਕਿਰਪਾ ਕਰੋ ਇਲਾਹੀ ਹੁਕਮ ਬਖਸ਼ਿਸ਼ ਕਰਕੇ ਨਦਰੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਖੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ, ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਿਕ ਬਾਰ ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਰਾਣਾ ਰਾਓ ਨਾ ਕੋ ਰਹੈ

ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਹਿਆ, ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ। ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਸੋ ਕਹੋ ਟਲ ਗੁਰ ਸੇਵੀ ਐ ਐਨ ਇਸ ਸਹਿਜ ਸੁਭਾਏ, ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀਐ, ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ। ਸਿਮ੍ਰਿਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਸਿਮ੍ਰਿਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ, ਜਨਮ ਮਰਨ

ਧਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਧੰਧਿਆ ਸੋਧਤ ਸੋਧਤ ਸੋਧ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਪਾਵਨ ਹਜ਼ੂਰੀ ਅੰਦਰ ਮਾਤਾ ਰਜਿੰਦਰ ਕੌਰ ਗਰੇਵਾਲ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਇਕੱਤਰ ਹੋਈ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਅੰਦਰ ਮਾਤਾ ਜੀ ਨਿਮਿਤ ਅੰਤਮ ਅਰਦਾਸ ਉਪਰੰਤ ਗੁਰੂ ਕਾ ਪਾਵਨ ਸ਼੍ਰੀ ਮੁੱਖ ਵਾਕ ਆਪ ਜੀ ਨੇ ਸਰਵਣ ਕੀਤਾ ਹੈ। ਸੋ ਆਪ ਸਾਰੇ ਹੀ ਸੰਗਤ, ਜਿੰਨੇ ਵੀ ਆਪ ਜੀ ਮਾਈ ਭਾਈ, ਰਿਸ਼ਤੇਦਾਰ, ਸਾਕ ਸੰਬੰਧੀ, ਪਰਿਵਾਰ ਨਾਲ ਸਨੇਹ ਰੱਖਣ ਵਾਲੇ ਪਰਿਵਾਰ ਦੇ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਣ ਲਈ ਪਹੁੰਚੇ ਹੋ, ਮਾਤਾ ਰਜਿੰਦਰ ਕੌਰ ਜੀ ਦੇ ਸਮੁੱਚੇ ਪਰਿਵਾਰ ਵੱਲੋਂ ਆਈ ਹੋਈ ਸਮੂਹ ਸੰਗਤ ਦਾ ਕੋਟਾਨ ਕੋਟ ਵਾਰ ਧੰਨਵਾਦ। ਬੇਨਤੀ ਹੈ ਕਿ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ, ਉਪਰੰਤ ਸਾਰੀ ਸੰਗਤ ਨੇ ਗੁਰੂ ਕਾ ਲੰਗਰ ਪਰਿਵਾਰ ਵੱਲੋਂ ਖਾਸ ਤੌਰ 'ਤੇ ਬੇਨਤੀ ਹੈ ਕਿ ਲੋੜ ਅਨੁਸਾਰ ਪ੍ਰਸ਼ਾਦ ਪਾਣੀ ਲੰਗਰ ਜ਼ਰੂਰ ਛੱਕ ਕੇ ਜਾਣ ਦੀ ਖੇਚਲ ਕਰਨੀ ਜੀ। ਸੋ ਹੁਣ ਆਪ ਸੰਗਤ ਦੇ ਜਿੱਥੇ ਧੰਨਵਾਦੀ ਹਾਂ ਉੱਥੇ ਦੱਸ ਰਹੇ, ਆਪ ਸੰਗਤ ਤੋਂ ਖਿਮਾ ਦੇ ਜਾਚਕਾਂ, ਸੇਵਾਵਾਂ ਨਿਭਾਉਂਦਿਆਂ ਬਹੁਤ ਸਾਰੀਆਂ ਤਰੁੱਟੀਆਂ ਰਹਿ ਜਾਂਦੀਆਂ ਨੇ, ਭੁੱਲਾਂ ਹੋ ਜਾਂਦੀਆਂ ਨੇ। ਆਪ ਗੁਰੂ ਗਰੂਪ ਸੰਗਤ ਬਖਸ਼ਣ ਯੋਗ ਹੋ, ਸਤਿਗੁਰੂ ਰਹਿਮਤ ਕਰਨ, ਸਮੂਹ ਸੰਗਤ ਨੂੰ ਆਪਣੇ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਣ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਦੀ ਸਮੁੱਚੀ ਪ੍ਰਬੰਧਕ ਕਮੇਟੀ, ਸਮੁੱਚਾ ਸਟਾਫ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦਾ ਹੋਇਆ ਆਪ ਜੀ ਨਾਲ ਹਮਦਰਦੀ ਜ਼ਾਹਰ ਕਰਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗਤ ਜੀ, ਜੋ ਰੋਜ਼ਾਨਾ ਦਾ ਰੂਟੀਨ ਦਾ ਦੀਵਾਨ ਹੈ ਉਸ ਮੁਤਾਬਕ ਗੁਰੂ ਸਵਾਰੇ ਢਾਡੀ ਸਿੰਘਾਂ ਦਾ ਸਮਾਂ ਹੈ, ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ, ਉਹਨਾਂ ਦਾ ਜਥਾ ਆਪ ਸੰਗਤ ਨੂੰ ਇੱਕ ਘੰਟੇ ਲਈ ਗੁਰ ਇਤਿਹਾਸ ਦੁਆਰਾ ਗੁਰੂ ਚਰਨਾਂ ਨਾਲ ਜੋੜੇਗਾ। ਇਸੇ ਤਰ੍ਹਾਂ ਸੱਜ ਕੇ ਲਾਹੇ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,

ਜਪ ਮਨ ਸਤਨਾਮ ਸਦਾ ਸਤਨਾਮ। ਹਲਤ ਪਾਲਤ ਮੁਖ ਉਜਲ ਹੋਈ ਹੈ, ਨਿਤ ਤੇ ਜੇ ਹਰ ਪੁਰਖ ਨਿਰੰਜਣਾ ਰਹਾਉ। ਜੈ ਹਰ ਸਿਮਰਨ ਭਇਆ ਤੇ ਅਪਾਧ ਗਤ ਕੀਨੀ ਬਡਭਾਗੀ ਹਰ ਜਪਣਾ। ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਵ ਜਾਲਾ ਤਰਨਾ। ਜਿੱਥੇ ਅੰਮ੍ਰਿਤ ਨਾਮ ਦੀ ਨਾ ਹੋਏ ਵਰਖਾ, ਸੁੱਕੇ ਸੜੇ ਜੰਗਲ ਬੀਆ ਬਾਣ ਰਹਿੰਦੇ। ਪਾਣੀ ਮੁੱਕਦੇ ਜਿਹੜੇ ਤਲਾਬ ਵਿੱਚੋਂ, ਨਾ ਮੱਛੀਆਂ ਵਿੱਚ ਨਾ ਪ੍ਰਾਣ ਰਹਿੰਦੇ। ਜਿੱਥੇ ਰੁੱਤ ਬਸੰਤ ਨਾ ਪਾਏ ਫੇਰਾ, ਨਾ ਹੀ ਗੁੱਲ ਨਾ ਗੁੱਲ ਸਤਾਣ ਰਹਿੰਦੇ। ਜਿਹੜੇ ਨਾਮ ਨੀ ਜਪਦੇ ਖਾਲਸਾ ਜੀ, ਉਹ ਤਾਂ ਜੀਵਦੇ ਮੋਇਆ ਸਮਾਨ ਰਹਿੰਦੇ। ਆਓ ਸਾਰੀ ਸੰਗਤ ਸਭ ਤੋਂ ਪਹਿਲਾਂ ਸਤਿਗੁਰਾਂ ਨੂੰ ਸੀ ਝੁਕਾਉਂਦਿਆਂ ਦੋਨੇ ਹੱਥ ਜੋੜ ਕੇ ਆਪਦ ਭਾਵਨਾ ਪਿਆਰ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਮਾਤਾ ਰਜਿੰਦਰ ਕੌਰ ਜੀ ਗਰੇਵਾਲ, ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸੰਗਤਾਂ ਸ਼ਾਮਿਲ ਹੋਈਆਂ। ਅਤੇ ਹਰ ਰੋਜ਼ ਦੀ ਤਰ੍ਹਾਂ ਗੁਰੂ ਮਹਾਰਾਜ ਦੇ ਦਿਦਾਰੇ ਕਰਨ ਵਾਸਤੇ ਨਿਤਨੇ ਅਨੁਸਾਰ ਸੰਗਤਾਂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਕਮਲਾਂ ਵਿੱਚੋਂ ਗੁਰਮਤ ਦੇ, ਗੁਰ ਇਤਿਹਾਸ ਦੇ, ਗੁਰਬਾਣੀ ਦੇ, ਕੀਰਤਨ ਦੇ, ਗੁਰੂ ਦੇ ਸ਼ਬਦ ਵਿਚਾਰਾਂ ਦੇ ਲਾਹੇ ਖੱਟ ਰਹੇ ਨੇ। ਹੰਸਾ ਹੀਰਾ ਮੋਤੀ ਚੁਗਣਾ, ਬਗ ਡੱਡਾ ਭਾਲਣਾ ਜਾਵਣਿਆ। ਮਹਾਰਾਜ ਕਹਿੰਦੇ ਤੁਸੀਂ ਹੰਸ ਬਣ ਕੇ ਇੱਥੇ ਹੀਰੇ ਮੋਤੀ ਚੁਗਣ ਆਉਣੇ ਆ। ਸਿੱਖਾਂ ਨੂੰ ਮਹਾਰਾਜ ਨੇ ਹੰਸ ਕਿਹਾ, ਪਰ ਜੇ ਸਿੱਖ ਗੁਰੂ ਦੀ ਗੋਦ ਵਿੱਚ ਬੈਠਾ, ਗੁਰੂ ਨਾਲ ਧਿਆਨ ਜੋੜ ਕੇ ਰੱਖਦਾ, ਜੇ ਗੁਰੂ ਦੀ ਵਡਿਆਈ ਇਹਨਾਂ ਕੰਨਾਂ ਨਾਲ ਸੁਣਦਾ, ਰਸਨਾ ਨੇ ਜੇ ਗੁਰੂ ਦੀ ਵਡਿਆਈ ਕਰਦਾ, ਨੇਤਰਾਂ ਨਾਲ ਗੁਰੂ ਦੇ ਦਿਦਾਰੇ, ਗਿਆਨ ਤੇ ਧਿਆਨ ਦੀ ਇਕਾਗਰਤਾ ਜੇ ਬਣਾਉਂਦਾ, ਮਹਾਰਾਜ ਕਹਿੰਦੇ ਵੀ ਤੇਰੇ ਵਰਗਾ ਦੁਨੀਆਂ ਤੇ ਕੋਈ ਸੰਤ ਨਹੀਂ। ਪਾਤਸ਼ਾਹ ਕਹਿੰਦੇ ਤੂੰ ਹੰਸਾਂ ਦੀ ਨਿਆਈ ਆ, ਕਿਉਂਕਿ ਗੁਰੂ ਦੀ ਗੋਦ ਵਿੱਚੋਂ ਹੀਰੇ ਮੋਤੀ ਲੱਭਦੇ ਨੇ ਆ ਕੇ ਸਾਨੂੰ। ਕਿੰਨ ਹੀ ਬਣਜਿਆ ਕਾਂਸੀ ਤਾਂਬਾ, ਕਿੰਨ ਹੀ ਲੌਂਗ ਸੁਪਾਰੀ, ਸੰਤੋਖ ਬਣਜਿਆ ਨਾਮ ਗੋਬਿੰਦ ਕਾ, ਐਸੀ ਪੇਖਾ ਹਮਾਰੀ। ਦੁਨੀਆਂ ਦੇ ਉੱਤੇ ਹਰੇਕ ਬੰਦਾ ਵਪਾਰੀ ਹੈ, ਹਰੇਕ ਬੰਦਾ ਕਿਰਤੀ ਹੈ, ਤੇ ਹਰੇਕ ਬੰਦਾ ਦੁਨੀਆਂ ਦੇ ਉੱਤੇ ਆਪਣੇ ਕਰਮ ਕੰਮ ਧੰਦੇ ਵਿੱਚ ਬਿਜੀ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਮਹਾਰਾਜ ਕਹਿੰਦੇ ਕਿਸੇ ਨੇ ਲੋਹੇ ਦਾ ਵਪਾਰ, ਕਿਸੇ ਨੇ ਤਾਂਬੇ ਦਾ, ਕਿਸੇ ਨੇ ਸੋਨੇ ਦਾ, ਕਿਸੇ ਨੇ ਪਿੱਤਲ ਦਾ, ਕਿਸੇ ਨੇ ਕੱਚ ਦਾ ਵਪਾਰ ਕੀਤਾ ਦੁਨੀਆਂ ਤੇ ਆ ਕੇ, ਕਿਸੇ ਨੇ ਝੂਠ ਦਾ ਤੇ ਕਿਸੇ ਨੇ ਸੱਚ ਦਾ, ਤੇ ਮਹਾਰਾਜ ਕਹਿੰਦੇ ਕਿਸੇ ਨੇ ਬਿਰਲਿਆਂ ਨੇ ਹੀ ਨਾਮ ਦਾ ਵਣਜ ਕੀਤਾ, ਨਾਮ ਦਾ ਵਪਾਰ ਕੀਤਾ। ਨਾਮ ਦੇ ਵਪਾਰੀ, ਨਾਮ ਦੇ ਸੌਦਾਗਰ ਬਿਰਲੇ ਬਿਰਲੇ ਹੀ ਬਣੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਗਈ। ਜੇ ਮਨਸੁਖ ਵਰਗਿਆਂ ਦੀ ਗੱਲ ਕਰੀਏ ਤੇ ਮੱਖਣ ਸ਼ਾਹ ਲਵਾਣੇ ਵਰਗੇ ਸਿੱਖਾਂ ਦੀ ਗੱਲ ਕਰੀਏ, ਉਹ ਬੜੇ ਵੱਡੇ ਵਪਾਰੀ ਵੀ ਸੀ, ਦੁਨੀਆਂ ਦਾ ਵਣਜ ਵੀ ਕਰਦੇ ਸੀ, ਪਰ ਇਕੱਲੀ ਦੁਨੀਆਂ ਦਾ ਨਹੀਂ, ਉਹ ਨਾਮ ਦੇ ਵਪਾਰੀ ਵੀ ਸੀ ਨਾਲ। ਦੁਨੀਆਂ ਦੇ ਵਿੱਚ ਕਿਰਤ ਕਰਨੀ ਜਾਂ ਕੋਈ ਕੰਮ ਕਰਨਾ, ਵਪਾਰ ਕਰਨਾ ਮਾੜਾ ਨਹੀਂ। ਮਹਾਰਾਜ ਦੇ ਬੜੇ ਸਿੱਖ ਬੜੇ ਵੱਡੇ ਵੱਡੇ ਵਪਾਰੀ ਹੋਏ ਨੇ, ਜਿਨ੍ਹਾਂ ਦੇ ਉਹਨਾਂ ਸਮਿਆਂ 'ਚ ਸ਼ਿਪ ਚੱਲਦੇ ਸੀ, ਜਹਾਜ਼ ਚੱਲਦੇ ਸੀ ਉਹਨਾਂ ਸਮਿਆਂ ਦੇ ਵਿੱਚ। ਤੇ ਅੱਜ ਦੇ ਸਮੇਂ 'ਚ ਆਪਾਂ ਜੇ 10 ਵੀ ਟਰਾਲੇ ਕਿਸੇ ਦੇ ਪਾਏ, 40-50 ਕਿੰਨੇ ਵੀ ਬੜਾ ਕਾਰੋਬਾਰ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਂ ਤੋਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਿੱਖਾਂ ਦੇ ਜਹਾਜ਼ ਚੱਲਦੇ ਸੀ। ਆਮ ਕਹਾਵਤ ਹੈ ਗੀਪ ਕੀ ਫਲਾਨਿਆ, ਤੇਰੇ ਪਾਣੀ 'ਚ ਜਹਾਜ਼ ਚੱਲਦੇ ਆ, ਇਹ ਆਮ ਹੀ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਹਾਵਤ। ਬੜੇ ਸਿੱਖ ਅਮੀਰ ਹੋਏ ਹੈ, ਦੁਨਿਆਵੀ ਪੱਖੋਂ ਵੀ, ਦੁਨੀਆਦਾਰੀ ਪੱਖੋਂ ਵੀ। ਤੇ ਉਹਨਾਂ ਅਮੀਰਾਂ ਦੇ ਨਾਲ ਨਾਲ ਉਹਨਾਂ ਕੋਲੇ ਨਾਮ ਦੀ ਅਮੀਰੀ ਵੀ ਸੀ ਨਾਲ। ਆਪਾਂ ਅਮੀਰ ਜ਼ਰੂਰ ਹੋ ਗਏ, ਪਰ ਨਾਮ ਦੀ ਜਿਹੜੀ ਅਮੀਰੀ ਆ ਨਾ, ਜਿਹੜੀ ਨਾਮ ਦੀ ਦਾਤ, ਉਹ ਤੋਂ ਗਰੀਬ ਰਹਿ ਗਏ। ਮਹਾਰਾਜ ਕਹਿੰਦੇ ਅਮੀਰ ਹੋਣਾ ਚੰਗੀ ਗੱਲ ਹੈ, ਤੈਨੂੰ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ,
ਤੇ ਅਮੀਰ ਵੀ ਉਹਦੀ ਕਿਰਪਾ ਨਾਲ ਹੀ ਹੋਣਾ, ਪਰ ਨਾਮ ਦੀ ਜਿਹੜੀ ਅਮੀਰੀ ਆ ਨਾ, ਜਿਹੜਾ ਨਾਮ ਦਾ ਖਜ਼ਾਨਾ ਉਹ ਨਾ ਕਿਤੇ ਖਾਲੀ ਰਹਿ ਜੇ, ਇਹਦਾ ਧਿਆਨ ਦੇਣਾ। ਆਓ ਅੱਜ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵਿਖੇ ਅੰਮ੍ਰਿਤ ਦੀਆਂ ਦਾਤਾਂ ਪ੍ਰਾਪਤ ਹੋਈਆਂ। ਅੱਜ ਦੇ ਦਿਨ ਇੱਥੋਂ ਬੜੀ ਵੱਡੀ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਦਿੱਤੀ ਹੋਈ ਦਾਤ, ਅੰਮ੍ਰਿਤ ਪੀਵੋ ਸਦਾ ਚਰ ਜੀਵੋ, ਹਰ ਸਿਮਰਤ ਆਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਬਹਿ ਨਾ ਵਿਆਪੈ ਚਿੰਤਾ। ਬਾਕੀ ਦਾਤਾਂ ਸਾਰੀਆਂ ਮਿਲ ਜਾਂਦੀਆਂ, ਦੁਨੀਆਂ ਦੇ ਵੱਡੇ ਘਰ ਮਿਲ ਜਾਣਗੇ, ਵੱਡੀਆਂ ਗੱਡੀਆਂ, ਵੱਡੀਆਂ ਕਾਰਾਂ, ਵੱਡੇ ਅਹੁਦੇ, ਵੱਡੇ ਰੈਂਕ, ਵੱਡੀਆਂ ਨੌਕਰੀਆਂ, ਵੱਡੇ ਕਾਰੋਬਾਰ, ਇਹ ਸਭ ਕੁਛ ਮਿਲਜੂ। ਪਰ ਨਾਮ ਦੀ ਦਾਤ, ਅੰਮ੍ਰਿਤ ਪੀਵੋ ਸਦਾ ਚਰ ਜੀਵੋ, ਇਹਦੀ ਦਾਤ, ਤੇ ਖੰਡੇ ਬਾਟੇ ਦੀ ਪਹੁਲ, ਪੀਵੋ ਪਾਹੌਲ ਖੰਡ ਧਾਰ ਹੋਏ ਜਾਨਮਾ ਸਹੇਲਾ, ਇਹ ਬਿਰਲਿਆਂ ਨੂੰ, ਇਹ ਭਾਗਾਂ ਵਾਲਿਆਂ ਨੂੰ, ਇਹ ਕਰੋੜਾਂ ਦੇ ਵਿੱਚੋਂ ਬਿਰਲਿਆਂ ਬਿਰਲਿਆਂ ਨੂੰ ਪ੍ਰਾਪਤ ਹੁੰਦੀ ਹੈ ਹਰੇਕ ਨੂੰ ਨੀ। ਆਓ ਮੇਰੇ ਬਾਜਾਂ ਵਾਲੇ ਪਾਤਸ਼ਾਹ ਨੂੰ ਕਿਉਂ ਜ਼ਰੂਰਤ ਪਈ ਸਿੰਘ ਸਾਜਣ ਦੀ ਇਤਿਹਾਸ ਦੀ ਲੜੀ ਦੇ ਵਿੱਚੋਂ, ਕਿਉਂਕਿ ਅੱਜ ਦਾ ਦਿਨ ਇਸ ਸਥਾਨਾਂ ਵਾਸਤੇ ਬੜਾ ਮਹੱਤਵਪੂਰਨ ਹੈ। ਜਿਹੜੇ ਸਥਾਨ ਹੀ ਮਹੱਤਵਪੂਰਨ ਹੋਣ, ਜਿੱਥੇ ਗੁਰੂ ਹੀ ਬੈਠਾ ਹੋਵੇ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਨ ਥਾਪਣ ਸੋਹਿਆ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੁਥਾਨ ਸਾਹਿਬਾ ਰਾਮ ਰਾਜੇ, ਉਹਨਾਂ ਸਥਾਨਾਂ ਤੇ ਜਿੱਥੇ ਰੱਬ ਬੈਠਾ ਹੋਵੇ, ਤੇ ਉੱਥੇ ਰੱਬ ਦੇ ਨਾਲ ਜੁੜੇ ਹੋਏ ਇਤਿਹਾਸ ਦਾ, ਜੁੜੀ ਹੋਈ ਗੱਲ ਦਾ, ਰੱਬ ਦੇ ਨਾਲ ਜੁੜੀਆਂ ਹੋਈਆਂ ਕਥਾ ਕਹਾਣੀਆਂ ਦਾ ਫਲ ਮਿਲ ਜਾਣਾ, ਜਾਂ ਉਹ ਦਿਨ ਮਨਾਏ ਜਾਣੇ ਚੇਤੇ ਕਰ ਲੈਣਾ, ਉਹ ਦਾਤਾਂ ਮਿਲਣੀਆਂ, ਇਹ ਵੱਡੇ ਕਰਮਾਂ ਦੀ, ਵੱਡੇ ਭਾਗਾਂ ਦੀ ਨਿਸ਼ਾਨੀ ਆ। ਆਓ ਮਾਰਨ ਨੂੰ ਕਿਉਂ ਲੋੜ ਪਈ ਸਿੰਘ ਸਜਾਉਣ ਦੀ, ਪੰਜ ਪਿਆਰੇ ਕਿਉਂ ਸਾਜੇ, ਕਿਉਂਕਿ 11 ਨਵੰਬਰ 1675 ਨੂੰ ਸ਼ਹਾਦਤ ਹੋ ਜਾਂਦੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ, ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਤੋਂ ਪਹਿਲਾਂ ਉਹਨਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਆਪਾਂ ਬਹੁਤ ਵਾਰੀ ਸੁਣ ਲਿਆ ਵੀ ਮਤੀ, ਭਾਈ ਮਤੀ ਦਾਸ ਦੇ ਸਿਰ ਤੇ ਆਰਾ ਚੱਲਿਆ, ਕੈਲੰਡਰ ਦੇਖ ਲਏ, ਫੋਟੋ ਦੇਖ ਲਈਆਂ, ਆਪਾਂ ਬੜੀ ਵਾਰੀ ਸੁਣ ਲਿਆ, ਪਰ ਸਿਰ ਦੇ ਵਿੱਚ ਤਾਂ ਕਿਤੇ ਕੰਘਾ ਹੀ ਵੱਜ ਜੇ ਨਾ ਮਾੜਾ ਜਿਹਾ ਤੇਜ਼ੀ ਨਾਲ, ਤਾਂ ਵੀ ਬੰਦੇ ਨੂੰ ਦਰਦ ਹੁੰਦਾ ਸਿਰ ਦੇ ਵਿੱਚ। ਤੇ ਉਹ ਕਿਹੋ ਜਿਹੇ ਸਿੱਖ ਹੋਣਗੇ, ਕਿੱਡੀ ਵੱਡੀ ਉਹਨਾਂ ਦੀ ਅਕਾਲ ਪੁਰਖ ਦੀ ਕਿੱਡੀ ਕਿਰਪਾ ਹੋਊ ਉਹਨਾਂ ਤੇ, ਜਿਨ੍ਹਾਂ ਦੇ ਸਿਰ ਤੇ ਜਦੋਂ ਆਰਾ ਰੱਖਿਆ ਤੇ ਫਿਰ ਵੀ ਪੁੱਛਿਆ ਗਿਆ, ਕਹਿੰਦੇ ਛੱਡੋ ਪਰੇ ਕੀ ਲੈਣਾ ਸਿੱਖੀ ਤੋਂ, ਛੱਡੋ ਪਰੇ ਕੀ ਲੈਣਾ ਗੁਰੂ ਤੋਂ, ਕੀ ਦਿੱਤਾ, ਸੱਜਰ ਸੁਰਖ ਜਵਾਨੀਆਂ ਸੋਹਲ ਜਵਾਨੀਆਂ ਨੂੰ ਗਵਾਉਣ ਲੱਗੇ ਹੋ। ਮਤੀ ਦਾਸਾ ਬੇਗਮਾਂ ਦੇ ਡੋਲੇ, ਰਾਜ ਭਾਗ ਉਹਦੇ ਤਖ਼ਤ ਤਾਜ, ਧਨ ਦੌਲਤਾਂ ਸੋਨਾ ਚਾਂਦੀ, ਇਹ ਮਿਲ ਸਕਦਾ ਤੈਨੂੰ, ਤੇ ਜੇ ਤੂੰ ਈਨ ਮੰਨ ਕੇ ਮੁਸਲਮਾਨ ਹੋ ਜਾਵੇਂ, ਜੇ ਤੂੰ ਕਹਿ ਦੇਵੇਂ ਮੈਂ ਸਿੱਖ ਨਹੀਂ ਗੁਰੂ ਦਾ, ਤੇ ਭਾਈ ਮਤੀ ਦਾਸ ਕਹਿੰਦਾ ਜਲਾਦਾ ਜਾਲਮੋ ਤੁਸੀਂ ਆਰੇ ਦੇ ਦੰਦੇ ਤਿੱਖੇ ਕਰੋ, ਤੇ ਮੈਂ ਮਨ ਨੂੰ ਤਿੱਖਾ ਕਰ ਲਵਾਂ, ਟਾਈਮ ਖਰਾਬ ਨਾ ਕਰਿਓ, ਤੇ ਜੇ ਕੋਈ ਗੱਲ ਮੇਰੀ ਮੰਨਣੀ ਹੈ ਤੇ ਮੇਰਾ ਜਿਹੜਾ ਮੁਖੜਾ ਗੁਰੂ ਵੱਲ ਨੂੰ ਰੱਖਿਓ, ਜਿੱਥੇ ਤੇਗ ਬਹਾਦਰ ਪਾਤਸ਼ਾਹ ਪਿੰਜਰੇ ਚ ਬੰਦ ਨੇ, ਉਧਰੋਂ ਨਾ ਕਿਤੇ ਮੇਰਾ ਮੂੰਹ ਘੁਮਾ ਦਿਓ। ਐਡੀ ਸਿੱਖੀ, ਐਡੇ ਮੂਹਰੇ ਲਾਲਚ ਦਿੱਤੇ ਹੋਣ ਤੇ ਸਿੱਖ ਕਵੇ ਨਹੀਂ, ਮੈਨੂੰ ਸ਼ਹੀਦੀ ਪ੍ਰਵਾਨਾ, ਮੋਹੇ ਮਰਨੋ ਕਾ ਚਾਓ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਸਿੱਖ ਕਵੇ ਵੀ ਮੈਂ ਤੁਹਾਡੇ ਇਹਨਾਂ ਲਾਲਚਾਂ ਨੂੰ ਠੋਕਰ ਮਾਰਦਾ, ਤੇ ਮੈਨੂੰ ਗੁਰੂ ਦੀ ਸਿੱਖੀ ਪਿਆਰੀ ਹੈ, ਮੈਂ ਸਦਕ ਤੋਂ ਨਹੀਂ ਡੋਲ ਸਕਦਾ, ਮੈਨੂੰ ਧਨ ਦੌਣਤਾ ਦੇ ਲਾਲਚ ਨਹੀਂ ਡਰਾ ਸਕਦੇ, ਤੁਹਾਡੇ ਤਸੀਹੇ ਤੇ ਤੁਹਾਡੇ ਲਾਲਚ ਮੇਰਾ ਮਨ ਨਹੀਂ ਭਰਮਾ ਸਕਦੇ। ਆਓ ਇਸੇ ਤਰ੍ਹਾਂ ਹੀ ਸਤੀ ਦਾਸ ਜੀ ਦੀ ਵਾਰੀ ਆਈ ਹੈ ਰੂਚ ਲਪੇਟ ਕੇ ਸਾੜਨ ਦੀ, ਭਾਈ ਦਿਆਲੇ ਜੀ ਦੀ ਆਈ ਹੈ ਦੇਗਾਂ ਚ ਬਾਲਣ ਦੀ, ਤੇ ਔਰੰਗਜ਼ੇਬ ਦੀ ਧੀ ਜੈਵਨਿਸਾ ਕਹਿੰਦੀ ਤੇਗ ਬਹਾਦਰ ਪਾਤਸ਼ਾਹ ਨੂੰ
ਰਾਤ ਦੇ ਹਨੇਰੇ ਵਿੱਚ ਮਿਲੀ ਖਵਾਜੇ ਅਬਦਲ ਖਾਂ ਦੀ ਮਦਦ ਦੇ ਨਾਲ। ਕਹਿੰਦੀ ਅੱਲਾ ਦੇ ਰੂਪ, ਖੁਦਾ ਦੇ ਰੂਪ, ਤੁਸੀਂ ਚਲੇ ਜਾਓ ਇੱਥੋਂ, ਤੁਹਾਡੇ ਸਿੱਖਾਂ ਦੀਆਂ ਸ਼ਹਾਦਤਾਂ ਹੋ ਗਈਆਂ ਤੇ ਤੁਹਾਡੀ ਸ਼ਹਾਦਤ ਹੋਣੀ ਯਕੀਨੀ ਹੈ। ਮੇਰਾ ਬਾਪ ਬੜਾ ਨਿਰਦਈ ਹੈ, ਇਹਨੇ ਆਪਣੇ ਭਰਾ ਮਾਰੇ, ਆਪਦਾ ਪਿਓ ਮਾਰਿਆ, ਇਹਨੇ ਇਹ ਪਾਪ ਕਰਨ ਲੱਗਾ, ਗੁਰੇਜ ਨਹੀਂ ਕਰਦਾ। ਮੈਂ ਉਹਨਾਂ ਦੀ ਧੀ ਆ, ਪਰ ਉਹਨਾਂ ਦੇ ਜਿਹੜੇ ਕਾਰਨਾਮੇ ਆ ਉਹਨਾਂ ਤੋਂ ਦੁਖੀ ਆ। ਜਿਵੇਂ ਹਰਨਾਕਸ਼ ਦੇ ਘਰੇ ਪ੍ਰਹਲਾਦ ਜੰਮ ਪਿਆ ਸੀ ਨਾ, ਮਾੜੇ ਬੰਦੇ ਦੇ ਘਰੇ ਰੱਬ ਚੰਗਿਆਂ ਨੂੰ ਵੀ ਭੇਜਦਾ ਹੈ। ਜੈਮਨੀ ਸਾਹਿਬ ਕਹਿੰਦੀ ਇਹ ਧੀ ਦੀ ਬੇਨਤੀ ਪ੍ਰਵਾਨ ਕਰੋ, ਪਿੰਜਰਾ ਖੋਲਤਾ ਤੇ ਚਲੇ ਜਾਓ ਆਨੰਦਪੁਰ ਸਾਹਿਬ। ਮਹਾਰਾਜ ਹੱਸ ਕੇ ਕਹਿੰਦੇ, ਧੀਏ ਸਿਰ ਤੇ ਹੱਥ ਰੱਖ ਕੇ ਕਹਿੰਦੇ ਮੈਂ ਸੰਗਲ ਗੁਲਾਮੀ ਦੇ ਲਾਉਣ ਲਈ ਆਇਆ, ਮੈਂ ਬਲਦੀ ਦੇ ਵਿੱਚ ਹੱਥ ਪਾਉਣ ਲਈ ਆਇਆ, ਚਿਹਰੇ ਪੰਡਤਾਂ ਦੇ ਰੋਂਦੇ ਮੈਂ ਹਸਾਉਣ ਲਈ ਆਇਆ, ਅਰੰਗੇ ਪਾਪੀ ਨੂੰ ਮੈਂ ਸਬਕ ਸਿਖਾਉਣ ਲਈ ਆਇਆ, ਨਾ ਪਾਰਸ ਪ੍ਰਤ ਪਲ ਰੋਕ ਮੈਨੂੰ, ਮੈਂ ਤਾਂ ਦਿੱਲੀ ਦਾ ਤਾਕਤ ਹਲਾਉਣ ਲਈ ਆਇਆ। ਇਹ ਵਾਰ ਜੈਵਨੀ ਸਾਨੂੰ ਮਹਾਰਾਜ ਕਹਿੰਦੇ ਤੂੰ ਸਾਡੀ ਵੀ ਧੀ ਹੈ, ਤੂੰ ਪਿਆਰ ਕੀਤਾ ਸਤਿਕਾਰ ਕੀਤਾ, ਤੇਰਾ ਧੰਨਵਾਦ ਹੈ, ਪਰ ਅਸੀਂ ਤਾਂ ਕੁਰਬਾਨੀ ਦੇਣ ਵਾਸਤੇ ਆਏ ਹਾਂ, ਭਜਨ ਵਾਸਤੇ ਥੋੜੀ ਆਏ ਹਾਂ। ਆਓ ਸਮਾਂ ਆ ਗਿਆ 11 ਨਵੰਬਰ 1675 ਨੂੰ ਮਹਾਰਾਜ ਦੀ ਸ਼ਹਾਦਤ ਹੁੰਦੀ ਤੇ ਭਾਈ ਜੈਤਾ ਜੀ 392 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਦਿੱਲੀ ਤੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਪੁੱਜਦੇ ਆ। 11 ਨਵੰਬਰ 1675 ਨੂੰ ਸ਼ਹਾਦਤ ਤੇ 15 ਨਵੰਬਰ 1675 ਨੂੰ ਭਾਈ ਜੈਤਾ ਜੀ ਪਹੁੰਚੇ, ਜਿੱਥੇ ਸੰਗਤਾਂ ਉਡੀਕ ਕਰ ਰਹੀਆਂ ਸਨ ਮਹਾਰਾਜ ਦੇ ਦਰਸ਼ਨ ਦਾਰਿਆਂ ਦੀ, ਤੇ ਸਤਿਗੁਰਾਂ ਦਾ ਸੀਸ ਸੋਹਣੀ ਪਾਲਕੀ ਚ ਸਜਾਇਆ ਗਿਆ। ਕਲਗੀਧਰ ਪਾਤਸ਼ਾਹ ਗੋਬਿੰਦ ਰਾਏ ਸਾਹਿਬ ਨੇ ਨਮਸਕਾਰ ਕੀਤੀ, ਮਾਂ ਨਾਨਕੀ ਨੇ ਮੱਥਾ ਚੁੰਮਿਆ, ਤੇਗ ਬਹਾਦਰ ਪਾਤਸ਼ਾਹ ਜੀ ਦਾ, ਮਾਤਾ ਗੁਜਰੀ ਨੇ ਸੀਸ ਝੁਕਾਏ ਹੈ, ਤੇ ਮਾਤਾ ਪ੍ਰੇਮੋ ਭਾਈ ਜੇਤੇ ਦੀ ਮਾਤਾ ਲਾਜਵੰਤੀ, ਉਹਨੇ ਗੁਰਾਂ ਨੂੰ ਸੀਸ ਝੁਕਾ ਕੇ ਆਪਦੇ ਪੁੱਤ ਨੂੰ ਬੁੱਕਲ ਚ ਲਿਆ, ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਗੋਦੀ ਚ ਲੈ ਕੇ ਰਗਰੇਟੇ ਗੁਰੂ ਕੇ ਬੇਟੇ ਕਹਿ ਕੇ ਪੁੱਛਿਆ, ਜੇਤਿਆ ਕਿੰਨੇ ਕੁ ਸੂਰਮੇ ਸੀ ਦਿੱਲੀ ਚ, ਤੇਰੇ ਵਰਗੇ ਜੋਧੇ ਕਿੰਨੇ ਕੁ ਸੀ? ਭਾਈ ਜੇਤੇ ਦੇ ਅੱਖਾਂ ਚ ਅੰਜੂ ਆ ਗਏ, ਕਹਿੰਦਾ ਪਾਤਸ਼ਾਹ ਤੁਹਾਡੇ ਸੂਰਮਿਆਂ ਦੀ ਅਣਖ ਵਰਗੀ ਜ਼ਰਤ ਚਲੀ ਗਈ ਅੰਦਰੋਂ, ਪੂਰੇ ਦਿੱਲੀ ਨੇ ਦਰਵਾਜ਼ੇ ਢੋਲੇ ਤੇ ਤੁਹਾਡੇ ਸਿੱਖਾਂ ਦੀ ਕੋਈ ਪਛਾਣ ਨਹੀਂ ਸੀ। ਮਹਾਰਾਜ ਫਿਰ ਉੱਥੇ ਵਾਅਦਾ ਕਰਦੇ ਆ ਭਾਈ ਜੇਤੇ ਨਾਲ, 15 ਨਵੰਬਰ 1675 ਨੂੰ ਵਾਅਦਾ ਕੀਤਾ ਖਾਲਸਾ ਪੰਥ ਸਜਾਉਣ ਦਾ, ਤੇ 24 ਸਾਲ ਲੱਗੇ 1699 ਨੂੰ, 1675 ਤੇ 1699 ਚ ਪੂਰਾ ਕਰਦੇ ਜਾ ਕੇ 24 ਸਾਲਾਂ ਬਾਅਦ। ਮਹਾਰਾਜ ਕਹਿੰਦੇ ਜੇਤਿਆ ਬੇਫਿਕਰ ਰਹਿ, ਤੂੰ ਕਹਿੰਦਾ ਪਛਾਣ ਨਹੀਂ ਆਈ ਤੇ ਕਰੋੜਾਂ ਚੋਂ ਖੜਾ ਦਿਸੂਗਾ। ਸਤਿਗੁਰੂ ਕਹਿੰਦੇ ਜੇਤੇ ਤੈਨੂੰ ਸੱਚ ਸੁਣਾਵਾਂ, ਮੈਂ ਕੀਤਾ ਹੋਇਆ ਵਾਅਦਾ ਕਦੇ ਨਾ ਦਿਲੋਂ ਭਣਾਵਾਂ, ਮੈਂ ਕਰ ਦੂ ਇਕੱਠੀ ਸ਼ਕਤੀ ਛੱਡ ਕੇ ਮੇਰਾ ਤੇਰਾ ਨੂੰ, ਮੈਂ 1.25 ਲੱਖ ਨਾਲ ਲੜਾਉਂ ਬੱਬਰ ਸ਼ੇਰਾਂ ਨੂੰ, ਘੋਟ ਅੰਮ੍ਰਿਤ ਦੀ ਮਿੱਠੀ ਜਿਹਦੇ ਮੂੰਹ ਵਿੱਚ ਪਾਊਂਗਾ, ਆਹ ਚਿੜੀਆਂ ਕੋਲੋਂ ਦੇਖੀ ਕਿੱਦਾਂ ਆਵਾਜ਼ ਤੜਾਊਂਗਾ, ਬਖਸ਼ ਦਊ ਜਰਨੈਲੀ ਨਾ ਹੀ ਲਾਊਂ ਦੇਰਾਂ ਨੂੰ, ਮੈਂ 1.25 ਲੱਖ ਨਾਲ ਲੜਾਉਂ ਬੱਬਰ ਸ਼ੇਰਾਂ ਨੂੰ, ਡਰ ਡਰ ਬਹਿੰਦੇ ਕੱਚੇ ਜਿਹੜੇ ਵਿੱਚ ਮਕਾਨਾਂ ਦੇ, ਮੈਂ ਚਾਰ ਦਊਂਗਾ ਗੁੱਡੀ ਉਹਨਾਂ ਦੀ ਅਸਮਾਨਾਂ ਤੇ, ਸਭ ਸਮਝਾ ਦੋ ਰਣਨੀਤੀ ਦੇ ਹੇਰਾ ਫੇਰਾ ਨੂੰ, ਮੈਂ 1.25 ਲੱਖ ਨਾਲ ਲੜਾਉਂ ਬੱਬਰ ਸ਼ੇਰਾਂ ਨੂੰ, ਜਾਤ ਪਾਤ ਦੇ ਸੰਗਲ ਸਭ ਦੇ ਗਲ ਚੋ ਲਾਊਂਗਾ, ਅਜੀਤ ਬਾਲ ਦੀ ਝੋਲੀ ਦੇ ਵਿੱਚ ਪਾਰਸ ਪਾਊਂਗਾ, ਮਿਲ ਜੂਗਾ ਜਿਹੜਾ ਮਿਲਿਆ ਨੀ ਕਿਤੇ ਚੰਦ ਚਕੋਰਾਂ ਨੂੰ, ਮੈਂ 1.25 ਲੱਖ ਨਾਲ ਲੜਾਉਂ ਬੱਬਰ ਸ਼ੇਰਾਂ ਨੂੰ। ਜਿਵੇਂ ਮਹਾਰਾਜ ਖਾਲਸਾ ਪੰਥ ਸਜਾਉਣ ਦਾ ਵਾਅਦਾ ਕਰਦੇ ਆ, ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਆ ਗੋਬਿੰਦ ਰਾਏ ਸਾਹਿਬ 9 ਸਾਲ ਦੀ ਉਮਰ ਦੇ ਵਿੱਚ ਉਹਨਾਂ ਬੁੱਲਾਂ ਨੂੰ ਮੇਰੇ ਸਾਥੀ ਭਾਈ ਜਗਤਾਰ ਸਿੰਘ ਮੰਗੇਆ, ਭਾਈ ਜਗਸੀਰ ਸਿੰਘ ਬੰਸੀਪੁਰਾ ਅਤੇ ਸਰੰਗੀ ਮਾਸਟਰ ਭਾਈ ਬੂਟਾ ਸਿੰਘ ਪਰਵਾਹੀ, ਗਿਆਨੀ ਪ੍ਰਤਪਾਲ ਸਿੰਘ ਪਾਰਸ, ਅਜੀਤ ਵਾਲ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ।

ਦੇਣੀ ਕੈਰਾਂ ਨੂੰ ਦਲੇਰੀ ਵਾਲੀ ਪੇਂਦ ਮੈਂ ਦੇਣੀ ਕੈਰਾਂ ਨੂੰ ਕੈਰਾਂ ਨੂੰ ਦਲੇਰੀ ਵਾਲੀ ਪੇਂਦ ਮੈਂ ਅਣਖ ਨਾ ਬਾਜੀ ਜਿੱਤਣੀ ਬੁੱਝ ਦਲੀ ਦੀ ਦਿਲੀ ਦੀ ਬਣਾਉਣੀ ਸਿੱਖੋ ਗੇਂਦ ਮੈਂ ਮੁੜ ਕੇ ਲਿਆਉਣੀ ਮਿਤਨੀ ਅਸੀਂ ਚਿੜੀਆਂ ਚਿੜੀਆਂ ਤੋਂ ਬਾਜਾਂ ਨੂੰ ਤੜਾਉਣਾ ਹੱਥ ਭੱਜੂ ਮਾਰ ਲੇਰ ਮੈਂ ਸਵਾ ਲੱਖ ਨਾਲ ਲੱਖ ਨਾਲ ਇਕੱਲੇ ਨੂੰ ਲੜਾਉਣਾ ਗਿਰਦੜੋਂ ਬਣਾਉਣਾ ਸ਼ੇਰ ਮੈਂ ਸਵਾ ਲੱਖ ਨਾਲ।

ਨਾਈ ਸਿੰਬੇ ਤੇ ਝੋਰ ਰੰਗ ਰੇਟੇ ਗਈ ਨਾਈ ਸਿੰਬੇ ਦੇ ਸਿੰਬੇ ਤੇ ਝੋਰ ਰੰਗ ਰੇਟੇ ਕਰਨ ਕੇ ਚੜ੍ਹਦੀ ਕਲਾ ਧਾਰ ਖੰਡੇ ਜੋ ਖੰਡੇ ਜੋ ਕਰੂੰਗਾ ਪੈਦਾ ਬੇਟੇ ਮੰਗੂ ਸਰਬਤ ਦਾ

0: रहत काल तो जन्म अविनाशी भी रहत काल तो काल तो जन्म अविनाशी मन के जगदीश नू नंगी देवे तेग मेरी खून दी प्यासी आव कोई कटावे शीश नू सोमनाथ जी नाथ जी साधु ने जस गाउणा जग्गा सिंह लाऊ शेर में सवा लख लख नाले कले नू लड़ोणा गिद्दड़ हो बड़ा शेर में सवा लख लख नाले कले नू लड़ोणा गिद्दड़ हो बड़ा शेर में सवा लख हो
1: मैं नागा नू पावांगा तीरां दे अगे मैं बिजली नचाऊं शमशीरां दे अगे मैं टुटी हुई गरीब दी किस्मत नू जोड़ा मैं कहदी धार दे अगे बाई धारां नू रोड़ा मैं कबरां चों मुर्दे जगाउणे आ सुते मैं कैस्ती नचाऊं तूफाना दे उत्ते मैं सतलुज दे पानी च पा के पतासे इना मुयां दे बुलां ते लियाउणे ने हासे मैं तकड़ी तोलण वालियां नू तेगां फड़ावां मैं चिड़िया तो बाज तड़वावा गिदड़ा तो मैं शेर मरवावा सवा लाख से एक लड़ावा तबै गोबिंद सिंह नाम कहावा। मेरे पातशाह ने ए वादे कर ले ए ऐलान कर दिते ते सतगुरु अकाल पुरख तेग बहादुर पातशाह जी की शहादत तो बाद गोबिंद राय साहब महाराज सचे पातशाह आनंदपुर साहब की धरती दे उते अपने दादे धन गुरु हर गुरु तेग बहादुर साहब महाराज हर गुरु हर गोबिंद साहब जी महाराज मीरी पीरी दे मालक छेवें पातशाह मीरी पीरी दे मालक धन साहब श्री गुरु हर गोबिंद साहब महाराज जिन्हां ने गुरु अर्जन देव महाराज की शहादत तो बाद शस्त्र चुकले सी ते अज दादा आली गल पोता दोहराउण लग्या धन गुरु अकाल पुरख निरंकार तो लैके आ गया ते मेरे सतगुरां ने शास्त्रां दा कीता अभ्यास आरंभ जोधे सुरमे गुरबाणी पढ़दे ऐ कीर्तन हुंदा कथा विचारां हुंदियां इतिहास दी विचार हुंदी ढाडी बारां ते कविशर गुरु जस सरवण कराउंदे ऐ जोधे शास्त्रां दा तीर कमानां दा तेगां दा घोड़ सवारी दा अभ्यास करदे ऐ ते औरंगजेब ने थोड़ा समा रोके फिर एक ऐलान किया औरंगजेब कहिंदा भी मेरे राज भाग दे विच कोई दस्तार नहीं सजावेगा कोई घोड़ सवारी नहीं करेगा कोई ढोलकी चमटे नहीं बजावेगा महाराज सचे पातशाह नूं सिख कहिंदे महाराज औरंगजेब दे बड़े भैड़े ऐलान आए ने जिन्हें हिंदुआ का बड़ा कतलेआम किया सवा सवा मन जंजू लिया आप सारिया ने सुनिया बहुत बेरी 125-25 मंदिर एक दिन दे विच ढहे बहु बेटिया की पत लई ते तिलकते जंजू नूं बचाउण वास्ते कुरबानी तेग बहादुर पातशाह दे गए पर औरंगजेब के जुल्मां नूं ठल हले नहीं पई ते महाराज सचे पातशाह अकाल पुरख कहिंदे आनंद चांदनों कहिंदे जे उह ढोलकियां बाजे बंद कराउंदा ते नगारा मड़ के लियाओ नगारा मड़ो क्योंकि ढोलकियां बाजियां दी आवाज घट है ते नगारे दी जिहड़ी आवाज आ जिहड़ी गूंज आ उह दिल्ली तक पहुंचनी चाहीदी है जद भीम चंद दे राज नगारा खड़किया उहदे सीने लगी चोट कलेजा धड़किया उहदा खादा खोणा बाल मूंह कड़किया कहिंदा अज तक मेरी जू चिड़ा ना फड़किया इह कौण कोई रघुवीर नवा ही दड़किया जदों नगारे ते चोटां लगियां ते बाई धार दे राजां दे दिल कंब गए आवाजां दिल्ली तक गईयां पंडित केशव दास ते बसंबर दास काली दास वर्गे कहिंदे कहिंदे बाबा गुरु गोबिंद राय साहब सचे पातशाह जीओ असी देवी प्रगट कर लिए शायद साडी देवी रख्या कर लवे महाराज भुलेखा कढ़ना चाहुंदे सी सचे पातशाह तां आप कहिंदे किशन बिशन कबहू ना त्याहो जो बर चाहू सो तुम ते पाओ साडे गुरु देवी देवतां दे पाशक नहीं ते ना ही आपां पाशकां ना असी कबरां ते मथे टेकण वाले आ ਨਾ ਅਸੀਂ ਨਾਰੀਅਲ ਚੜਾਉਣ ਵਾਲੇ ਆ, ਨਾ ਅਸੀਂ ਦਰਖਤਾਂ ਨਾਲ ਖੰਭਣੀਆਂ ਤੇ ਲਾਲ ਕੱਪੜੇ ਬੰਨਣ ਵਾਲੇ ਆ, ਨਾ ਅਸੀਂ ਦੇਵੀ ਦੇਵਤਿਆਂ ਦੇ ਪੱਥਰਾਂ ਮੂਹਰੇ ਨੱਕ ਰਗੜਨ ਵਾਲੇ ਆ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਅਸੀਂ ਤਾਂ ਇਹਦੇ ਪੁਜਾਰੀ ਆ ਕੱਲੇ ਅਕਾਲ ਪੁਰਖ ਦੇ। ਮਹਾਰਾਜ ਕਹਿੰਦੇ ਵੀ ਇਹ ਵੀ ਭੁਲੇਖਾ ਕੱਢ ਲੈਣ ਦੇ ਗਏ ਇਹਨਾਂ ਨੂੰ। ਪਾਤਸ਼ਾਹ ਨੇ ਹੁਕਮ ਦਿੱਤਾ ਵੀ ਦੱਸੋ, ਕਹਿੰਦੇ ਨੈਣਾ ਦੇਵੀ ਦੇ ਟਿੱਲੇ ਤੇ ਬਹਿ ਕੇ ਹਵਨ ਕਰਨਾ ਤੇ ਉਸ ਵੇਲੇ ਦੀ 125,000 ਦੀ ਸਮੱਗਰੀ ਲੱਗੀ। 40 ਦਿਨਾਂ ਦਾ ਉਹਨਾਂ ਨੇ ਟਾਈਮ ਲਿਆ, ਦੇਵੀ ਕਿਹੜੀ ਪ੍ਰਗਟ ਹੋਣੀ ਸੀ। ਮਹਾਰਾਜ ਪੁੱਛਦੇ ਜਾ ਕੇ ਕਹਿੰਦੇ ਕੇਸੋ ਦਾਸ ਕੀ ਗੱਲ, ਦੇਵੀ ਹਲੇ ਪ੍ਰਗਟ ਨਹੀਂ ਹੋਈ। ਫਿਰ ਬਹਾਨਾ ਜਾ ਮਾਰਿਆ, ਕਹਿੰਦੇ ਜੀ ਬਲੀ ਮੰਗਦੀ ਹੈ। ਆ ਬਲੀ ਦਾ, ਬਲੀ ਦੀ ਪਰਥਾ, ਬਲੀ ਦਾ ਰਿਵਾਜ ਬੜਾ ਚੱਲਦਾ ਰਿਹਾ, ਬੜਾ ਚੱਲਿਆ। ਉਹ ਦੇਵੀ ਦੇਵਤਾ ਹੀ ਕਹਦਾ ਜਿਹੜਾ ਖੋਣ ਦਾ ਹੀ ਪਿਆਸਾ ਹੋਇਆ। ਇਹ ਜਿਹੜੇ ਢੌਂਗ ਰਚਣ ਵਾਲੇ ਹੁੰਦੇ ਉਹਨਾਂ ਦੀਆਂ ਗੱਲਾਂ ਹੁੰਦੀਆਂ। ਕਹਿੰਦੇ ਦੇਵੀ ਬਲੀ ਮੰਗਦੀ ਹੈ ਤੇ ਉਹਨਾਂ ਸਮਿਆਂ ਚ ਬਲੀਆਂ ਵੀ ਬੰਦਿਆਂ ਦੀਆਂ ਦਿੱਤੀਆਂ ਜਾਂਦੀਆਂ ਸੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਕਿਹਦੀ ਬਲੀ ਮੰਗਦੀ ਹੈ? ਕਹਿੰਦੇ ਜੀ ਤੁਹਾਡਾ ਸਭ ਤੋਂ ਪਿਆਰਾ ਹੋਵੇ, ਜਿਹੜਾ ਤੁਹਾਡੇ ਸਭ ਤੋਂ ਨੇੜੇ ਹੋਵੇ, ਜਿਹੜਾ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋਵੋ। ਤੇ ਮਹਾਰਾਜ ਕਹਿੰਦੇ ਭਾਈ ਅਸੀਂ ਤਾਂ ਸਾਰੀ ਸੰਗਤ ਨੂੰ ਹੀ ਪਿਆਰ ਕਰਦੇ ਹਾਂ, ਸਾਡੇ ਤਾਂ ਸਾਰੇ ਆਪਣੇ ਆ, ਸਾਡੇ ਪੁੱਤਰ ਧੀਆਂ ਨੇ ਸਾਰੇ। ਤੇ ਕਹਿੰਦੇ ਪੰਡਿਤ ਜੀ ਸਭ ਤੋਂ ਪਿਆਰੇ ਤੁਸੀਂ ਲੱਗਦੇ ਹੋ, ਕਿਉਂਕਿ ਤੁਸੀਂ ਵੇਦ ਪੜ੍ਹਦੇ ਹੋ, ਪੜ੍ਹੇ ਲਿਖੇ ਹੋ। ਮਹਾਰਾਜ ਨੇ ਵੀ ਫਿਰ ਜਿਵੇਂ ਉਹ ਰਾਜਨੀਤੀ ਖੇਡਦੇ ਸੀ ਨਾ, ਚਾਲ ਖੇਡਣ ਲੱਗੇ ਆ ਮਹਾਰਾਜ ਨਾਲ। ਤੇ ਮਹਾਰਾਜ ਮੂਹਰੇ ਕੌਣ ਚਾਲਾਂ ਖੇਡੇ? ਮਹਾਰਾਜ ਕਹਿੰਦੇ ਤੁਸੀਂ ਸਾਰਿਆਂ ਤੋਂ ਪਿਆਰੇ ਆ ਮੈਨੂੰ ਤਾਂ, ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਵੇਦ ਪੜ੍ਹਦੇ ਹੋ, ਗੈਤਰੀਆਂ ਜਾਣਦੇ ਹੋ, ਮੰਤਰ ਜਾਣਦੇ ਹੋ, ਬੁੱਧੀਜੀਵ ਆ ਤੁਸੀਂ, ਤੁਸੀਂ ਪਿਆਰੇ ਆ, ਲੋ ਤੁਹਾਡੀ ਬਲੀ ਦਈਏ। ਕਹਿੰਦੇ ਜੀ ਇਸ਼ਨਾਨ ਪਾਣੀ ਕਰਿਆਈਏ। ਇਸ਼ਨਾਨ ਪਾਣੀ ਕਰਨ ਗਏ ਨੀ ਪਹਾੜਾਂ ਚੋਂ ਮੁੜੇ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਸਾਰੀ ਬਚਦੀ ਸਮੱਗਰੀ ਹਵਨ ਕੁੰਡ ਚ ਮਾਰੀ ਚਲਾ ਕੇ। ਦੇਸੀ ਘਿਓ ਦੀਆਂ ਲਾਟਾਂ ਜਦੋਂ ਨਿਕਲੀਆਂ ਪਹਾੜ ਵਰਗੀਆਂ, ਤੇ ਪਹਾੜੀ ਲੋਕਾਂ ਨੇ ਰੌਲਾ ਪਾਤਾ ਵੀ ਦੇਵੀ ਪ੍ਰਗਟ ਹੋ ਗਈ। ਪਰ ਨਹੀਂ, ਉਸ ਵੇਲੇ ਮਹਾਰਾਜ ਨੇ ਤੇਗ ਖਿੱਚੀ ਆ ਮਿਆਨ ਦੇ ਵਿੱਚੋਂ, ਤੇ ਜਿਹੜੀ ਆਪਾਂ ਅਰਦਾਸ ਕਰਦੇ ਨਾ ਹਰ ਰੋਜ਼, ਇਹ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਆ। ਪ੍ਰਥਮ ਭਗਉਤੀ ਸਿਮਰਕ ਹੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋ, ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਜੀ ਧਿਆਈਐ, ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਾਉਣ ਦਿਆ ਵੈ ਧਾਏ, ਸਭ ਥਾਈ ਹੋਏ ਜੀ ਸਹਾਏ। ਇਹ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਮਹਾਰਾਜ ਨੇ ਉੱਥੇ ਰਚੀ ਸੀ। ਭਗਉਤੀ ਤਲਵਾਰ ਨੂੰ ਕਿਹਾ, ਕਹਿੰਦੇ ਆ ਤੇਗ ਨੇ ਤੁਹਾਡੀ ਰੱਖਿਆ ਕਰਨੀ, ਆਹੀ ਦੇਵੀ ਆ, ਆ ਤੇਗ ਹੀ ਦੇਵੀ ਆ ਤੁਹਾਡੀ, ਹੋਰ ਕੋਈ ਪੱਥਰ ਦੀ ਦੇਵੀ ਦੇਵਤਾ ਨਹੀਂ ਆਉਣਾ ਬੋੜਨਾ ਇੱਥੇ, ਇਹ ਜ਼ੁਲਮਾਂ ਦੇ ਖਿਲਾਫ ਉੱਠਣੀ ਆ। ਤੇ ਮਹਾਰਾਜ ਨੇ ਸੱਦੇ ਪੱਤਰ ਭੇਜੇ ਸੰਗਤਾਂ ਨੂੰ, ਸੱਦੇ ਪੱਤਰ ਭੇਜੇ, ਚਿੱਠੀਆਂ ਪਾਈਆਂ ਵੀ 1699 ਦੀ ਵਿਸਾਖੀ ਤੇ ਸੰਗਤਾਂ ਹਮ ਹਮ ਆ ਕੇ ਪੁੱਜਣਾ, ਤੇ ਹਰ ਰੋਜ਼ ਦੀਵਾਨ ਸਜਦੇ ਆ, ਹਰ ਰੋਜ਼ ਮਹਾਰਾਜ ਸੰਗਤਾਂ ਦੇ ਲਈ ਤੰਬੂ ਚੋਂ ਬਾਹਰ ਆਉਂਦੇ ਆ, ਹਰ ਰੋਜ਼ ਮਹਾਰਾਜ ਦੇ ਮਿੱਠੇ ਬਚਨ ਸੁਣਦੀਆਂ ਸੰਗਤਾਂ। 80,000 ਦਾ ਇਕੱਠ ਵਿਦਵਾਨਾਂ ਨੇ ਕਿਹਾ ਉਹਨਾਂ ਸਮਿਆਂ ਚ, ਕੋਈ ਤੁਰ ਕੇ ਆਇਆ, ਕੋਈ ਗੱਡੇ ਤੇ ਆਇਆ, ਕੋਈ ਘੋੜੇ ਤੇ ਆਇਆ, ਕੋਈ ਬੋਤੇ ਤੇ ਆਇਆ, 80,000 ਦਾ ਇਕੱਠ ਉਹਨਾਂ ਟਾਈਮਾਂ ਚ ਜਦੋਂ ਸੜਕਾਂ ਵੀ ਨਹੀਂ ਸੀ, ਪੱਗ ਡੰਡੀਆਂ ਸੀ ਉਹਨਾਂ ਟਾਈਮਾਂ ਚ, ਤੇ ਦੁਨੀਆਂ ਦੇ ਕੋਨੇ ਕੋਨੇ ਚੋਂ, ਕੋਈ ਲਾਹੌਰ ਚੋਂ ਆਇਆ, ਕੋਈ ਜਗਨਨਾਥਪੁਰੀ ਤੋਂ ਆਇਆ, ਕੋਈ ਬਿਦਰ ਤੋਂ ਆਇਆ, ਕੋਨੇ ਕੋਨੇ ਤੋਂ ਦੁਨੀਆਂ ਤੇ ਚੱਲ ਕੇ ਸੰਗਤਾਂ ਪਹੁੰਚੀਆਂ। ਤੇ 30 ਮਾਰਚ 1699 ਦਾ ਆਇਆ ਦੈਣਾ। ਮਹਾਰਾਜ ਸੱਚੇ ਪਾਤਸ਼ਾਹ ਬਿਉਂਤਮੰਦ ਢੰਗ ਦੇ ਨਾਲ ਤੰਬੂ ਦੇ ਵਿੱਚੋਂ ਬਾਹਰ ਆਏ, ਤੇ ਅੱਜ ਮਹਾਰਾਜ ਜੀ ਦਾ ਬਾਹਰ ਆਉਣਾ, ਅੱਜ ਮਹਾਰਾਜ ਜੀ ਦੇ ਬੋਲਾਂ ਦੇ ਉੱਤੇ ਬੜਾ ਹੀ ਤਪ ਤੇਜ ਹੋਣਾ ਮਹਾਰਾਜ ਦੇ ਚਿਹਰੇ ਤੇ ਮਹਾਰਾਜ ਦੇ ਗੜਕਵੇਂ ਬੋਲ ਆ ਜਿਹੜੇ ਅੱਜ ਵੱਖਰੇ ਹੋਣੇ। ਮਹਾਰਾਜ ਸੱਚੇ ਪਾਤਸ਼ਾਹ ਤੰਬੂ ਚੋਂ ਆਉਂਦੇ ਬਾਹਰ, ਚਿਹਰਾ ਸੂਰਜ ਵਾਂਗੂ ਚਮਕਦਾ, ਨੈਣ ਮਸਾਲਾਂ ਵਾਂਗੂ ਜਗਦੇ ਆ। ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਭਗਉਤੀ ਖਿੱਚੀ ਮਿਆਨ ਦੇ ਵਿੱਚੋਂ, ਸੰਗਤਾਂ ਚ ਸਨਾਟਾ ਛਾ ਗਿਆ। ਗੁਰੂ ਬਾਹਰ ਤੰਬੂ ਚੋਂ ਆ ਗਏ, ਬੋਲੇ ਵਿੱਚ ਜੋਸਦੇ ਆ, ਮੇਰੀ ਤੇਗ ਪਿਆਸੀ ਖੂਨ ਦੀ, ਕੋਈ ਦੇਵੇ ਪਿਆਸ ਬੁਝਾ, ਮੈਂ ਸਿੰਘ ਸਜਾਉਣੇ ਸੂਰਮੇ, ਤੇ ਜਿਹੜੇ ਦੇਣਗੇ ਧਰਤਾ ਹਲਾ ਇਹਨੇ ਕਰਨਾ ਜਰਾ ਲਿਹਾਜ਼ ਨੀ ਸਰ ਦੇਣਾ ਧੜ ਤੋਲਾ ਜਿਹੜਾ ਇਹਦੇ ਅੱਗੇ ਆ ਗਿਆ ਉਹ ਦਊ ਕਸੀਰਾ ਵਾਂਗ ਅੱਡਾ ਸਰ ਦੇਣਾ ਸੱਚੇ ਪਾਤਸ਼ਾਹ ਕਹਿੰਦੇ ਸਿਰਾਂ ਦੀ ਭੇਟ ਲੈਣੀ ਅੱਜ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਰ ਧਾਰ ਤਲੀ ਗਲੀ ਮੇਰੀ ਆਓ ਐਤ ਮਾਰਗ ਪੈਰ ਤਰੀ ਜੈ ਸਰ ਦੀਜੈ ਕਾਲ ਨਾ ਕੀਜੈ ਕਹਿੰਦੇ ਇਹਨੇ ਕਰਨਾ ਜਰਾ ਲਿਹਾਜਣੀ ਸਰ ਦੇਣਾ ਧੜ ਤੋ ਲਾ ਮੈਂ ਗਿੱਦੜੋਂ ਸ਼ੇਰ ਬਣਾਵਣੇ ਤੇ ਚਿੜੀਓ ਬਾਜ ਤੜਾ ਮੈਂ ਜੜ ਜਲਮਾਂ ਦੀ ਪੱਟਣੀ ਤੇ ਦੇਣੀ ਸੁੱਤੀ ਕੌਮ ਜਗਾ ਮੈਂ ਅਜੀਤਵਾਲ ਦੇ ਪਾਰਸਾ ਅੱਜ ਲਾ ਲੈਣੇ ਦਿਲ ਦੇ ਚਾਹ ਆਹ ਜਿਵੇਂ ਬਾਜਾਂ ਵਾਲੇ ਪਾਤਸ਼ਾਹ ਗਰੀਬ ਨਵਾਜ ਸੱਚੇ ਪਾਤਸ਼ਾਹ ਤੰਬੂ ਤੋਂ ਬਾਹਰ ਆਉਂਦੇ ਆ ਆ ਬਾਜ ਦਿੰਦੇ ਆ ਸਿਰ ਮੰਗਦੇ ਆ ਪਹਿਲੀ ਬਾਜ ਤੇ ਨਾ ਕੋਈ ਉੱਠਿਆ ਤੇ ਦੂਜੀ ਆਵਾਜ਼ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਦਿੱਤੀ ਤੀਸਰੀ ਆਵਾਜ਼ ਤੇ ਫਿਰ ਭਾਈ ਦਇਆ ਰਾਮ ਜੀ ਲਾਹੌਰ ਦਾ ਨਿਵਾਸੀ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਸੀਸ ਭੇਟਾ ਕਰਨ ਵਾਸਤੇ ਬੇਨਤੀਆਂ ਹੈ।

ਸਤਿਗੁਰ ਚੜੀ ਅਨੋਖੀ ਮਸਤੀ ਉਹ ਤੁਮ ਤਲਵਾਰ ਬੜੀ ਜੀ ਹਥੋਂ ਹਮਾਰੀ ਸਸਤੀ ਉਹ ਤੁਮ ਤਲਵਾਰ ਬੜੀ ਜੀ ਹਥੋਂ।

ਰਾਹ ਕੱਟਣ ਸ਼ਹੀਦਾਂ ਦਾ ਇਸ ਵਿੱਚ ਤੁਰਨਾ ਬੜਾ ਔਖੇਰਾ ਰਾਹ ਕੱਟਣ ਸ਼ਹੀਦਾਂ ਦਾ ਇਸ ਵਿੱਚ ਤੁਰਨਾ ਬੜਾ ਔਖੇਰਾ ਰੱਬ ਪ੍ਰੇਮ ਕਰੇ ਮਿਲਦਾ ਸਿਰ ਤੋਂ ਦੂਰ ਸਿਦਕ ਦਾ ਡੇਰਾ ਰੱਬ

0: सर पेट कबूल करो सिर के अर्जा करे निमाना सर पेट कबूल करो सिर के अर्जा करे निमाना सिर पेट कबूल करो सिर के अर्जा करे निमाना
1: सिख योधे जरनैलां दी एक कौम सजाउणी मैं बाजा वाले पातशाह बाजा मारदे आ कहिंदे योधे हो सिख योधे जरनैलां दी एक कौम सजाउणी मैं दबले कुचले लोकां दी अज अणख जगाउणी मैं आकड़ खोड़े बंदियां दी अज धौण चुकाउणी मैं इक्कियां दी इकताली वध के भाजी पाउणी मैं ਉਹ ਮੌਤ ਨੂੰ ਕਰੂੰ ਮਖੌਲਾਂ ਐਸੀ ਖੇਡ ਰਚਾਉਣੀ ਮੈਂ ਅਜੀਤ ਬਾਲ ਦੇ ਪਾਰਸ ਮੁਰਦਾ ਕੌਮ ਜਗਾਉਣੀ ਮੈਂ ਮਹਾਰਾਜ ਨੇ ਆਵਾਜ਼ਾਂ ਦਿੱਤੀਆਂ ਕਹਿੰਦੇ ਅੱਜ ਮੁਰਦਿਆਂ ਨੂੰ ਜਿਉਂਦੇ ਕਰਨਾ ਅੱਜ ਅਣਖਾਂ ਜਗਾਉਣੀਆਂ ਗੈਰਤਾਂ ਸੁੱਤੀਆਂ ਪਈਆਂ ਜਿਹੜੇ ਖੂਨ ਠੰਡੇ ਹੋ ਗਏ ਉਹਨਾਂ ਨੂੰ ਉੱਬਣ ਲਾ ਦੇਣਾ ਅੱਜ ਐਸੀ ਕੌਮ ਸਜਾਉਣੀ ਹੈ ਤੇ ਭਾਈ ਦਇਆ ਰਾਮ ਜੀ ਜਿਹੜੇ ਲਾਹੌਰ ਦੇ ਖੱਤਰੀ ਸੀ ਜਿਨ੍ਹਾਂ ਦੇ ਬਾਪ ਦਾ ਨਾਂ ਸੁਧਾ ਏ ਤੇ ਮਾਤਾ ਦਾ ਨਾਂ ਦਿਆਲੀ ਜੀ ਆ 1726 ਸਮਤ ਵਿੱਚ ਉਹਨਾਂ ਦਾ ਲਾਹੌਰ ਦੀ ਧਰਤੀ ਤੇ ਜਨਮ ਹੋਇਆ ਤੇ ਇਹ ਭਾਈ ਦਇਆ ਰਾਮ ਜੀ ਆ ਕੇ ਕਹਿੰਦੇ ਪਾਤਸ਼ਾਹ ਪਹਿਲੀ ਗੱਲ ਮੇਰੀ ਭੁੱਲ ਮਾਫ਼ ਕਰ ਦਿਓ ਮੈਂ ਦੇਰ ਲਗਾਤੀ ਉੱਠਣ ਲੱਗਿਆ ਤੁਹਾਨੂੰ ਦੂਜੀ ਆਵਾਜ਼ ਮਾਰਨੀ ਪਈ ਤੇ ਸੱਚੇ ਪਾਤਸ਼ਾਹ ਆ ਨਿਮਾਣੇ ਦਾ ਦੁਨੀਆਂ ਤੇ ਕੁਝ ਵੀ ਨਹੀਂ ਗਾ ਮੇਰਾ ਮੁਝ ਮੈਂ ਕੁਝ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਹੈ ਮੇਰਾ ਸਾਡਾ ਕੀ ਹੈ ਸਾਡਾ ਤਾਂ ਕੁਝ ਵੀ ਨਹੀਂ ਦੁਨੀਆਂ ਚ ਆ ਜਿਹੜੇ ਸਵਾਸ ਚੱਲਦੇ ਨਾ ਇਹ ਵੀ ਨਹੀਂ ਸਾਡੇ ਇਹ ਵੀ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਕਾਹਦਾ ਦੁਨੀਆਂ ਤੇ ਕਰਦਾ ਮਾਣ ਸੱਜਣਾ ਇੱਥੇ ਵੱਡੇ ਵੱਡੇ ਸਿਪਲ ਸਲਾਰ ਤੁਰ ਗਏ ਕਾਲ ਸੀ ਜਿਨ੍ਹਾਂ ਨੇ ਪਾਵੇ ਨਾਲ ਬੰਨਿਆ ਮਹਿਲ ਸੋਨੇ ਦੇ ਛੱਡ ਪਰਿਵਾਰ ਤੁਰ ਗਏ ਕਈ ਤੁਰ ਗਏ ਫੁੱਲਾਂ ਦੀ ਸੇਜ ਸੌਣ ਵਾਲੇ ਲੱਖਾਂ ਯੂਸਫ ਤੇ ਘੋੜ ਸਵਾਰ ਤੁਰ ਗਏ ਇੱਥੇ ਪਾਰਸਾ ਤਾਰੂ ਕੋਈ ਪਤਣਾ ਦੇ ਭਾ ਕੌਡੀਆਂ ਲੱਖਾਂ ਹਜ਼ਾਰ ਕਰ ਗਏ ਦਇਆ ਰਾਮ ਨੇ ਹੱਥ ਜੋੜੇ ਕਹਿੰਦਾ ਪਾਤਸ਼ਾਹ ਜੀਓ ਕਿਰਪਾ ਕਰੋ ਇਸ ਗਰੀਬ ਤੇ ਤੁਹਾਡੇ ਹੱਥੋਂ ਸੱਚੇ ਪਾਤਸ਼ਾਹ ਜਗਤ ਤੋਂ ਜਾਈਏ ਹੋਰ ਲੈਣਾ ਕੀ ਹੈ ਮਹਾਰਾਜ ਕਹਿੰਦੇ ਨਾਮ ਇਹਦਾ ਦਲ ਭਸ਼ਣੀ ਇਹਨੇ ਮਰਦਾਂ ਨੂੰ ਖਾਇਆ ਇਹ ਲਾਂਬੂ ਹੈ ਮੌਤ ਦਾ ਸਤਿਗੁਰ ਫਰਮਾਇਆ ਬਾਂਗ ਪੱਤਿਆਂ ਉੱਡ ਜੂ ਜੋ ਸਾਹਮਣੇ ਆਇਆ ਮਹਾਰਾਜ ਸੱਚੇ ਪਾਤਸ਼ਾਹ ਫੜਿਆ ਗੁੱਟ ਤੋਂ ਦਇਆ ਰਾਮ ਨੂੰ ਤੰਬੂ ਦੇ ਵਿੱਚ ਲੈ ਕੇ ਗਏ ਤਲਵਾਰ ਚੱਲਣ ਦੀ ਛਨਕਾਰ ਆਈ ਹੈ ਆਵਾਜ਼ ਆਈ ਹੈ ਤੇਗ ਚੱਲੀ ਹੈ ਧੜ ਡਿੱਗੀ ਹੈ ਸੀਸ ਡਿੱਗਿਆ ਲਹੂ ਭਿੱਜੀ ਤਲਵਾਰ ਲੈ ਕੇ ਫੇਰ ਤੰਬੂ ਚੋਂ ਬਾਹਰ ਆ ਕੇ ਪਾਤਸ਼ਾਹ ਕਹਿੰਦੇ ਇੱਕ ਸੀਸ ਹੋਰ ਚਾਹੀਦਾ ਤੇ ਫਿਰ ਜਿਵੇਂ ਧਰਮ ਚੰਦ ਧਰਮਾਂ ਜੱਟ ਹਸਤਨਾਪੁਰ ਦਾ ਵਾਸੀ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਬੇਨਤੀਆਂ ਕਰਦਾ ਮਹਾਰਾਜ ਕਹਿੰਦੇ ਜੱਟਾ ਕੀ ਲੈਣਾ ਸਿੱਖੀ ਬੜੀ ਔਖੀ ਹੈ ਖਾਲਸਾ ਜਾ ਕੇ ਗੰਨੇ ਗੁੱਡ ਕਪਾਹਾਂ ਬੀਜ ਨਰਮੇ ਬੀਜ ਤੇ ਧਰਮ ਚੰਦ ਕਹਿੰਦਾ ਪਾਤਸ਼ਾਹ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਬੇਸਾ ਇਹ ਕਮਾਹਾਂ ਕਪਾਹਾਂ ਗੰਨੇ ਕਮਾਦ ਸਾਰੀ ਉਮਰ ਬੀਜਣੇ ਆ ਸੱਚੇ ਪਾਤਸ਼ਾਹ ਦਾ ਨਾਮ ਦਾ ਬੀਜ ਲੈਣ ਦੇ ਜੱਟ ਨੂੰ ਆਓ ਸੱਚੇ ਪਾਤਸ਼ਾਹ ਧਰਮ ਚੰਦ ਨੂੰ ਕੁਝ ਗੱਲਾਂ ਸਤਿਗੁਰੂ ਗੁਰੂ ਗੋਬਿੰਦ ਰਾਏ ਸਾਹਿਬ ਸੱਚੇ ਪਾਤਸ਼ਾਹ ਹੀ

0: ਉੱਚਾ ਜਿਵੇਂ ਬਿਰਸ਼ ਖੰਜੂਰ ਖਾਲਸਾ, ਸਿੱਖੀ ਦੀ ਮੰਜ਼ਲ ਬੜੀ ਦੂਰ ਖਾਲਸਾ, ਉੱਚਾ ਜਿਵੇਂ ਬਿਰਸ਼ ਖੰਜੂਰ ਖਾਲਸਾ।
1: ਮਿੱਠਾ ਫਲ ਤੋੜ ਕੇ ਲਿਆਉਣਾ ਔਖਾ ਹੈ, ਮਿੱਠਾ ਫਲ ਤੋੜ ਕੇ ਲਿਆਉਣਾ ਔਖਾ ਹੈ, ਖਾਲਸਾ ਸਿੱਖੀ ਨੂੰ ਅਪਣਾਉਣਾ ਔਖਾ ਹੈ, ਖਾਲਸਾ ਸਿੱਖੀ ਨੂੰ ਅਪਣਾਉਣਾ ਔਖਾ ਹੈ।
0: ਬੰਦ ਬੰਦ ਹੱਸ ਕੇ ਕਢਾਉਣੇ ਪੈਂਦੇ ਨੇ, ਆਰਿਆਂ ਨਾਲ ਤਨ ਚੁਰਵਾਉਣੇ ਪੈਂਦੇ ਨੇ, ਬੰਦ ਬੰਦ ਹੱਸ ਕੇ ਕਢਾਉਣੇ ਪੈਂਦੇ ਨੇ, ਆਰਿਆਂ ਨਾਲ ਤਨ ਚੁਰਵਾਉਣੇ ਪੈਂਦੇ ਨੇ।
1: ਉੱਬਲ ਦੀ ਦੇਗ ਗੋਤਾ ਲਾਉਣਾ ਔਖਾ ਹੈ, ਉੱਬਲ ਦੀ ਦੇਗ ਗੋਤਾ ਲਾਉਣਾ ਔਖਾ ਹੈ, ਕਾਲਸਾ ਸਿੱਖੀ ਨੂੰ।

0: ਜਲਬਾ ਮਰ ਕੇ ਹੀ ਮਿਲਦਾ ਸਖੀ ਦਾ ਜਲਬਾ ਖੀਰਪੁਰ ਸਾਂਝ ਖਰੇ ਖਾਵੇ ਹਲਬਾ ਮਰ ਕੇ ਹੀ ਮਿਲਦਾ ਸਖੀ ਦਾ ਜਲਬਾ
1: ਅਨਹਾ ਦੇ ਰਾਗ ਸਿੱਕਾ ਗਾਉਣਾ ਔਖਾ ਹੈ ਅਨਹਾ ਦੇ ਰਾਗ ਸਿੱਕਾ ਗਾਉਣਾ ਔਖਾ

0: ਬੜੇ ਔਖੇ ਖਾਲਸਾ ਦਸੀ ਹੈ ਜਨ
1: ਮੌਤ ਵਾਲੇ ਰਾਗ ਨੂੰ ਬਜਾਉਣਾ ਔਖਾ ਹੈ ਮੌਤ ਵਾਲੇ ਰਾਗ ਨੂੰ ਬਜਾਉਣਾ ਔਖਾ ਹੈ ਖਾਲਸਾ ਸਿੱਖੀ ਨੂੰ ਅਪਣਾਉਣਾ ਔਖਾ ਹੈ ਖਾਲਸਾ ਸਿੱਖੀ ਨੂੰ ਅਪਣਾਉਣਾ ਔਖਾ ਹੈ
0: ਖਾਤਰ ਧਰਮ ਅਗਨੀ ਤੇ ਮੱਚ ਕੇ ਬਣੇ ਰਹਿਣਾ ਫੇਰ ਵੀ ਪੁਜਾਰੀ ਸੱਚ ਕੇ ਖਾਤਰ ਧਰਮ ਅਗਨੀ ਤੇ ਮੱਚ ਕੇ ਬਣੇ ਰਹਿਣਾ ਫੇਰ ਵੀ ਪੁਜਾਰੀ ਸੱਚ ਕੇ
1: ਨਾਰਾ ਹੱਕ ਸੱਚ ਦਾ ਲਗਾਉਣਾ ਔਖਾ ਹੈ ਨਾਰਾ ਹੱਕ ਸੱਚ ਦਾ ਲਗਾਉਣਾ ਔਖਾ ਹੈ ਖਾਲਸਾ ਸਿੱਖੀ ਨੂੰ ਅਪਣਾਉਣਾ ਔਖਾ ਹੈ ਖਾਲਸਾ ਸਿੱਖੀ ਨੂੰ ਅਪਣਾਉਣਾ ਔਖਾ ਹੈ ਖਾਲਸਾ ਸਿੱਖੀ ਨੂੰ ਅਪਣਾਉਣਾ ਔਖਾ ਹੈ ਚੱਲਿਆ ਬਾਰ ਸੀ ਤੇਗ ਦਾ ਜਦੋਂ ਤੇਗ ਦਾ ਬਾਰ ਚੱਲਿਆ ਨਾ ਤੰਬੂ ਦੇ ਅੰਦਰ ਛਨਕਾਟਾ ਛਾ ਗਿਆ ਬੈਠੀਆਂ ਸੰਗਤਾਂ ਜਿਹੜੀਆਂ ਸੁੰਨ ਮਸੁੰਨ ਹੋ ਗਈਆਂ ਕਿਉਂਕਿ ਸੀਨ ਪਹਿਲੀ ਵਾਰ ਦੇਖਿਆ ਸੀ ਚੱਲਿਆ ਬਾਰ ਸੀ ਤੇਗ ਦਾ ਸੁਣੀ ਸੰਗਤਾਂ ਨੇ ਛਨਕਾਰ ਫਿਰ ਬਾਜਾਂ ਵਾਲੇ ਆ ਗਏ ਝੱਟ ਤੰਬੂ ਚੋਂ ਬਾਹਰ ਉਹ ਅੱਖੀ ਲੋਕਾਂ ਦੇਖ ਲਈ ਲਹੂ ਭਿੱਜੀ ਤਲਵਾਰ ਕਹਿੰਦੇ ਉੱਠੋ ਹੋਰ ਕੋਈ ਸੂਰਮਾ ਜਿਹਨੂੰ ਚੜਿਆ ਨਾਮ ਖਵਾਰ ਉੱਠ ਅਜੀਤ ਬਾਲ ਦੇ ਪਾਰਸਾ ਤੂੰ ਨੱਚ ਖੰਡੇ ਦੀ ਧਾਰ ਬਾਜਾਂ ਵਾਲੇ ਪਾਤਸ਼ਾਹ ਦੂਜੀ ਵਾਰ ਬਾਹਰ ਆਏ ਆ ਤੇ ਕਹਿੰਦੇ ਇੱਕ ਸਿਰ ਹੋਰ ਚਾਹੀਦਾ ਧਰਮ ਚਾਹੁੰਦਾ ਹਸਤਨਾਪੁਰ ਵਾਸੀ ਜਿਹੜਾ ਸੰਤ ਰਾਮ ਦਾ ਪੁੱਤਰ ਹੈ ਤੇ ਜਿਨ੍ਹਾਂ ਦੀ ਮਾਤਾ ਮਾਤਾ ਦਾ ਨਾਂ ਸਾਬੋ ਆ ਜਿਨ੍ਹਾਂ ਦਾ 1723 ਸੰਮਤ ਦੇ ਵਿੱਚ

ਪਾਤਸ਼ਾਹ ਜੀ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਬਾਰ। ਸੱਚੇ ਪਾਤਸ਼ਾਹ ਜਿਵੇਂ ਮਾਲੀ ਦੇ ਬਾਗ ਚ ਜਾ ਕੇ ਮਾਲੀ ਨੂੰ ਹੀ ਫੁੱਲ ਤੋੜ ਕੇ ਫੜਾ ਦਈਏ ਤੇ ਸਾਡਾ ਕੀ ਹੈ, ਆ ਜੀਵਨ ਤੇਰਾ, ਤੂੰ ਮਾਲੀ ਆ ਸਾਡੇ ਬਾਗ ਦਾ। ਸੱਚੇ ਪਾਤਸ਼ਾਹ ਜੀ ਉਹ ਤੇਰੀ ਫਲਵਾੜੀ ਆ ਸੀ, ਜੈਸੇ ਕਰਸਾਨ ਬੋਵੈ ਕਰਸਾਣੀ ਕਾਚੀ ਪਾਕੀ ਬਾੜ ਪੁਰਾਣੀ, ਇਹ ਤੇਰੀ ਮਰਜ਼ੀ ਹੈ ਕੱਚੀ ਵੱਢਣੀ ਪੱਕੀ ਵੱਢਣੀ ਤੇਰੇ ਚੋਜ ਨੇ ਸੱਚੇ ਪਾਤਸ਼ਾਹ ਜੀ। ਉਹ ਮਹਾਰਾਜ ਧਰਮ ਚੰਦ ਨੂੰ ਵੀ ਲੈ ਗਏ ਤੰਬੂ ਦੇ ਅੰਦਰ, ਤੇ ਜਿਹੜੇ ਬਾਲੇ ਸਿਆਣੇ ਸੀ ਨਾ ਆਪਣੇ ਅਰਗੇ ਸਿੱਖ ਬਾਲੇ ਸਿਆਣੇ, ਉਹ ਭੱਜ ਕੇ ਮਾਤਾ ਜੀ ਕੋਲੇ ਗਏ, ਮਾਂ ਗੁਜਰੀ ਕੋਲੇ। ਜਿਹੜੇ ਮਸੰਦ ਸੀ, ਜਿਹੜੇ ਆਗੂ ਸੀ, ਜਿਹੜੇ ਕੱਲੇ ਪ੍ਰਸ਼ਾਦੇ ਛਕਣ ਵਾਲੇ ਸੀ ਨਾ, ਦੇਖ ਲਓ 80,000 ਚੋਂ 5 ਹੀ ਨਿਤਰੇ ਸੀ। ਜਦੋਂ ਪਹਿਲੀ ਵਾਰ ਮਹਾਰਾਜ ਨੇ ਭਾਈ ਦਇਆ ਰਾਮ ਜੀ ਨੂੰ ਅੰਦਰ ਲਗਾਏ ਤੇ ਅੱਧਾ ਪਡਾਲ ਖਾਲੀ ਹੋ ਗਿਆ ਸੀ, 40,000 ਹੀ ਰਹਿ ਗਿਆ ਸੀ, ਅੱਧਾ ਖਾਲੀ ਹੋ ਗਿਆ। ਦੂਜੀ ਵਾਰ ਤੇ ਉਦੋਂ ਅੱਧਾ ਖਾਲੀ ਹੋ ਗਿਆ, ਕਿਉਂਕਿ ਸੁੱਖਾਂ ਵੇਲੇ ਸਾਰੀ ਦੁਨੀਆਂ ਨੇੜੇ ਢੁੱਕ ਢੁੱਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ। ਮੇਰੇ ਪਾਤਸ਼ਾਹ ਕਹਿੰਦੇ ਸੱਜਣ ਤਾਂ ਉਸੇ ਵੇਲੇ ਹੀ ਪਰਖੇ ਜਾਂਦੇ ਐ ਜਦੋਂ ਇਮਤਿਹਾਨ ਦੀ ਘੜੀ ਹੋਵੇ, ਤੇ ਸੁੱਖਾਂ ਦੇ ਸਾਥੀ ਤਾਂ ਸੁੱਖ ਮੈਂ ਸੰਗੀ ਬਹੁ ਭਏ। ਗੁਰਬਾਣੀ ਕਹਿੰਦੀ ਸੱਚੇ ਪਾਤਸ਼ਾਹ ਕਹਿੰਦੇ ਐ, ਕਹਿੰਦੇ ਸੁੱਖ ਮੈਂ ਸੰਗੀ ਬਹੁ ਭਏ, ਦੁੱਖ ਮੈਂ ਸੰਗ ਨਾ ਕੋਏ। ਤੇ ਅੱਜ ਇੱਥੇ ਦੁੱਖ ਨਹੀਂ ਸੀ, ਇੱਥੇ ਪਰਖ ਸੀ, ਅੱਜ ਇੱਥੇ ਇਮਤਿਹਾਨ ਸੀ। ਅੱਜ ਇੱਥੇ 10ਵੇਂ ਜਾਮੇ ਦੇ ਵਿੱਚ ਮਹਾਰਾਜ ਨੇ ਵਾਅਦੇ ਪੂਰੇ ਕਰਨੇ ਸੀ, ਜਿਹੜੇ ਪਹਿਲੇ ਜਾਮੇ ਚ ਵਾਅਦੇ ਧਰਤੀ ਨਾ ਕਰਕੇ ਆਏ ਆ। ਤੇ ਮੇਰੇ ਸਤਿਗੁਰਾਂ ਦੇ ਮਾਤਾ ਜੀ ਕੋਲੇ ਜਾ ਕੇ ਮਸੰਦ ਕਹਿੰਦੇ, ਮਾਂ ਲੱਗਦਾ ਵੀ ਤੁਹਾਡੇ ਲਾਲ ਦੇ ਦੇਵੀ ਉਲਟ ਪੈ ਗਈ। ਆ ਕਈ ਵਾਰੀ ਕੋਈ ਬਿਮਾਰੀ ਲੱਗ ਜੇ ਨਾ ਹਟੇ, ਤੇ ਆਪਣੇ ਲੋਕ ਕਹਿੰਦੇ ਪੁੱਛ ਕਢਾ ਲਓ ਡਾਕਟਰ ਤੋਂ, ਨਹੀਂ ਆਰਾਮ ਆਇਆ ਤਾਂ ਪੱਤਰੀ ਖਿਲਾ ਲਓ ਕਿਸੇ ਪੰਡਿਤ ਤੋਂ, ਕਿਤੇ ਟੂਣਾ ਕਰ ਦਿਓ, ਕਿਤੇ ਬਾਲਾ ਸਿਉਣ ਲੋਕ ਪੜ੍ਹ ਲੈ ਗਏ। ਐਵੇਂ ਚਰਸਤਿਆਂ ਦੇ ਵਿੱਚ ਝਾੜੂ ਖਿਲਾਰਨੇ, ਜਿੰਦੇ ਖਿਲਾਰਨੇ, ਲਲੇਰ ਰੱਖਣੇ, ਟੂਣੇ ਟਾਮਣ ਕਰ ਦੇਣੇ। ਧਾਗਿਆਂ ਤਵੀਤਾਂ ਨਾਲ ਚੱਲਦੀ ਨੀ ਗੱਡੀ, ਨਾ ਹੀ ਹੁੰਦੀਆਂ ਤਰੱਕੀਆਂ ਜਹਾਨ ਤੇ। ਔਕੜਾਂ ਨੂੰ ਦੇਖ ਕਦੇ ਮਨ ਨਾ ਡਲਾਈਏ, ਦਿਨ ਚੰਗੇ ਮਾੜੇ ਆਉਂਦੇ ਇਨਸਾਨ ਤੇ। ਛੱਡਦਾ ਨੀ ਬਾਂਹ ਮੇਰਾ ਬਾਬਾ ਕਦੇ ਬਾਲਕਾਂ ਦੀ, ਕਰਨ ਕਮਾਈਆਂ ਜਿਹੜੇ ਹਿੱਕਾਂ ਤਾਣ ਤਾਣ ਕੇ। ਆ ਟੂਣਿਆਂ ਦੇ ਨਾਲ ਕਦੇ ਮਿਲ ਨਿਆਮਤਾਂ ਨਾ, ਪਾਰਸ ਨਾ ਮੁਲਕ ਦੇ ਮਿਲਦੇ ਦੁਕਾਨ ਤੇ। ਤੇ ਮਾਤਾ ਜੀ ਨੂੰ ਕਹਿੰਦੇ ਜੀ ਤੁਹਾਡੇ ਲਾਲ ਦੇ ਦੇਵੀ ਉਲਟ ਪੈ ਗਈ ਲੱਗਦੀ ਹੈ, ਲੱਗਦਾ ਵੀ ਤੁਹਾਡੇ ਲਾਲ ਨੂੰ ਕੋਈ ਸ਼ੈ ਚੁੰਬੜ ਗਈ। ਬਾਬੇ ਨਾਨਕ ਜੀ ਨੇ ਵੀ ਇਹ ਗੱਲ ਕਹੀ ਆ, ਕਹਿੰਦੇ ਕੋਈ ਆਖੇ ਭੂਤਨਾ ਕੋ ਕਹੇ ਵਿਚਾਰਾ, ਕੋਈ ਆਖੇ ਭੂਤਨਾ ਕੋ ਕਹੇ ਬਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ। ਕਹਿੰਦੇ ਕੋਈ ਭੂਤਨਾ ਕਹਿੰਦਾ, ਕੋਈ ਬਤਾਲਾ ਕਹਿੰਦਾ, ਕੋਈ ਨਾਨਕ ਕਹਿੰਦਾ, ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ, ਕੋਈ ਵਿਚਾਰਾ ਕਹਿੰਦਾ, ਕੋਈ ਮਾੜਾ ਕਹਿੰਦਾ, ਕੋਈ ਚੰਗਾ ਕਹਿੰਦਾ। ਰੱਬ ਨੂੰ ਵੀ ਮਾੜਾ ਕਹਿਣ ਵਾਲੇ ਦੁਨੀਆਂ ਤੇ ਪੈਦਾ ਹੈਗੇ ਆ। ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਵੀ ਲੋਕ ਜਦੋਂ ਮੱਖਣ ਸ਼ਾਹ ਲਵਾਣੇ ਨੇ ਸਾਰੇ ਸੋਢੀਆਂ ਨੂੰ ਮੱਥੇ ਟੇਕਤੇ ਸੀ ਨਾ 22 ਮੰਜੀਆਂ ਨੂੰ, ਤੇ ਉਦੋਂ ਕਿਸੇ ਬਾਬੇ ਤੋਂ ਪੁੱਛਿਆ ਸੀ, ਬਾਬੇ ਤੋਂ ਕਿਸੇ ਤੋਂ, ਕਹਿੰਦੇ ਹੋਰ ਕੋਈ ਸੋਢੀ ਹੈ ਇੱਥੇ? ਕਹਿੰਦੇ ਹਾਂਜੀ ਹੈ ਤਾਂ ਹੈ, ਪਰ ਉਹ ਸਿਆਣਾ ਸੀ ਬਜ਼ੁਰਗ, ਉਹ ਸਿਆਣਾ ਸੀ। ਕਹਿੰਦੇ ਵੀ ਸਾਰਿਆਂ ਸੋਢੀਆਂ ਤੋਂ ਉਹੀ ਬੰਦਗੀ ਵਾਲਾ ਬੰਦਾ ਹੈ, ਉਹੀ ਬੰਦਗੀ ਵਾਲੀ ਰੂਹ ਆ ਜਿਹੜਾ ਕੱਚੇ ਭੋਰੇ ਚ ਬੈਠਾ ਹੈ, ਪਰ ਲੋਕ ਉਹਨੂੰ ਤੇਗਾ ਕਮਲਾ ਕਹਿੰਦੇ ਹੈ। ਲੋਕ ਕਹੇ ਕਬੀਰ ਬਹਰਾਨਾ, ਕਬੀਰ ਕਾ ਮਰਮਾ, ਰਾਮ ਪਹਿਚਾਨਾ। ਅਸਲ ਵਿੱਚ ਲੋਕਾਂ ਕੋਲੇ ਪਰਖ ਨਹੀਂ ਹੁੰਦੀ ਸੱਚ ਨੂੰ ਜਾਣਨ ਵਾਲੀ। ਕਹਿੰਦਾ ਬੁਲਿਆ ਰੱਬ ਤਾਂ ਤੇਤੋਂ ਵੱਖ ਨੀ, ਪਰ ਤੇਰੀ ਦੇਖਣ ਵਾਲੀ ਅੱਖ ਨੀ। ਇਹ ਅੱਖ ਤੀਸਰਾ ਨੇਤਰ ਹੁੰਦਾ, ਇਹ ਮੱਥੇ ਤੇ ਨਹੀਂ ਲੱਗਦਾ, ਇਹ ਇਹਨਾਂ ਨੇਤਰਾਂ ਦੇ ਵਿੱਚ ਹੀ ਅੰਦਰ ਗਿਆਨ ਪੈਦਾ ਹੁੰਦਾ, ਜਿਹੜਾ ਤੀਸਰਾ ਨੇਤਰ ਗਿਆਨ ਦਾ, ਜਿਹਨੂੰ ਮਹਾਰਾਜ ਨੇ ਕਿਹਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ। ਜਦੋਂ ਇਹ ਗਿਆਨ ਆ ਗਿਆ ਨਾ, ਤੇ ਫਿਰ ਅਸੀਂ ਕਹਾਂਗੇ ਮੇਰਾ ਬਾਬਾ ਵੱਡਾ, ਫਿਰ ਬੰਦਾ ਕਹਿੰਦਾ ਮੈਂ ਨਹੀਂ ਵੱਡਾ, ਫਿਰ ਇਨਸਾਨ ਕਹਿੰਦਾ ਮੇਰੇ ਚ ਨੀ ਕੋਈ ਪਾਵਰ, ਫਿਰ ਇਨਸਾਨ ਕਹਿੰਦਾ ਮੈਂ ਤਾਂ ਦੁੱਕੀ ਤਿੱਕੀ ਦਾ ਵੀ ਨੀ, ਚਰਨਾਂ ਦੀ ਧੂੜ ਵੀ ਨੀ, ਵੱਡਾ ਮੇਰਾ ਸਾਹਿਬ ਆ, ਵੱਡਾ ਮੇਰਾ ਗੋਬਿੰਦ ਹੈ।

ਸਾਡੇ ਮੇਰੇ ਸਤਿਗੁਰੂ ਨੇ, ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ। ਗੁਰੂ ਸਾਹਿਬ ਵੱਡੇ ਨੇ ਅਕਾਲ ਪੁਰਖ। ਤੇ ਮਾਂ ਗੁਜਰੀ ਨੇ ਕਿਹਾ, ਕਹਿੰਦੀ ਮੇਰੇ ਲਾਲ ਨੂੰ ਇੰਜ ਨਾ ਕਵੋ ਮਸੰਦੋ, ਮੇਰੇ ਲਾਲ ਦੇ ਕੋਈ ਨਾ ਕੋਈ ਕੌਤਕ ਹੋਣਗੇ, ਕਿਉਂਕਿ ਉਹਨੂੰ ਪਤਾ ਹੈ ਜਿਹੜੀ ਮਾਂ ਨੇ 25-30 ਸਾਲ ਭਗਤੀ ਕਰਕੇ ਕੁੱਖ ਸੁਲੱਖਣੀ ਹੋਈ ਹੋਵੇ ਜਿਹਦੀ, ਜਿਹੜੀ ਮਾਂ ਨੇ ਰੱਬ ਜੰਮਿਆ ਹੋਵੇ। ਮਾਂ ਗੁਜਰੀ ਵੀ ਧਨ ਸੀ, ਜਿਹਨੇ ਪੱਤ ਬਚਾਈ ਸੀ, ਪਤੀ ਵਾਰਿਆ, ਪੋਤੇ ਮੌਤ ਵੀ ਗਲ ਨਾਲ ਲਾਈ ਸੀ, ਤਾਂਜੋ ਤਾਂ ਅੱਜ ਕਲਮਾਂ ਗੁਜਰੀ ਗੁਜਰੀ ਗਾਉਂਦੀਆਂ ਨੇ। ਤੇ ਉਹ ਮਾਂ ਗੁਜਰੀ ਬ੍ਰਹਮ ਗਿਆਨਤਾ ਦੀ ਨਿਸ਼ਾਨੀ, ਉਹਨੂੰ ਪਤਾ ਸੀ ਵੀ ਮੇਰੇ ਲਾਲ ਦੇ ਇਹ ਕੌਤਕ ਨੇ। ਕਹਿੰਦੀ ਮਸੰਦੋ, ਮੇਰਾ ਲਾਲ ਕੁਝ ਨੀ ਮਾੜਾ ਕਰਦਾ, ਨਾ ਉਹਨੂੰ ਕੋਈ ਚੁੰਬੜਿਆ, ਕਿਉਂਕਿ ਉਹ ਆਪ ਰੱਬ ਹੈ, ਉਹ ਆਪ ਅਕਾਲ ਪੁਰਖ ਹੈ, ਉਹ ਬਾਦਸ਼ਾਹ ਦਰਵੇਸ਼ ਹੈ, ਉਹ ਹੱਕ ਹੱਕ ਆਦੇਸ਼ ਹੈ, ਉਹ ਮਰਦਾ ਗੰਬੜਾ ਏ, ਉਹ ਬਰਿਆਵਾਂ ਅਕੇਲਾ ਏ, ਬਾਹੋ ਪ੍ਰਗਟਿਓ ਮਰਦਾ ਗੰਬੜਾ ਬਰਿਆਵਾਂ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੌਰ ਚੇਲਾ, ਬੇਕ ਸਾਰਾ ਯਾਰ ਗੁਰੂ ਗੋਬਿੰਦ ਸਿੰਘ। ਨੰਦ ਲਾਲ ਨੂੰ ਕਹਿਣਾ ਪਿਆ ਵੀ ਗੁਰੂ ਗੋਬਿੰਦ ਸਿੰਘ ਜੀ, ਉਹ ਤੁਸੀਂ ਬੇਆਸਰਿਆਂ ਦੇ, ਤੁਸੀਂ ਨਿਆਸਰਿਆਂ ਦੇ, ਤੁਸੀਂ ਡਿੱਗਿਆਂ ਦੇ ਢੱਠਿਆਂ ਦੇ, ਤੁਸੀਂ ਨੀਵਿਆਂ ਦੇ ਗੁਰੂ ਹੋ, ਤੁਸੀਂ ਯਾਰ ਹੋ ਸਾਡੇ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਮੇਰੇ ਅਕਾਲ ਪੁਰਖ ਅੰਤਰਜਾਮੀ ਪਰਵਤਗਾਰ ਸੱਚੇ ਪਾਤਸ਼ਾਹ ਹਸਤਨਾਪੁਰ ਦੇ ਵਾਸੀ ਧਰਮੇ ਜੱਟ ਨੂੰ ਵੀ ਲੈ ਕੇ ਗਏ ਨੇ ਤੰਬੂ ਦੇ ਵਿੱਚ। ਆਵਾਜ਼ ਆਉਂਦੀ ਹੈ, ਤੇਗ ਚੱਲੀ ਹੈ, ਤੇਗ ਦਾ ਬਾਹਰ ਹੋਇਆ ਮੇਰੇ ਪਾਤਸ਼ਾਹ ਨੇ, ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਨੇ ਲਹੂ ਭਿੱਜੀ ਤਲਵਾਰ ਫੇਰ ਬਾਹਰ ਲੈ ਕੇ ਆਉਂਦੀ ਹੈ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਅੰਤਰਜਾਮੀ ਲਹੂ ਭਿੱਜੀ ਤੇਗ ਬਾਹਰ ਲੈ ਕੇ ਆਉਂਦੇ ਹੈ, ਖੂਨ ਦੇ ਤਬਕੇ ਨਿਚੜਦੇ ਹੈ। ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਫੇਰ ਇੱਕ ਆਵਾਜ਼ ਦਿੰਦੇ, ਫੇਰ ਕਹਿੰਦੇ ਵੀ ਹਲੇ ਮੇਰੀ ਤੇਗ ਦੀ ਪਿਆਸ ਨਹੀਂ ਬੁਝੀ, ਹਲੇ ਮੈਨੂੰ ਇੱਕ ਸਰ ਹੋਰ ਚਾਹੀਦਾ ਏ, ਕਿਉਂਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸੈਰ ਧਰ ਤਲੀ ਗਲੀ ਮੇਰੀ ਆਓ, ਐਤ ਮਾਰਗ ਪੈਰ ਧਰੀਜੈ, ਸਰ ਦੀਜੈ ਕਾਣ ਨਾ ਕੀਜੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਤੀਸਰੀ ਵੇਰ ਤੰਬੂ ਚੋਂ ਬਾਹਰ ਆਉਂਦੇ ਹੈ, ਆ ਕੇ ਆਵਾਜ਼ਾਂ ਦਿੰਦੇ ਹੈ, ਤੇ ਤੀਸਰੀ ਵੇਰ ਫਰਾ ਹਿੰਮਤ ਰਾਏ ਜੀ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਆਉਂਦੇ ਹੈ। ਆਓ ਜਿਵੇਂ ਮੇਰੇ ਪਾਤਸ਼ਾਹ ਗਰੀਬ ਨਵਾਜ ਕੌਤਕ ਰਤ ਰਹੇ ਨੇ ਵਿਸਾਖੀ ਦੇ ਦਿਹਾੜੇ ਦੇ ਉੱਤੇ 30 ਮਾਰਚ 1600

ਜਦੋਂ ਗੁਰਾਂ ਸਿਰ ਮੰਗਿਆ ਆ ਤੀਜੀ ਵਾਰੀ, ਜਦੋਂ ਗੁਰਾਂ ਸਿਰ ਮੰਗਿਆ ਆ ਤੀਜੀ ਵਾਰੀ, ਜਦੋਂ ਗੁਰਾਂ ਸਿਰ ਮੰਗਿਆ ਆ ਤੀਜੀ ਵਾਰੀ, ਹਾਂਜੀ ਵਾਰੀ ਉਹ ਜਦੋਂ ਗੁਰਾਂ ਸਿਰ

ਉਹ ਲੇਟ ਹੋ ਗਿਆ ਸਤਿਗੁਰੂ ਨਾ ਬਾਤ ਵਿਚਾਰੀ, ਲੇਟ ਹੋ ਗਿਆ ਸਤਿਗੁਰੂ ਨਾ ਬਾਤ ਵਿਚਾਰੀ, ਲੇਟ ਹੋ ਗਿਆ ਸਤਿਗੁਰੂ।

0: ਨੂੰ ਤੁਸੀਂ ਮਾਰ ਕਟਾਰੀ, ਬਖਸ਼ੋ ਮੁਕਤੀ ਦਾਸ ਨੂੰ ਤੁਸੀਂ ਮਾਰ ਕਟਾਰੀ, ਹਾਂ ਕਟਾਰੀ।
1: ਸਾਧੂ ਜਾਣੇ ਸਾਰ ਕੀ ਅਣਜਾਣ ਲਿਖਾਰੀ, ਹਾਂ ਸਾਧੂ ਜਾਣੇ

ਸੀ ਬਾਹਰ ਤੰਬੂ ਤੋਂ ਆ ਗਈਆਂ ਸੀ ਖੂਨੀ ਧਾਰਾਂ ਛੱਡ ਮੈਦਾਨ ਸੀ ਭੱਜ ਗਏ ਕਈ ਲੋਕ ਹਜ਼ਾਰਾਂ ਬਾਹਰ ਤੰਬੂ ਚੋਂ ਆ ਗਈਆਂ ਸੀ ਖੂਨੀ ਧਾਰਾਂ ਛੱਡ ਮੈਦਾਨ ਸੀ ਭੱਜ ਗਏ ਕਈ ਲੋਕ ਹਜ਼ਾਰਾਂ ਵਿੱਚ ਆਨੰਦਪੁਰ ਸਾਹਿਬ ਦੇ ਮੱਚੀਆਂ ਹਾਹਾਕਾਰਾਂ ਫਿਰ ਚੌਥੀ ਵਾਰੀ ਆ ਗਈਆਂ ਸੱਚੀਆਂ ਸਰਕਾਰਾਂ ਅਜੀਤ ਬਾਲ ਦੇ ਪਾਰਸਾ ਜਿੰਦ ਉਸ ਤੋਂ ਬਾਅਦ ਜੀ ਓਏ ਹਿੰਮਤ ਰਾਏ ਨੂੰ ਮਹਾਰਾਜ ਸੱਚੇ ਪਾਤਸ਼ਾਹ ਤੰਬੂ ਦੇ ਵਿੱਚ ਲੈ ਕੇ ਗਏ ਨੇ ਤੇ ਹਿੰਮਤ ਰਾਏ ਜਿਹਦੇ ਪਿਤਾ ਸਾਹਿਬਾਨ ਦਾ ਨਾਂ ਹੈ ਗੁਲਾਬ ਰਾਏ ਮਾਤਾ ਜੀ ਦਾ ਨਾਮ ਹੈ ਧਨੋ ਜੀ ਤੇ 1718 ਸਮਤ ਦੇ ਵਿੱਚ ਜਗਨਨਾਥ ਪੁਰੀ ਦੇ ਵਿੱਚ ਇਹ ਯੋਧੇ ਸੋਰਮੇ ਦਾ ਜਨਮ ਹੋਇਆ ਇਹ ਜਗਨਨਾਥ ਪੁਰੀ ਜਿੱਥੇ ਹਿੰਦੂਆਂ ਦੇ ਬੜੇ ਵੱਡੇ ਵੱਡੇ ਮੰਦਰ ਨੇ ਬੜੀ ਪੂਜਾ ਕਰਦੇ ਆ ਹਿੰਦੂ ਮੰਦਰਾਂ ਦੀ ਇਸ ਜਗਨਨਾਥ ਪੁਰੀ ਦੇ ਵਿੱਚ ਕ੍ਰਿਸ਼ਨ ਭਗਵਾਨ ਦੀ ਮੂਰਤੀ ਹੈ ਬਿਨਾਂ ਬਾਹਾਂ ਤੋਂ ਬਿਨਾਂ ਬਾਹਾਂ ਤੋਂ ਜਿਹਨੂੰ ਖਾਲਸਾ ਪੰਥ ਕਈ ਵੀਰੀ ਟੁੰਡਾ ਭਗਵਾਨ ਵੀ ਕਹਿ ਦਿੰਦਾ ਕਿਉਂਕਿ ਬਿਨਾਂ ਬਾਹਾਂ ਤੋਂ ਮੂਰਤੀ ਤੇ ਉਸ ਮੂਰਤੀ ਦੀ ਪੂਜਾ ਹਿੰਦੂ ਲੋਕ ਕਰਦੇ ਆ ਹੁਣ ਸਮਾਂ ਨਹੀਂ ਵੀ ਉਹ ਬਿਨਾਂ ਬਾਹਾਂ ਤੋਂ ਕਿਉਂ ਆ ਇਹਦਾ ਜ਼ਿਕਰ ਕਰ ਸਕੀਏ ਤੇ ਇੱਥੇ ਮੂਰਤੀਆਂ ਦੀ ਪੂਜਾ ਕਰਨ ਵਾਲੇ ਲੋਕ ਰਹਿੰਦੇ ਆ ਜਿੱਥੋਂ ਉੱਠ ਕੇ ਹਿੰਮਤ ਰਾਏ ਜੀ ਆਏ ਹੈ ਇਹ ਮੂਰਤੀ ਪੂਜਕ ਨਹੀਂ ਇਹ ਅਕਾਲ ਪੁਰਖ ਦਾ ਪੁਜਾਰੀ ਹੈ ਇਹ ਨਿਰੰਕਾਰ ਦਾ ਪੁਜਾਰੀ ਹੈ ਇਹ ਜੰਦ ਵਾਰਨ ਆਇਆ ਕਲਗੀ ਵਾਲਿਆ ਤੇਰੇ ਸਕੂਲ ਅੰਦਰ ਮੈਂ ਤਾਂ ਸੁਣਿਆ ਸੀ ਲੱਗਦੀ ਫੀਸ ਕੋਈ ਨਾ ਜਦ ਦਾਖਲਾ ਲੈ ਕੇ ਦੇਖਿਆ ਪੜ੍ਹਨ ਵਾਲਿਆਂ ਦੇ ਸਿਰਾਂ ਤੇ ਫੀਸ ਕੋਈ ਨਾ ਆਹ ਸਮੇਂ ਦੀ ਸਮਾਪਤੀ ਹੈ ਇੱਕ ਨੀ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਗੁਰ ਇਤਿਹਾਸ ਕਹਿੰਦੇ ਆ ਵਡਿਆਈ ਕਰਦੇ ਹਾਂ ਮਹਾਰਾਜ ਦੀ ਸੋ ਰਹਿੰਦੇ ਹੋਏ ਇਤਿਹਾਸ ਦੀਆਂ ਸਵਾਵਾਂ ਭਾਈ ਹਿੰਮਤ ਰਾਏ ਤੋਂ ਭਾਈ ਮੋਹਕਮ ਚੰਦ ਜੀ ਭਾਈ ਸਾਹਿਬ ਚੰਦ ਜੀ ਮਹਾਰਾਜ ਦੇ ਚਰਨਾਂ ਚ ਆਉਂਦੇ ਆ ਸ਼ਾਮ ਦੇ ਦੀਵਾਨ ਵਿੱਚ ਵਡਿਆਈ ਕਰਨ ਦਾ ਯਤਨ ਕਰਾਂਗੇ ਇੱਕ ਨੀ ਅਨੇਕਾਂ ਭੁੱਲਾਂ ਹੋ ਜਾਂਦੀਆਂ ਗੁਰੂ ਸਾਹਿਬ ਦੀ ਵਡਿਆਈ ਸਿਫਤ ਸਲਾਹ ਕਰਦੇ ਹਾਂ ਪਾਤਸ਼ਾਹ ਬਖਸ਼ਣ ਆ ਰਹੇ ਨੇ ਅੱਗੇ ਤੋਂ ਸਮਤ ਦੇਣ ਇਸੇ ਤਰ੍ਹਾਂ ਹੀ ਆਪ ਜੀ ਦੇ ਚਰਨਾਂ ਕਮਲਾਂ ਦੀਆਂ ਸਵਾਵਾਂ ਲੈਂਦੇ ਰਹਿਣ ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸਰਦਾਰ ਤੇਜਾ ਸਿੰਘ ਜੀ ਜੀਤਵਾਲ ਤੋਂ ਉਹ ਵੀ ਇਸ ਗੁਰੂ ਘਰ ਦੇ ਨਾਲ ਜੁੜੇ ਹੋਏ ਆ ਸਵਾਵਾਂ ਕਰਦੇ ਆ ਉਹ ਵੀ ਹਾਜ਼ਰੀ ਭਰ ਰਹੇ ਨੇ ਆਪਣੀਆਂ ਸਾਰਿਆਂ ਦੀਆਂ ਹਾਜ਼ਰੀਆਂ ਪ੍ਰਵਾਨ ਹੋਣ ਜੀ ਸਤਿਗੁਰੂ ਕਿਰਪਾ ਕਰਨ ਦਰੋਂ ਘਰੋਂ ਨਿਤਨੇਮ ਦੀਆਂ ਦਾਤਾਂ ਨਾਮ ਬਾਣੀ ਦੀਆਂ ਦਾਤਾਂ ਕਾਰੋਬਾਰਾਂ ਵਿੱਚ ਬਰਕਤਾਂ ਤੇ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਲਾ ਗੁਰਸਿੱਖੀ ਜੀਵਨ ਮਹਾਰਾਜ ਬਖਸ਼ਣ ਆਓ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਪਿਆਰ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਜਿਨ ਜਗ ਧੰਦੇ ਲਾਇਆ, ਮੋਹਲਤ ਪੁੰਨੀ ਪਾਈ ਭਰੀ, ਜਾਨੀ ਅੜਾ ਘੱਤ ਚਲਾਇਆ, ਜਾਨੀ ਘੱਤ ਚਲਾਇਆ, ਲਿਖਿਆ ਆਇਆ ਰੁੰਨੇ ਵੀਰ ਸਭਾਏ, ਕਾਇਆ ਹਾਥੀ ਆਵੇ ਛੋੜਾ, ਜਾਂ ਦਿਨ ਪੁੰਨੈ ਮੇਰੀ ਮਾਏ, ਜਿਹਾ ਲਿਖਿਆ ਤਿਹਾ ਪਾਇਆ, ਜਿਹਾ ਪੁਰਬ ਕਮਾਇਆ, ਧੰਨ ਸਰੰਦਾ ਸੱਚਾ ਪਾਤਸ਼ਾਹ ਹੋ, ਜਿਨ ਜਗ ਧੰਦੇ ਲਾਇਆ। ਸਾਹਿਬ ਸਿਮਰੋ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ, ਇੱਥੇ ਧੰਦਾ ਕੂੜਾ ਚਾਰ ਦਿਹਾ, ਅੱਗੇ ਸਰ ਪਰ ਜਾਣਾ, ਆਗੇ ਸਰ ਪਰ ਜਾਣਾ, ਜਿਉਂ ਮਹਿਮਾਣਾ, ਕਾਹੇ ਗਾਰਬ ਕੀਜੈ, ਜਿਤ ਸੇਵੀਐ ਦਰਗੇ ਸੁਖ ਪਾਈਐ, ਨਾਮ ਤਿਸੇ ਕਾ ਲੀਜੈ, ਆਗੇ ਹੁਕਮ ਨਾ ਚੱਲੈ ਮੂਲੈ, ਸਿਰ ਸਿਰ ਕਿਆ ਵਿਹਾਣਾ। ਸਾਹਿਬ ਸਿਮਰੋ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ, ਜੋ ਤਿਸ ਭਾਵੈ ਸਮਰਾਸੋ ਥੀਐ, ਹੀਲੜਾ ਇਹੋ ਸੰਸਾਰੋ, ਜਲ ਥਲ ਮਹੀਅਲ ਰਾਵ ਰਹਿਆ, ਸਾਚੜਾ ਸਿਰਜਨ ਹਾਰੋ, ਸਾਚਾ ਸਿਰਜਨ ਹਾਰੋ, ਅਲਖ ਅਪਾਰੋ, ਤਾਂ ਕਾ ਅੰਤ ਨਾ ਪਾਇਆ, ਆਇਆ ਤਿਨਕਾ ਸਫਲ ਪਿਆ ਹੈ, ਇੱਕ ਮਨ ਜਿੰਨੀ ਧਿਆਇਆ, ਟਾਹੇ ਟਾਹੇ ਉਸਾਰੇ ਆਪੇ, ਹੁਕਮ ਸਵਾਰਨ ਹਾਰੋ, ਜੋ ਤਿਸ ਭਾਵੈ ਸਮਰਾਸੋ ਥੀਐ, ਹੀਲੜਾ ਇਹੋ ਸੰਸਾਰੋ, ਨਾਨਕ ਰੁਨਾ ਬਾਬਾ ਜਾਣੀਏ, ਜੇ ਰੋਵੇ ਲਾਏ ਪਿਆਰੋ, ਵਾਲੇ ਵੇ ਕਾਰਨ ਬਾਬਾ ਰੋਈਐ, ਰੋਵਨ ਸਗਲ ਬੇਕਾਰੋ, ਰੋਵਨ ਸਗਲ ਬੇਕਾਰੋ, ਗਾਫਲ ਸੰਸਾਰੋ, ਮਾਇਆ ਕਾਰਨ ਰੋਵੈ, ਚੰਗਾ ਮੰਦਾ ਕੇ ਸੂਜੈ ਨਾਹੀ, ਇਹ ਤਨ ਏਵੈ ਖੋਵੈ, ਹੈਥੇ ਆਇਆ ਸਭ ਕੋ ਜਾਸੀ, ਕੂੜ ਕਰੋ ਅਹੰਕਾਰੋ, ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੇ ਲਾਏ ਪਿਆਰੋ, ਵਡ ਹੰਸ ਮਹੱਲਾ ਪਹਿਲਾ, ਆਵਹੋ ਮਿਲੋ ਸਹੇਲੀਓ, ਸੱਚੜਾ ਨਾਮ ਲੇਹਾਂ, ਰੋਵੈ ਬਿਰਹਾ ਤਨ ਕਾਪਨਾ, ਸਾਹਿਬ ਸੰਭਾਲਿਹਾਂ, ਸਾਹਿਬ ਸੰਭਾਲਿਹੇ ਪੰਥ ਨਿਹਾਲੇ, ਅਸਾਂ ਪੀ ਉੱਥੇ ਜਾਣਾ, ਜਿਸ ਕਾ ਕੀਆ ਤਿਨ ਹੀ ਲੀਆ, ਹੋਆ ਤਿਸੇ ਕਾ ਭਾਣਾ, ਜੋ ਤਿਨ ਕਰ ਪਾਇਆ ਸੋ ਆਗੇ ਆਇਆ, ਅਸੀਂ ਕਿ ਹੁਕਮ ਕਰੇਹਾ, ਆਵਹੋ ਮਿਲੋ ਸਹੇਲੀਓ, ਸੱਚੜਾ ਨਾਮ ਲੇਹਾਂ, ਮਰਨਾ ਮੰਦਾ ਲੋਕਾਂ ਆਖੀਏ, ਜੇ ਮਰ ਜਾਣੇ ਐਸਾ ਕੋਏ, ਸੇਵੋ ਸਾਹਿਬ ਸਮਰੱਥ ਆਪਣਾ, ਪੰਥ ਸੁਹੇਲਾ ਅੱਗੇ ਹੋਏ, ਪੰਥ ਸੁਹੇਲੇ ਜਾਵ ਹੋ, ਤਾਂ ਫਲ ਪਾਵ ਹੋ, ਆਗੇ ਮਿਲੇ ਵਡਾਈ ਭੇਟੇ, ਸਿਉ ਜਾਵ ਹੋ ਸੱਚ ਸਮਾਵ ਹੋ, ਤਾਂ ਪਤ ਲੇਖੇ ਪਾਈ, ਮੈਲੀ ਜੈ ਭਾਵ ਹੋ, ਖਸਮੇ ਭਾਵ ਹੋ, ਰੰਗ ਸਿਉ ਰਲੀਆਂ ਮਾਣੇ, ਮਰਨਾ ਮੰਦਾ ਲੋਕਾਂ ਆਖੀਐ, ਜੇ ਕੋਈ ਮਰ ਜਾਣਾ, ਮਰਨ ਮੁਨਸਾ ਸੂਰਿਆਂ ਹੱਕ ਹੈ, ਜੇ ਹੋਏ ਮਰਨ ਪਰਵਾਣੋ, ਸੂਰੇ ਸੇਈ ਆਗੇ ਆਖੀਐ, ਦਰਗੇ ਪਾਵੈ ਸਾਚੀ ਮਾਣੋ, ਦਰਗੇ ਮਾਨ ਪਾਵਹੇ, ਪਤ ਸਿਉ ਜਾਵਹੇ, ਆਗੇ ਦੁਖ ਨਾ ਲਾਗੇ, ਕਰ ਏਕ ਧਿਆਵੈ, ਤਾਂ ਫਲ ਪਾਵਹੈ, ਜਿਤ ਸੇਵੀਐ ਭਉ ਪਾਗੇ, ਉੱਚਾ ਨਹੀਂ ਕਹਿਣਾ ਮਨ ਮੇ ਰਹਿਣਾ, ਆਪੇ ਜਾਣੈ ਜਾਣੋ, ਮਰਨ ਮੁਨਸਾ ਸੂਰਿਆਂ ਹੱਕ ਹੈ, ਜੇ ਹੋਏ ਮਰੈ ਪਰਵਾਣੋ, ਨਾਨਕ ਕਿਸਨੋ ਬਾਬਾ ਰੋਈਐ, ਬਾਜੀ ਹੈ ਇਹ ਸੰਸਾਰੋ, ਕੀਤਾ ਵੇਖੇ ਸਾਹਿਬ ਆਪਣਾ, ਕੁਦਰਤ ਕਰੇ ਵਿਚਾਰੋ, ਕੁਦਰਤ ਵਿਚਾਰੇ ਧਾਰਨ ਧਾਰੇ, ਜਿਨ ਕੀਆ ਸੋ ਜਾਣੈ, ਆਪੇ ਵੇਖੇ ਆਪੇ ਬੂਝੈ, ਆਪੇ ਹੁਕਮ ਪਛਾਣੇ, ਜਿਨ ਕਿਸ ਕੀਆ ਸੋਈ ਜਾਣੈ, ਤਾਂ ਕਾ ਰੂਪ ਅਪਾਰੋ, ਨਾਨਕ ਕਿਸ ਨੂੰ ਬਾਬਾ ਰੋਈਐ, ਬਾਜੀ ਹੈ ਇਹ ਸੰਸਾਰੋ, ਵਡ ਹੰਸ ਮਹੱਲਾ ਪਹਿਲਾ, ਦੱਖਣੀ ਸੱਚ ਸਰੰਦਾ ਸੱਚਾ ਜਾਣੀਐ, ਸੱਚੜਾ ਪਰਵ ਦਿਖਾਰੋ, ਜਿਨ ਆਪਣੇ ਆਪ ਸਾਜਿਆ, ਸੱਚੜਾ ਅਲਖ ਅਪਾਰੋ, ਦੋਏ ਪੁੜ ਜੋੜ ਵਿਛੋੜੀਐਨ, ਗਰਬਿਨ ਘੋਰ ਅੰਧਾਰੋ, ਸੂਰਜ ਚੰਦ ਸਿਰਜੀਐਨ, ਅਹਿਨਸ ਚਲਤ ਵਿਚਾਰੋ, ਸੱਚੜਾ ਸਾਹਿਬ ਸੱਚ ਤੂੰ, ਸੱਚੜਾ ਦੇਹ ਪਿਆਰੋ, ਰਹਾਉ ਤੁਧ ਸਿਰਜੀ ਮੇਦਨੀ, ਦੁੱਖ ਸੁਖ ਦੇਵਨ ਹਾਰੋ, ਨਾਰੀ ਪੁਰਖ ਸਿਰਜੀਐ, ਬਿਖ ਮਾਇਆ ਮੋਹ ਪਿਆਰੋ, ਖਾਣੀ ਬਾਣੀ ਤੇਰੀਆ, ਦੇਹ ਜੀਆ ਆਧਾਰੋ, ਕੁਦਰਤ ਤਕ ਤਰਚਾਇਆ, ਸੱਚ ਨਿਬੇੜਨ ਹਾਰੋ, ਆਵਾ ਗਵਨ ਸਿਰਜਿਆ, ਤੂੰ ਥਿਰ ਕਰਨੈ ਹਾਰੋ, ਜੰਮਣ ਮਰਨਾ ਆਈ ਗਿਆ, ਬਦਕ ਜੀਓ ਬੇਕਾਰੋ, ਬੂਡੜੈ ਨਾਮ ਵਿਸਾਰਿਆ, ਬੂਡੜੇ ਕਿਆ ਤਿਸ ਚਾਰੋ, ਗੁਣ ਛੋੜ ਬਿਖ ਲੱਦਿਆ, ਗੁਣ ਕਾ ਵਰਨ ਜ਼ਾਰੋ,
ਸੱਦੜੇ ਆਏ ਤਿਨਾ ਜਾਨੀਆਂ ਹੁਕਮ ਸੱਚੈ ਕਰਤਾਰੋ ਨਾਰੀ ਪੁਰਖ ਵਿਛੁੰਨਿਆ ਵਿਛੁੜਿਆ ਮੇਲਣ ਹਾਰੋ ਰੂਪ ਨਾ ਜਾਣੈ ਸੋਹਣੀਆ ਹੁਕਮ ਬਦੀ ਸਰਕਾਰੋ ਬਾਲਕ ਬਿਰਧ ਨਾ ਜਾਣਨੀ ਤੋੜਨ ਹੇ ਤਪਿਆਰੋ ਨੌ ਦਰ ਠਾਕੇ ਹੁਕਮ ਸੱਚੇ ਹੰਸ ਗਿਆ ਗੈ ਨਾਰੇ ਸਾ ਧਨ ਛੁੱਟੀ ਮੁੱਠੀ ਝੂਠ ਵਿਦਨੀਆ ਮਿਰਤ ਕੜਾ ਅੰਗਨੜੇ ਬਾਰੇ ਸੁਰਤ ਮੁਈ ਮਰ ਮਾਈਏ ਮਹਿਲ ਰੁਨੀ ਦਰ ਬਾਰੇ ਰੋਵੋ ਕੰਤ ਮਹੇਲੀਓ ਸੱਚੇ ਕੇ ਗੁਣ ਸਾਰੇ ਜਲ ਮਲ ਜਾਨੀ ਨਾ ਵਾਲਿਆ ਕੱਪੜ ਪੱਟ ਆਂਭਾਰੇ ਵਾਜੇ ਵਜੇ ਸੱਚੀ ਬਾਣੀਆ ਪੰਚ ਮੂਏ ਮਨ ਮਾਰੇ ਜਾਨੀ ਵੇ ਸੁਨੜੇ ਮੇਰਾ ਮਰਨ ਪਿਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੇ ਸੋ ਜਾਣੀਏ ਪਿਰ ਸੱਚੜੈ ਹੇਤ ਪਿਆਰੇ ਤੁਸੀਂ ਰੋਵੋ ਰੋਵਣ ਆਈ ਹੋ ਝੂਠ ਮੁਠੀ ਸੰਸਾਰੇ ਹੋ ਮੁਠੜੀ ਧੰਦੇ ਤਾਵਣੀਆਂ ਪਿਰ ਛੋਡੜੀ ਵਿਦਨ ਕਾਰੇ ਘਰ ਘਰ ਕੰਤ ਮਹੇਲੀਆ ਰੂੜੇ ਹੇਤ ਪਿਆਰੇ ਮੈਂ ਪਿਰ ਸੱਚ ਸਲਾਹਣਾ ਹੋ ਰਿਹਸੜੀ ਨਾਮ ਪਧਾਰੇ ਗੁਰ ਮਿਲੀਐ ਵੇਸ ਪਲਟਿਆ ਸਾ ਤਨ ਸੱਚ ਸ਼ਿਗਾਰੋ ਆਵਹੋ ਮਿਲੋ ਸਹੇਲੀਓ ਸਿਮਰੋ ਸਿਰਜਨ ਹਾਰੋ ਬਈਅਰ ਨਾਮ ਸੁਹਾਗਣੀ ਸੱਚ ਸਵਾਰ ਨਹਾਰੋ ਗਾਵਹੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵਡ ਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋਵਾ ਸੱਚੜਾ ਦੂਰ ਨਾ ਭਾਲੀਏ ਘਟ ਘਟ ਸ਼ਬਦ ਪਛਾਣੋਵਾ ਸੱਚ ਸ਼ਬਦ ਪਛਾਣੋ ਦੂਰ ਨਾ ਜਾਣੋ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾਂ ਸੁਖ ਪਾਏ ਬਿਨਾਵੇ ਪਿੜ ਕਾਚੀ ਜਿਨ ਥਾਪੀ ਬਿਦ ਜਾਣੈ ਸੋਈ ਕਿਆ ਕੋ ਕਹੈ ਵਖਾਣੋ ਜਿਨ ਜਗ ਥਾਪ ਵਤਾਇਆ ਜਾਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉੱਠ ਚੱਲਣਾ ਅਧ ਪੰਦੇ ਹੈ ਸੰਸਾਰੋ ਵਾ ਸਿਰ ਸਿਰ ਸੱਚੜੇ ਲਿਖਿਆ ਦੁੱਖ ਸੁਖ ਪੁਰਬ ਵਿਚਾਰੋ ਵਾ ਦੁੱਖ ਸੁਖ ਦੀਆ ਜਿਹਾ ਕੀਆ ਸੋ ਨਿਭੈ ਜੀ ਨਾਲੇ ਜਿਹੇ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਭਾਲੇ ਆਪ ਨਿਰਾਲਮ ਧੰਦੇ ਬਾਦੀ ਕਰ ਹੁਕਮ ਛਡਾਵਨ ਹਾਰੋ ਅੱਜ ਕੱਲ ਕਰਦਿਆਂ ਕਾਲ ਵਿਆਪੇ ਦੂਜੇ ਭਾਏ ਵਿਕਾਰੋ ਜਾਂ ਮਾਰਗ ਪੰਥ ਨਾ ਸੁਜੀ ਉੱਜੜ ਅੰਦ ਗੁਬਾਰੋ ਵਾ ਨਾ ਜਲ ਲੇਫ ਤੁਲਾਈਆ ਨਾ ਭੋਜਨ ਪਰਕਾਰੋ ਵਾ ਭੋਜਨ ਭਾਉ ਨਾ ਠੰਡਾ ਪਾਣੀ ਨਾ ਕਾਪੜ ਸ਼ਿਗਾਰੋ ਗਲ ਸੰਗਲ ਸਿਰ ਮਾਰੈ ਉਬੋ ਨਾ ਦੀਸੈ ਕਰ ਬਾਰੋ ਇਬਕੇ ਰਾਹੇ ਜੰਮਣ ਨਾਹੀ ਪਛਤਾਣੇ ਸਿਰ ਭਾਰੋ ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਇਹੋ ਵਿਚਾਰੋ ਬਾਬਾ ਰੋਵੇ ਰਵੇ ਸੋ ਜਾਣੀਏ ਮਿਲ ਰੋਵੈ ਗੁਣ ਸਾਰੇ ਵਾ ਰੋਵੇ ਮਾਇਆ ਮੁੱਠੜੀ ਧੰਦੜਾ ਰੋਵਨ ਹਾਰੇ ਵਾ ਧੰਦਾ ਰੋਵੈ ਮਹਿਲ ਨ ਧੋਵੈ ਸੁਪਨੰਤਰ ਸੰਸਾਰੋ ਜਿਉ ਬਾਜੀ ਗਰ ਭਰਮੈ ਭੁੱਲੈ ਝੂਠ ਮੁੱਠੀ ਅਹੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰ ਪੂਰੇ ਰਾਖੇ ਨਾਨਕ ਸਹਿਜ ਸੁਭਾਏ ਵਡ ਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹ ਜਗ ਝੂਠ ਪਸਰੋਆ ਸੱਚਾ ਕਰ ਸੱਚੜੈ ਸੇਵੀਐ ਸੱਚ ਖਰਾ ਸੱਚਿਆਰੋਵਾ ਕੂੜ ਲੱਭ ਜਾਂ ਥਾਏ ਨਾ ਪਾਸੀ ਅੱਗੇ ਲਹੇ ਨਾ ਠਾਓ ਅੰਤਰ ਆਓ ਨਾ ਬੈਸੋ ਕਹੀਐ

ਹੈ ਜਿਹੜਾ ਪੁਰਬ ਕਮਾਇਆ ਵੈ ਸਾਚੇ ਲਿਖਿਆ ਅੰਮ੍ਰਿਤ ਵਿਖਿਆ ਜਿਤ ਲਾਇਆ ਤਿਤ ਲਾਗਾ ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗੱਲ ਤਾਗਾ ਹੋਛੀ ਮਤ ਪਿਆ ਮਨ ਹੋਛਾ ਗੁੜ ਸਾ ਮੱਖੀ ਖਾਇਆ ਨਾ ਮਰ ਜਾਦ ਆਇਆ ਕਲ ਭੀਤਰ ਨੰਗੋ ਬੰਦ ਚਲਾਇਆ ਬਾਬਾ ਰੋਵੋ ਜੇ ਕਿਸੈ ਰੋਵਣਾ ਜਾਂ ਨੇੜਾ ਬੰਦ ਪਠਾਇਆ ਹੈ ਲਿਖੜਾ ਲੇਖ ਨਾ ਮੇਟੀਐ ਦਰ ਹਕਾਰੜਾ ਆਇਆ ਹੈ ਹਕਾਰਾ ਆਇਆ ਜਾਂ ਤਿਸ ਭਾਇਆ ਰੁਨੇ ਰੋਵਨ ਹਾਰੇ ਪੁੱਤ ਭਾਈ ਭਤੀਜੈ ਰੋਵੈ ਪ੍ਰੀਤਮ ਅਤ ਪਿਆਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹੋ ਸਿਰ

ਨਾ ਵੇਖਿਆ ਸਿਉਂ ਕਾਹੇ ਰਚਿਓ ਨਿਮਖ ਨ ਹੋ ਉਦਾਸ ਕਹੋ ਨਾਨਕ ਭਜ ਹਰ ਮਨਾ ਪਰੈ ਨ ਜਮ ਕੀ ਫਾਸ ਤਰਨਾ ਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰ ਮਨਾ ਔਦ ਜਾਤ ਹੈ ਬੀਤ ਬਿਰਦ ਭਇਓ ਸੂਜੈ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਵਰੇ ਕਿਉਂ ਨਾ ਭਜੈ ਭਗਵਾਨ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ ਇਨਮੇ ਕਸ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਤ ਉਧਾਰ

ਧਨ ਧਨ ਸੰਪੈ ਸੁਖ ਦਿਓ ਅਰਜਹਿ ਨੀਕੈ ਧਾਮ ਕਹੋ ਨਾਨਕ ਸੁਨਰੇ ਮਨਾ ਸਿਮਰਤ ਕਹੇ ਨਾਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਏ ਕਹੋ ਨਾਨਕ ਸੁਨਰੇ ਮਨਾ ਤੇ ਸਿਮਰਤ ਗਤ ਹੋਏ ਜਿਹ ਸਿਮਰਤ ਗਤ ਪਾਈਐ ਤੇ ਭਜ ਰੀਤੈ ਮੀਤ ਕਹੋ ਨਾਨਕ ਸੁਨਰੇ ਮਨਾ ਔਦ ਘਟਤ ਹੈ ਨੀਤ ਪਾਂਚ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜਿਹ ਤੇ ਉਪਜਿਓ ਨਾਨਕ ਲੀਨ ਤਾਹੇ ਮੈਂ ਮਾਨ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਤੇ ਭਜ ਮਨਾ ਭਉ ਨਿਧ ਉਤਰੈ ਪਾਰ ਸੁਖ ਦੁਖ ਜਿਹ ਪਰ ਸੈ ਨਹੀਂ ਲੋਭ ਮੋਹ ਅਭਮਾਨ ਕਹੋ ਨਾਨਕ ਸੁਨਰੇ ਮਨਾ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਾਹੀਂ ਜਿਹੇ ਕੰਚਨ ਲੋਹ ਸਮਾਨ ਕਹੋ ਨਾਨਕ ਸੁਨਰੇ ਮਨਾ ਮੁਕਤ ਤਾਹੀ ਤੈ ਜਾਨ ਹਰਖ ਸੋਗ

ਚਿੱਤ ਨਾਨਕ ਮੂਰਤ ਚਿੱਤਰ ਜਿਉਂ ਛਾਡਤ ਨਾਹਿਨ ਭੀਤ ਨਰ ਚਾਹਤ ਕਛ ਔਰ ਔਰੇ ਕੀ ਔਰੈ ਭਈ ਚਿਤਵਤ ਰਹੋਠ ਗੌਰ ਨਾਨਕ ਫਾਸੀ ਗਲ ਪਰੀ ਜਤਨ ਬਹੁ

ਨਾਮ ਕਹੁ ਨਾਨਕ ਮਨ ਸਿਮਰਤਿ ਹੇ ਪੂਰਨ ਹੋਵੈ ਕਾਮ। ਝੂਠੇ ਮਾਨ ਕਹਾਂ ਕਰੈ ਜਗ ਸੁਪਨੇ ਜਿਉ ਜਾਨ। ਇਨਮੇ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ। ਗਰਬ ਕਰਤ ਹੈ ਦੇਹ ਕੋ ਬਿਨਸੈ ਛਿਨਮੈ ਮੀਤ। ਜਿਹ ਪ੍ਰਾਣੀ ਹਰ ਜਸ ਕਹਿਓ ਨਾਨਕ ਤਿਹ ਜਗ ਜੀਤ। ਜਿਹ

ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗ ਸੰਗ ਅਲਾਪੇ ਆਠੋ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰਵੀ ਬੇਲਾਵਲੀ ਪੁੰਨਿਆ ਕੀ ਗਾਵੈ ਬੰਗਲੀ ਪੁੰਨ ਅਸਲੇਖੀ ਕੀ ਪਈ ਬਾਰੀ ਇਹ ਭੈਰੋ ਕੀ ਪੰਚੋ ਨਾਰੀ ਪੰਚਮ ਹਰਖ ਦਸਾਖ ਸੁਨਾਵੇ ਬੰਗਾਲ ਮਦ ਮਾਧਵ ਗਾਵਹੇ ਲਲਿਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵੇ ਗਾਇਨ ਪਾਤਰ ਦੁਤੀਆ ਮਾਲ ਕੌਸਕ ਅਲਾਪਹੇ ਸੰਗ ਰਾਗਨੀ ਪੰਚੋ ਥਾਪਹੇ ਗੌਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਉਤੀ ਉਚਾਰੀ ਤਨਾਸਰੀ ਏ ਪਾਚੋ ਗਾਈ ਮਾਲ ਰਾਗ ਕੌਸਕ ਸੰਗਲਾਈ ਮਾਰੂ ਮਸਤੰਗ ਮੈਵਾਰਾ ਪ੍ਰਬਲ ਚੰਡ ਕੌਸਕ ਓ ਭਾਰਾ ਖੋਖਟ ਓ ਪੌਰਾ ਨੰਦ ਗਾਏ ਅਸ਼ਟ ਮਾਲ ਕੌਸਕ ਸੰਗਲਾਏ ਪੁੰਨ ਆਯੋ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁਤ ਉਠੈ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸੀ ਰੀਲੈ ਭਾਰ ਜਾ ਸੰਗਲਾਈ ਪੰਚੋ ਆਰ ਜਾ ਸੁਰਮਾ ਆਨੰਦ ਭਾਸਕਰ ਆਈ ਚੰਦਰ ਬਿਮੰਗਲਨ ਸੁਹਾਏ ਸਰਸ ਬਾਨ ਓ ਆਹੇ ਬਿਨੋਦਾ ਗਾਵੈ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੀ ਸਵਾਰੀ ਪੁੰਨ ਆਈ ਦੀਪਕ ਕੀ ਬਾਰੀ ਕਾ ਚੇਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾਮੋਦੀ ਓ ਗੁਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲ ਔ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗੌਰਾ ਔ ਕੰਨ ਰੱਖ ਲਿਆਨਾ ਅਸ਼ਟ ਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ਼੍ਰੀ ਰਾਗ ਵੈ ਗਾਵੇ ਪੰਚੋ ਸੰਗ ਬਰੰਗਲ ਲਾਵੇ ਬੈਰਾਰੀ ਕਰਨਾਟੀ ਧਰੀ ਗਵਰੀ ਗਾਵੇ ਆਸਾ ਵਰੀ ਤੇ ਪਾਛੇ ਸਿੰਧਵੀ ਆਲਾਪੀ ਸ਼੍ਰੀ ਰਾਗ ਸਿਓ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੁੰਡ ਗੰਭੀਰ ਅਸ਼ਟ ਪੁੱਤਰ ਸ਼੍ਰੀ ਰਾਗ ਕੇ ਗੁੰਡ ਕੁੰਭ ਹਮੀਰ ਕਸ਼ਟਮ ਈਗ ਰਾਗ ਵੈ ਗਾਵੇ ਪਾਂਚੋ ਸੰਗ ਬਰੰਗਲ ਲਾਵੇ ਸੋਰਠ ਗੌਂਡ ਮਲਾਰੀ ਧੁਨੀ ਪੁੰਨ ਗਾਵੇ ਆਸਾ ਗੁਣ ਗੁਣੀ ਉੱਚੇ ਸੁਰ ਸੂਯੋ ਪਨ ਕੀਨੀ ਮੇਘ ਰਾਗ ਸਿਓ ਪਾਂਚੋ ਚੀਨੀ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਹੀ, ਘੱਲੇ ਆਵੇ ਨਾਨਕਾ ਸਦੇ ਉੱਠੀ ਜਾਇ ਸਤਿਕਾਰਯੋਗ ਮਾਤਾ ਵਿਜੈ ਮਿਨਹਾਸ। ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੇ ਅੱਜ ਅੰਤਮ ਸੰਸਕਾਰ ਹੋਏ ਨੇ। ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਰੱਖੇ ਪਰਿਵਾਰ ਵੱਲੋਂ ਸਹਿਜ ਪਾਠ ਜੀ ਦੇ ਭੋਗ ਪਾਏ ਗਏ। ਹੁਣ ਭਾਈ ਗੁਰੂ ਘਰ ਦਾ ਰਾਗੀ ਜੱਥਾ ਤਿੰਨਾਂ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ। ਉਸ ਤੋਂ ਬਾਅਦ ਅਰਦਾਸ 'ਤੇ ਸਾਰੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੇ ਅਰਦਾਸ ਕਉ ਨਾਨਕ ਸਭ ਕੋਈ ਨਾਉਂ ਨਾ ਜਾਣੇ ਮੇਰਾ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਉਂ ਸ੍ਰੀ ਹਰ ਆਏ ਸ੍ਰੀ ਹਰਕਿਸ਼ਨ ਤੇ ਆਈਆ ਜਿਸ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆ ਵੈ ਧਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿੰਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਹੀ ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਪਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨੀਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਹੀ ਘੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਸਤਿਕਾਰਯੋਗ ਬੀਬੀ ਵਿਜੈ ਮਿਨਹਾਸ ਦਾਤਾ ਜੀ ਜਿੰਨੀ ਆਪ ਜੀ ਨੇ ਸਵਾਸਾਂ ਰੂਪੀ ਪੂੰਜੀ ਬਖਸ਼ ਪੂਰਨ ਕਰਦਿਆਂ ਹੋਇਆਂ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਰੱਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਹੋਏ ਪਾਠੀ ਸਿੰਘਾਂ ਕੋਲੋਂ ਪਾਠ ਕਰਦਿਆਂ ਸੇਵਾ ਕਰਦਿਆਂ ਕੀਰਤਨ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਆਵਾਗਮਨ ਦੇ ਚੱਕਰ ਤੋਂ ਬਚਾਉਣਾ ਪਿੱਛੇ ਪਰਿਵਾਰ ਨੂੰ ਭਾਣਾ ਮਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਚੜ੍ਹਦੀਆਂ ਕਲਾਂ ਬਖਸ਼ਣੀਆਂ ਸੇਵਕਾਂ ਦੀਆਂ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾ ਪ੍ਰਵਾਨ ਕਰਨੀਆਂ ਵਿਛੜੀ ਹੋਈ ਪ੍ਰਾਣੀ ਦੇ ਨਿਮਿੱਤ ਵਸਤਰ ਭੇਟਾਵਾਂ ਲੈ ਕੇ ਪਰਿਵਾਰ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਦਰ ਪ੍ਰਵਾਨ ਕਰਨੀਆਂ ਜੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਵਿਛੜੀ ਹੋਈ ਰੂਹ ਨੂੰ ਪਹੁੰਚਾਉਣਾ ਰੂਹ ਦਾ ਭਲਾ ਕਰਨਾ ਆਪ ਜੀ ਦੇ ਹਜ਼ੂਰ ਛੇ ਪੌੜੀਆਂ ਨਾਨਕ ਸਾਹਿਬ ਬਾਣੀ ਦੀ ਅਰਦਾਸ ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਰਤਾਰਥ ਕਰੋ ਅਤੇ ਸ਼ਾਮਾਂ ਦੇ ਦੀਵਾਨ ਪ੍ਰਾਰੰਭ ਕਰਨ ਦੀ ਆਪ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਾਈ ਅਕਾਲ ਕੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋ ਚਾਹਾ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਮ ਦੇ ਖੰਡਾ ਜਾ ਕੈ ਹੱਥ ਮੈਂ ਸੋ ਹਮਰੀ ਰਚਿਆ ਕਰਹੀ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ। ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ, ਜਹਿ ਜਹਿ ਰੱਖੇ ਆਪ ਤਹਿ ਜਾਏ ਖੜੋਵਣਾ। ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ, ਕਹਿ ਨਾਨਕ ਥਿਰ ਨਾ ਰਹਿ, ਜਿਉਂ ਬਾਲੂ ਕੀ ਭੀਤ। ਰਾਮ ਗਇਓ ਰਾਵਣ ਗਇਓ, ਜਾਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉਂ ਸੰਸਾਰ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾ, ਦਰਸ਼ਨ

ਕੁਰਸੋਂ ਤੋਦ ਡਿੱਠਾ ਸੱਚੇ ਪਾਤਸ਼ਾਹ ਮਲ ਜਨਮ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂ ਦਾ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀ। ਜੈਤਸਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ

इष्टमीत अर्पाई, पूरब जन्म के मिले संयोगी, अंते को ना सहाई।

0: एक अरदास पाठ कीर्त की गुरु रामदास राखो शरणाई इतनी हाजरी दर प्रवान सतगुर कृपा करन सबना दिया हाजरियां दर प्रवान करन धर्म करों गुरसिखी जीवन दी दात गुरु चरणा नाल प्रेम अते प्रतीत बख्शिश करन बुलाओ फतेह को वाहे गुरु जी का खालसा वाहे गुरु जी की फतेह।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਬਾਣੀ ਦੇ ਇਹਨਾਂ ਪਵਿੱਤਰ ਬਚਨਾਂ ਦੇ ਮੁਤਾਬਕ ਆਪ ਜੀ ਨੂੰ ਹਰ ਜਸ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਗੁਰਜੀਤ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਸੋ ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸ਼ਬਦ ਕੀਰਤਨ ਸਰਵਣ ਕਰਦੇ ਹਾਂ ਸਤਿਕਾਰਯੋਗ ਭਾਈ ਗੁਰਵਿੰਦਰ ਸਿੰਘ ਜੀ, ਤਿਨ੍ਹਾਂ ਦੇ ਰਾਗੀ ਜਥੇ ਪਾਸੋਂ ਮਨੋਹਰ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ

ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠ

ਪਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ।

ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ। ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ, ਜਿਸ ਦੀਆ ਇਹ ਵਡਿਆਈਆ। ਕਹਿ ਨਾਨਕ ਸੁਨਹੋ ਸੰਤ ਹੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ।

ਸਾਜੇ ਅਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵੇ ਸੂਰੇ ਦੁਖ ਰੋਗ ਸੰਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੈ

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜੂਰ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਦੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੇ ਸਰਬੱਤ ਦੇ ਕਾਰਜ ਰਾਸ ਕਰਨੇ ਪੜੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਤੁਰਠ ਕੇ ਨਾਮ ਦਾ ਰੰਗ ਸਾਧੂਆਂ ਦਾ ਸੰਗ ਨਿਸ਼ਚੈ ਅਭੰਗ ਦੀ ਦਾਤ ਬਖਸ਼ਿਸ਼ ਕਰਕੇ ਕਰਤਾਰਥ ਕਰਨਾ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਦਿਆਂ ਹੋਇਆਂ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ